FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਸੋਮਵਾਰ ਸ਼ੱਕ ਸੰਵਤ 1948 ਦੇ ਵੈਸਾਖ ਮਹੀਨੇ ਦੀ 27 ਤਾਰੀਖ ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 18 ਤਾਰੀਖ ਹੈ। ਸਮਾਂ ਇਸ ਵੇਲੇ 5:58 ਦਾ ਹੋ ਰਿਹਾ। ਸਾਡੀ ਅੱਜ ਦੀ ਪ੍ਰਸਾਰਣ ਸਭਾ ਹੁਣ ਤੋਂ ਸ਼ੁਰੂ ਹੁੰਦੀ ਹੈ। ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਤੁਸੀਂ ਟਿਊਨ ਕੀਤਾ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 5:59 ਦਾ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕਰਦੇ ਹਾਂ ਕੁਝ ਪਲ ਇੰਤਜ਼ਾਰ।

0: A dangerous escalation. New Delhi has urgently called for restraint and a return to dialogue and diplomacy. Union Minister for Health and Family Welfare Jagat Prakash Nadda has arrived in Switzerland to participate in the 79th World Health Assembly. The six-day event will begin today in Geneva. In a social media post, Mr. Nadda said that his year's theme, Reshaping Global Health, a Shared Responsibility, highlights the importance of collective action in addressing global health challenges. In IPL cricket, Delhi Capitals defeated Rajasthan Royals by 5 wickets at Arun Jaitley Stadium in Delhi last night. Earlier in another match, the day Royal Challengers Bengaluru defeated Punjab Kings by 23 runs in Dharamshala. In today's fixture, Chennai Super Kings and Sunrisers Hyderabad will clash at M.A. Chidambaram Stadium in Chennai at 7:30 p.m. And that is the end of this news bulletin.
1: ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 6:10 ਦਾ ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਸਾਡੇ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ।

ਇਹ ਜਲੰਧਰ ਕੇਂਦਰ ਤੋਂ ਤੇ 7:40 ਤੇ ਪ੍ਰੋਗਰਾਮ ਸ਼ਾਮ ਸੁਹਾਣੀ ਜਾਰੀ ਰਹੇਗਾ। 8 NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ ਦੀ ਲੜੀ ਨੰਬਰ 1286 ਸੁਣੋਗੇ।

ਇਹ ਸੀ ਜਾਣਕਾਰੀ ਸਾਡੇ ਅੱਜ ਪ੍ਰਸਾਰਿਤ ਤੇ ਰਿਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 6:15 ਦਾ ਹੋ ਰਿਹਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਪ੍ਰੋਗਰਾਮ ਅੰਮ੍ਰਿਤ ਵੇਲਾ ਲੈ ਕੇ ਹਾਜ਼ਰ ਹਾਂ ਮੈਂ ਦੀਪਾ ਛਾਬੜਾ ਅਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ। ਅਤੇ ਆਓ ਪ੍ਰੋਗਰਾਮ ਦੇ ਤਹਿਤ ਸਰਵਨ ਕਰਦੇ ਹਾਂ ਪਹਿਲਾ ਸ਼ਬਦ ਭਾਈ ਇੰਦਰਜੀਤ ਸਿੰਘ ਖਾਲਸਾ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ।

ਸਮਾਂ 6:29 ਦਾ ਤੇ ਆਓ ਅਗਲਾ ਸ਼ਬਦ ਸਰਵਨ ਕਰਦੇ ਹਾਂ ਭਾਈ ਸਤਿੰਦਰ ਬੀਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ।

ਤੁਸੀਂ ਸਰਵਣ ਕਰ ਰਹੇ ਸੀ ਕਬੀਰ ਜੀ ਦੇ ਦੋਹੇ ਤੇ ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਤਹਿਤ ਆਓ ਸਰਵਣ ਕਰਦੇ ਹਾਂ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਇਹ ਭਗਤੀ ਰਚਨਾ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਦੇ ਸਮਾਂ ਇਸ ਵੇਲੇ 7 ਵਜ ਰਹੇ ਨੇ ਤੇ ਹੁਣ ਪੇਸ਼ ਕਰਾਂਗੇ ਪ੍ਰੋਗਰਾਮ ਸੱਜਰੀ ਸਵੇਰ।

0: ਬੇਸਿਕਲੀ ਇਸ ਡਿਪਾਰਟਮੈਂਟ ਦੇ ਵਿੱਚ ਐਜ ਏ ਲੈਕਚਰਰ 1996 ਦੇ ਵਿੱਚ ਆਇਆ ਸੀਗਾ
1: ਜੀ।
0: 21 ਸਾਲ ਤੋਂ ਬਾਅਦ ਮੈਂ ਬਤੌਰ ਪ੍ਰਿੰਸੀਪਲ 2017 ਦੇ ਵਿੱਚ ਪਦਮਤ ਹੋਇਆ
1: ਜੀ।
0: ਸਭ ਤੋਂ ਪਹਿਲੀ ਪੋਸਟਿੰਗ ਮੇਰੀ ਰਾਜਖਾਨਾ ਸਕੂਲ ਦੀ ਸੀਗੀ
1: ਜੀ।
0: ਉਸ ਤੋਂ ਬਾਅਦ 2019 ਦੇ ਵਿੱਚ ਮੈਂ ਇੱਥੇ ਗੈਰੀ ਬੁੱਟਰ ਸਕੂਲ ਦੇ ਵਿੱਚ ਮੇਰੀ ਟ੍ਰਾਂਸਫਰ ਜਿਹੜੀ ਹੋਈ ਆ
1: ਜੀ।
0: ਸੋ ਬਤੌਰ ਪ੍ਰਿੰਸੀਪਲ ਕਈ ਵਾਰੀ ਇਹ ਕਿਹਾ ਜਾਂਦਾ ਕਿ ਬਹੁਤ ਔਖਾ ਕੰਮ ਹੈ, ਬਟ ਮੈਂ ਇਹਨੂੰ ਬਹੁਤ ਆਨੰਦ ਦੇ ਨਾਲ ਬਹੁਤ ਅੱਛਾ ਮੈਨੂੰ ਇਹ ਪੂਰਾ ਤਜਰਬਾ ਰਿਹਾ ਹੈਗਾ
1: ਜੀ,
0: ਕਿਉਂਕਿ ਬਤੌਰ ਲੈਕਚਰਰ ਹੁੰਦੇ ਹੋਏ ਵੀ ਮੈਂ ਵਿਦਿਆਰਥੀਆਂ ਨਾਲ ਜੁੜਿਆ ਰਿਹਾ। ਸੋ ਜੇ ਤੁਸੀਂ ਵਿਦਿਆਰਥੀਆਂ ਦੇ ਨਾਲ ਜੁੜ ਕੇ ਬਤੌਰ ਅਧਿਆਪਕ ਕੰਮ ਕਰਦੇ ਹੋ ਤੇ ਮੈਨੂੰ ਲੱਗਦਾ ਨੀ ਕਿ ਕੋਈ ਦਿੱਕਤ ਹੁੰਦੀ ਹੈਗੀ ਹੈ। ਸੋ ਇਸ ਲਈ ਕੋਈ ਏਦਾਂ ਦਾ ਚੈਲੰਜ ਨੀ ਆਪਾਂ ਕਹਿ ਸਕਦੇ ਕਿ ਮੈਨੂੰ ਬੀਇੰਗ ਏ ਪ੍ਰਿੰਸੀਪਲ ਆਇਆ ਹੋਵੇ। ਹਾਂ, ਕੰਮ ਬਹੁਤ ਸਾਰੇ ਕਰੇ ਨੇ, ਬਹੁਤ ਪੇਰੈਂਟਸ ਦੇ ਨਾਲ ਮਿਲ ਕੇ, ਬੱਚਿਆਂ ਦੇ ਨਾਲ ਮਿਲ ਕੇ ਬਹੁਤ ਸਾਰੇ ਕੰਮ ਨੇ ਜਿਹੜੇ ਕਰੇ ਨੇ। ਜੇ ਤੁਸੀਂ ਮੈਨੂੰ ਕੋਈ ਸਪੈਸੀਫਿਕ ਪੁੱਛੋਗੇ ਤਾਂ ਮੈਂ ਉਹਨੂੰ ਦੱਸ ਨਹੀਂ ਸਕਦਾ।
1: ਜੀ ਜੀ ਜੀ। ਤੇ ਤੁਸੀਂ ਸਰ ਜਿੱਦਾਂ ਕਿ ਹੁਣ ਪਿੱਛੇ ਦੇ ਰਿਜ਼ਲਟਸ ਵੀ ਆਏ ਨੇ ਹਨਾ, ਤੇ ਇੱਕ ਪ੍ਰਿੰਸੀਪਲ ਦਾ ਬਹੁਤ ਖਾਸ ਰੋਲ ਰਹਿੰਦਾ ਸਕੂਲ ਦੇ ਰਿਜ਼ਲਟ ਦੇ ਵਿੱਚ, ਤੇ ਤੁਸੀਂ ਮੈਨੂੰ ਐਂ ਦੱਸੋ ਕਿ ਕੁੜੀਆਂ ਨੇ ਮੱਲਾਂ ਮਾਰੀਆਂ ਹੈ 10th ਦੇ ਰਿਜ਼ਲਟ ਦੇ ਵਿੱਚ ਵੀ ਤੇ ਪਲੱਸ 2 ਦੇ ਰਿਜ਼ਲਟ ਦੇ ਵਿੱਚ ਵੀ, ਤੇ ਕੀ ਕਾਰਨ ਹੈ ਕਿ ਕੁੜੀਆਂ ਹਮੇਸ਼ਾ ਅੱਗੇ ਰਹਿੰਦੀਆਂ?
0: ਇਹ ਨਾ ਦੇਖੋ, ਇਹ ਤੇ ਹਰ ਸਾਲ ਹੀ ਹੁੰਦਾ ਆ ਰਿਹਾ ਇੱਕ ਤਰ੍ਹਾਂ ਦਾ, ਤੁਸੀਂ ਕਹਿ ਲਓ ਕਿ ਜਿਵੇਂ ਮੈਂਡੇਟਰੀ ਹੋ ਗਿਆ ਹੁੰਦਾ, ਏਦਾਂ ਦਾ ਕੁਛ ਹੋ ਗਿਆ ਕਿ ਹਰ ਸਾਲ ਹੀ ਕੁੜੀਆਂ ਅੱਗੇ ਆਉਂਦੀਆਂ ਨੇ। ਸੋ ਸਾਡੀਆਂ ਧੀਆਂ ਨੇ
1: ਜੀ,
0: ਬਹੁਤ ਅੱਛੀ ਗੱਲ ਹੈ ਕਿ ਬਹੁਤ ਦੇਰ ਅਸੀਂ ਪਹਿਲਾਂ ਇਸ ਗੱਲ ਦੀ ਦਿੱਕਤ ਵੀ ਸਹੀ ਕਿ ਬੱਚੀਆਂ ਦੀ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਸੀਗਾ, ਤਾਂ ਹੁਣ ਜ਼ਰੂਰ ਇਹ ਹੈਗਾ ਕਿ ਲੜਕੀਆਂ ਜਿਹੜੀਆਂ ਨੇ ਉਹ ਮੈਰਿਟ ਦੇ ਵਿੱਚ ਅੱਗੇ ਆਉਂਦੀਆਂ ਨੇ, ਨੰਬਰਾਂ ਦੇ ਵਿੱਚ ਅੱਗੇ ਆਉਂਦੀਆਂ ਨੇ
1: ਜੀ।
0: ਇਹਦਾ ਕੋਈ ਸਪੈਸ਼ਲ ਕਾਰਨ ਤੇ ਨਹੀਂ ਦੇਖਣ ਨੂੰ ਲੱਗਦਾ, ਪਰ ਇਹ ਜ਼ਰੂਰ ਹੈ ਕਿ ਬੱਚੀਆਂ ਨੇ ਜਿਹੜੀਆਂ ਲੜਕੀਆਂ ਨੇ ਸਾਡੀਆਂ, ਉਹ ਥੋੜੀ ਮੈਨੂੰ ਲੱਗਦਾ ਕੰਸਿਸਟੈਂਸੀ ਦੇ ਨਾਲ ਜਿਹੜੀ ਮਿਹਨਤ ਆ ਉਹ ਕਰਦੀਆਂ ਨੇ
1: ਜੀ। ਜੀ,
0: ਲੜਕੇ ਨੇ ਜਿਹੜੇ, ਕਿਉਂਕਿ ਕਈ ਵਾਰੀ ਘਰ ਦੀਆਂ ਜ਼ਿੰਮੇਵਾਰੀਆਂ ਵੀ ਹੋ ਜਾਂਦੀਆਂ ਨੇ, ਏਦਾਂ ਨਹੀਂ ਹੈ ਕਿ ਲੜਕੇ ਨਹੀਂ ਹੈ। ਮੈਂ ਹੁਣੀ ਗੁਰੂਕਾਂਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੈਗਾ ਆਪਣੇ ਪਾਵਰ ਹਾਊਸ ਰੋਡ ਤੇ ਬਠਿੰਡੇ
1: ਜੀ,
0: ਉੱਥੇ 80% ਤੋਂ ਵੱਧ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਕੋਈ ਸਮਾਗਮ ਰੱਖਿਆ ਹੋਇਆ ਸੀ ਉਹਨਾਂ ਨੇ ਇਨਾਮ ਵੰਡ ਦੇ ਲਈ, ਤਾਂ ਬਹੁਤ ਸਾਰੇ ਲੜਕੇ ਨੇ ਜਿਹੜੇ ਉਹਦੇ ਚ ਹੈਗੇ ਸੀ। ਮੈਂ ਉਹਨਾਂ ਨੂੰ ਕਿਹਾ ਵੀ ਕਿ ਸ਼ਾਬਾਸ਼, ਇਹ ਤੁਸੀਂ ਜਿਹੜੀ ਉਹ ਮਿੱਥ ਜਿਹਾ ਬਣਿਆ ਹੋਇਆ ਕਿ ਕੱਲੀਆਂ ਲੜਕੀਆਂ ਹੀ ਹੁੰਦੀਆਂ ਨੇ ਇਨਾਮ ਦੇ ਲਈ, ਤਾਂ ਉਹਦੇ ਚ ਬਹੁਤ ਸਾਰੇ ਲੜਕੇ ਵੀ ਸ਼ਾਮਲ ਹੈਗੇ ਸੀ।
1: ਵਾਹ ਜੀ ਵਾਹ ਜੀ। ਤੇ ਜਿਹੜੇ ਪੇਰੈਂਟਸ ਕਈ ਵਾਰ ਹੁੰਦਾ ਨਾ ਬੱਚਿਆਂ ਦੇ ਥੋੜੇ ਮਾਰਕਸ ਘੱਟ ਆ ਗਏ ਜਾਂ ਕਿਸੇ ਦੇ ਕਿਸੇ ਬੱਚੇ ਨੂੰ ਐ ਲੱਗਦਾ ਕਿ ਮੇਰੀ 19% ਨਹੀਂ ਆਈ ਜਿੰਨੀ ਮੈਂ ਚਾਹੁੰਦਾ ਸੀ, ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਮਾਰਕਸ ਮੈਟਰ ਕਰਦੇ ਆ ਬਹੁਤ ਜ਼ਿਆਦਾ?
0: ਨਹੀਂ, ਐਕਚੁਅਲੀ ਦੇਖੋ, ਮਾਰਕਸ ਉਦਾਂ ਮੈਟਰ ਨਹੀਂ ਕਰਦੇ ਜੇ ਆਪਾਂ ਕਹੀਏ ਕਿ ਜ਼ਿੰਦਗੀ ਸਫਲ ਮਾਰਕਸ ਦੀ ਬੇਸ ਤੇ ਹੁੰਦੀ ਆ
1: ਜੀ।
0: ਬੇਸਿਕਲੀ ਹੈ ਕਿ ਇੱਕ ਸਟੇਜ ਆ, ਜੇ ਸਾਡੇ ਅੱਛੇ ਮਾਰਕਸ ਆਉਂਦੇ ਨੇ ਸਾਨੂੰ ਇੱਕ ਮੋਟੀਵੇਸ਼ਨ ਮਿਲਦੀ ਆ, ਬੱਚੇ ਨੂੰ ਇੱਕ ਲੱਗਦਾ ਕਿ ਮੈਂ ਬਹੁਤ ਅੱਛਾ ਕੁਛ ਕਰ ਸਕਦਾ ਆ
1: ਜੀ।
0: ਅਦਰਵਾਈਜ਼ ਜਿਵੇਂ ਤੁਸੀਂ ਪੁਰਾਣੇ ਬੰਦਿਆਂ ਨਾਲ ਜੇ ਗੱਲ ਕੀਤੀ ਹੋ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਉਦੋਂ 60% ਦਾ, ਜੇ 62%, 5% ਵਾਲਾ ਤਾਂ ਮਤਲਬ ਈਵਨ ਹਾਈ ਸੈਕੰਡ ਡਿਵੀਜ਼ਨ ਅਬਾਬ 55% ਵੀ ਬਹੁਤ ਕੁਛ ਹੁੰਦਾ ਸੀਗਾ
1: ਜੀ।
0: ਸੋ ਇਸ ਕਰਕੇ ਇਹ ਮਾਰਕਸ, ਅੱਜ ਵੀ ਮੈਂ ਬੱਚਿਆਂ ਨਾਲ ਇਹੀ ਗੱਲ ਕੀਤੀ ਪੇਰੈਂਟਸ ਨਾਲ ਕਰਕੇ ਆਇਆ ਕਿ ਇਹ ਮਾਰਕਸ ਨੇ ਜਿਹੜੇ, ਇਹ ਠੀਕ ਆ, ਇਹਦੇ ਚ ਕੁਛ ਰੋਲ ਸਾਡੇ ਐਗਜ਼ਾਮੀਨੇਸ਼ਨ ਸਿਸਟਮ ਦਾ ਵੀ ਮੈਂ ਮੰਨਦਾ ਹੈਗਾ। ਤੁਸੀਂ ਵੀ ਜਾਣਦੇ ਹੋ
1: ਜੀ,
0: ਮਲਟੀਪਲ ਚੋਇਸ ਦਾ ਜਿਹੜਾ ਜ਼ਮਾਨਾ ਉਹਨੇ, ਇਹ ਕਹੂੰਗਾ ਕਿ ਠੀਕ ਆ, ਇਸ ਤੇ ਬਹੁਤ ਸਾਰੇ ਲੋਕਾਂ ਦੇ ਵਿਚਾਰ ਹੋ ਸਕਦੇ ਨੇ, ਬਟ ਮੈਨੂੰ ਲੱਗਦਾ ਕਿ ਇਹਦੇ ਨਾਲ ਬੱਚਿਆਂ ਦੀ ਕ੍ਰੀਏਟਿਵਿਟੀ ਜਿਹੜੀ ਉਹ ਖਤਮ ਹੋਈ ਹੈ। ਸੋ ਇਸ ਲਈ ਇਕੱਲੇ ਮਾਰਕਸ ਹੀ ਮੈਟਰ ਨਹੀਂ ਕਰਦੇ, ਬੱਚੇ ਨੂੰ ਸਬਜੈਕਟ ਦੀ ਥੋਰੋ ਨੌਲੇਜ ਜਿਹੜੀ ਆ ਉਹ ਜ਼ਰੂਰੀ ਹੋਣੀ ਚਾਹੀਦੀ।
1: ਜੀ ਜੀ ਜੀ ਜੀ, ਬਹੁਤ ਵਧੀਆ ਗੱਲ ਤੁਸੀਂ ਆਖੀ। ਤੇ ਪ੍ਰਿੰਸੀਪਲ ਸਰ, ਅਗਰ ਮੈਂ ਗੱਲ ਕਰਾਂ ਕਿ ਐਜ਼ ਅ ਪ੍ਰਿੰਸੀਪਲ ਤੁਹਾਡੀ ਤਾਕਤ ਕੀ ਹੈ, ਆਪਣੀ ਤਾਕਤ ਇੱਕ ਪ੍ਰਿੰਸੀਪਲ ਦੀ ਕੀ ਹੁੰਦੀ ਹੈ, ਮੈਨੂੰ ਦੱਸੋ।
0: ਮੈਂ ਪ੍ਰਿੰਸੀਪਲ ਦੀ ਤਾਕਤ ਬਹੁਤ ਹੁੰਦੀ ਹੈ ਜੀ, ਅਤੇ ਜੇ ਉਹ ਤਾਕਤ ਦੀ ਗੱਲ ਨਹੀਂ ਮੈਂ ਕਰਦਾ ਕਿ ਜੇ ਹੁਕਮ ਦੇਣ ਵਾਲੀ, ਬੀਇੰਗ ਅ ਪ੍ਰਿੰਸੀਪਲ ਅਸੀਂ ਜਦੋਂ ਲੀਡਰ ਦੇ ਤੌਰ ਤੇ ਕੰਮ ਕਰਦੇ ਹਾਂ, ਆਪਣੇ ਸਟਾਫ ਦੇ ਨਾਲ ਮਿਲ ਕੇ ਚੱਲਦੇ ਹਾਂ, ਸਟਾਫ ਦੇ ਨਾਲ ਗੱਲ ਕਰਦੇ ਹਾਂ, ਈਵਨ ਉਸ ਤੋਂ ਵੀ ਅੱਗੇ ਕਿ ਜੇ ਬੱਚਿਆਂ ਦਾ ਜਿਹੜਾ ਕੌਨਫੀਡੈਂਸ ਆ ਤੁਹਾਡੇ ਚ ਹੋਵੇ, ਮਤਲਬ ਮੈਂ ਆਪਣੀ ਗੱਲ ਆਪਦੀ ਪ੍ਰੇਜ਼ ਕਰਨੀ ਔਖੀ ਲੱਗਦੀ ਹੁੰਦੀ ਆ, ਬਟ ਮੇਰੇ ਸਕੂਲ ਗੈਰੀ ਬੁੱਟਰ ਜੇ ਤੁਸੀਂ ਵੈਸੇ ਵੀ ਪੁੱਛੋਗੇ ਤਾਂ ਹਰ ਬੱਚੇ ਨੂੰ ਇਹ ਬੜੀ ਖੁੱਲ ਸੀਗੀ ਕਿ ਉਹ ਮੇਰੇ ਕੋਲ ਕਦੇ ਵੀ ਆਫਿਸ ਚ ਆ ਸਕਦਾ ਸੀ। ਜਿਵੇਂ ਕਲਾਸ ਮਨੀਟਰ ਸੀ, ਉਹਨਾਂ ਸਾਰਿਆਂ ਨੂੰ ਇਹ ਹੁੰਦਾ ਸੀ ਕਿ ਹਾਂ ਜੇ ਅਸੀਂ ਜਾਵਾਂਗੇ ਤਾਂ ਸਾਡੀ ਗੱਲ ਜਿਹੜੀ ਉਹ ਵੱਖਰੇ ਤੌਰ ਤੇ ਸੁਣੀ ਜਾਏਗੀ। ਸੋ ਮੈਨੂੰ ਲੱਗਦਾ ਕਿ ਪ੍ਰਿੰਸੀਪਲ ਇਕੱਲਾ ਪ੍ਰਿੰਸੀਪਲ ਹੀ ਨਾ ਹੋਵੇ, ਉਹ ਆਪਣੀ ਜਿਹੜੀ ਅਧਿਆਪਕਾਂ ਦੀ ਟੀਮ ਆ ਉਹਦੇ ਨਾਲ ਨਾਲ, ਜੇ ਬੱਚਿਆਂ ਦੇ ਵਿੱਚ ਵਿਚਰੇ, ਬੱਚਿਆਂ ਨੂੰ ਲੱਗੇ ਕਿ ਹਾਂ ਅਸੀਂ ਆਪਦੀ ਕੋਈ ਵੀ ਗੱਲ ਜਿਹੜੀ ਆ ਉਹ ਕਹਿ ਸਕਦੇ ਹਾਂ, ਜਿਹੜੀ ਉਹਨਾਂ ਨੂੰ ਦਿੱਕਤ ਹੈਗੀ ਕੋਈ
1: ਜੀ,
0: ਤਾਂ ਫਿਰ ਜਿਹੜਾ ਮਾਹੌਲ ਹੈ ਉਹ ਤੁਹਾਡੇ ਸਕੂਲ ਦਾ ਬਹੁਤ ਸੋਹਣਾ ਹੋ ਜਾਂਦਾ।
1: ਜੀ ਜੀ ਤੇ ਮੈਨੂੰ ਉਮੀਦ ਹੈ ਤੁਸੀਂ ਆਪਣੇ ਸਕੂਲ ਦਾ ਮਾਹੌਲ ਬਹੁਤ ਸੋਹਣਾ ਬਣਾ ਕੇ

0: ਰੱਖਿਆ ਹੋਣਾ। ਤੇ
1: ਬਿਲਕੁਲ ਜੀ।
0: ਹੁਣ ਗੱਲ ਕਰਦੇ ਹਾਂ ਵੀ ਮੁਸ਼ਕਿਲ ਡਿਸੀਜਨ ਕੀ ਹੁੰਦਾ ਇੱਕ ਪ੍ਰਿੰਸੀਪਲ ਦੇ ਤੌਰ ਤੇ।
1: ਪ੍ਰਿੰਸੀਪਲ ਦੇ ਤੌਰ ਤੇ ਸੱਚ ਮੁਸ਼ਕਿਲ ਡਿਸੀਜਨ, ਮੈਂ ਉਹੀ ਪਹਿਲਾਂ ਵਾਲੀ ਗੱਲ ਕਿ ਮੈਨੂੰ ਕਦੇ ਏਦਾਂ ਦਾ ਕੁਛ ਨਹੀਂ ਹੋਇਆ ਕਿ ਹਾਂ ਮੈਂ ਡਿਸੀਜਨ ਲੈਣ ਲੱਗਾ ਮੈਨੂੰ ਔਖਾ ਹੋਏ।
0: ਜੀ
1: ਇਹੀ ਹੈ ਕਿ ਕਈ ਵਾਰੀ ਬੱਚੇ ਨੇ ਜਿਹੜੇ ਸਾਡੇ, ਜੇ ਆਪਾਂ ਬੱਚਿਆਂ ਦੇ ਡਿਸਿਪਲਨ ਦੀ ਗੱਲ ਕਰੀਏ
0: ਜੀ,
1: ਤਾਂ ਉੱਥੇ ਬੱਚੇ ਨੇ ਜਿਹੜੇ ਥੋੜੇ ਜਿਹੇ ਇਸ ਗੱਲ ਨੂੰ ਨਹੀਂ ਸਮਝ ਪਾਉਂਦੇ ਕਿ ਉਹਨਾਂ ਦੀਆਂ ਮਾਪਿਆਂ ਦੀਆਂ ਕੁਛ ਸੋਸ਼ਲ ਕਹਿ ਲਓ ਜਾਂ ਇਕਨੋਮਿਕ ਮਜਬੂਰੀਆਂ ਹੈਗੀਆਂ ਨੇ
0: ਜੀ,
1: ਤੇ ਉਹ ਬੱਚੇ ਨੇ ਜਿਹੜੇ ਵਾਰੀ ਵਾਰੀ ਜਦੋਂ ਅਸੀਂ ਇਹਨਾਂ ਨੂੰ ਸਮਝਾਉਂਦੇ ਹਾਂ, ਵਾਰੀ ਵਾਰੀ ਉਹਨਾਂ ਨੂੰ ਟੈਕਲ ਕਰਦੇ ਹਾਂ, ਕਈ ਵਾਰ ਉਹਨਾਂ ਨੂੰ ਇਹ ਵੀ ਲੱਗਦਾ ਕਿ ਹਾਂ ਕਿ ਸਾਡੀ ਸ਼ਾਇਦ ਆਜ਼ਾਦੀ ਦੇ ਵਿੱਚ ਰੋਕ ਲਾ ਰਹੇ ਨੇ। ਉਹ ਅੱਜ ਦੇ ਟਾਈਮ ਦੇ ਵਿੱਚ ਖਾਸ ਕਰਕੇ ਲੜਕਿਆਂ ਦੇ ਪੱਖੋਂ, ਈਵਨ ਇਹ ਨਹੀਂ ਕਹਿੰਦਾ ਮੈਂ ਕਦੇ ਲੜਕੀਆਂ ਦੀ ਦਿੱਕਤ ਨਹੀਂ ਆਉਂਦੀ, ਬਟ ਲੜਕਿਆਂ ਦੇ ਪੱਖ ਤੋਂ ਇੱਕ ਦਿੱਕਤ ਹੈਗੀ ਕਿ ਕੁਛ ਗੱਲਾਂ ਏਦਾਂ ਦੀਆਂ ਵਾਰੀ ਵਾਰੀ ਰਿਪੀਟ ਕਰਦੇ ਨੇ, ਜਿਵੇਂ ਲੌਂਗ ਐਬਸੈਂਟ ਹੋ ਜਾਣਾ ਜਾਂ ਆ ਗਏ ਪ੍ਰੋਪਰ ਕੰਮ ਨਹੀਂ ਕਰਨਾ, ਜਿਹੜੀ ਤੁਸੀਂ ਗੱਲ ਪਹਿਲਾਂ ਸ਼ੁਰੂ ਕੀਤੀ ਸੀ ਕਿ ਹਾਂਜੀ ਲੜਕੀਆਂ ਹੀ ਕਿਉਂ
0: ਜੀ
1: ਆਉਂਦੀਆਂ ਨੇ, ਤਾਂ ਇਹ ਹੈ ਕਿ ਰੈਗੂਲਰ ਜਿਹੜਾ ਕੰਮ ਹੈ ਉਹ ਜੇ ਤੁਸੀਂ ਸਕੂਲਾਂ 'ਚ ਜਾ ਕੇ ਵੀ ਦੇਖੋਗੇ ਤਾਂ ਲੜਕਿਆਂ ਦੇ ਮੁਕਾਬਲੇ ਲੜਕੀਆਂ ਦਾ ਜਿਹੜਾ ਰੈਗੂਲਰ ਜਿਹੜਾ ਸਕੂਲ ਦਾ ਕੰਮ ਦਿੱਤਾ ਜਾਂਦਾ, ਪੜ੍ਹਾਈ ਦਾ ਕੰਮ ਦਿੱਤਾ ਜਾਂਦਾ, ਉਹ ਜ਼ਿਆਦਾ ਅੱਛੇ ਤਰੀਕੇ ਨਾਲ ਕੀਤਾ ਹੁੰਦਾ।
0: ਜੀ ਜੀ ਤੇ ਜੇ ਕਦੇ ਕੋਈ ਸਟੂਡੈਂਟ ਤੁਹਾਡੇ ਸਾਹਮਣੇ ਆ ਕੇ ਖੜਾ ਹੋ ਜਾਏ ਤੇ ਕਵੇ ਕਿ ਸਰ ਮੇਰਾ ਤਾਂ ਪੜ੍ਹਾਈ ਚ ਮਨ ਹੀ ਨਹੀਂ ਲੱਗਦਾ, ਤੇ ਤੁਸੀਂ ਉਹਨੂੰ ਕੀ ਕਹੋਗੇ ਫਿਰ?
1: ਮੈਂ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰ ਸਕਦਾ ਜੀ।
0: ਜੀ
1: ਉਹਦੇ ਕੋਲ ਮੇਰੀ ਆਪਣੀ ਐਗਜ਼ਾਮਪਲ ਹੈਗੀ ਹੈ ਕਿ ਮੇਰਾ ਵੀ ਮਨ ਨਹੀਂ ਲੱਗਦਾ ਸੀ ਪੜ੍ਹਾਈ,
0: ਜੀ
1: ਸੋ ਮੈਂ ਉਹਦੇ ਨਾਲ ਏਦਾਂ ਦੀਆਂ, ਕਿਉਂਕਿ ਇਹ ਗੱਲ ਹੈਗੀ ਹੈ ਕਿ ਮੈਂ ਵੀ ਚਾਹੁੰਦਾ ਸੀ ਕਿ ਮੈਂ ਨਹੀਂ ਪੜ੍ਹਨਾ ਹੈਗਾ, ਗੱਲ ਸ਼ਾਇਦ ਲੰਬੀ ਨਾ ਹੋ ਜਾਵੇ, ਅਦਰਵਾਈਜ਼ ਤਾਂ ਇਹ ਸੀਗਾ ਕਿ ਦਸਵੀਂ ਤੋਂ ਬਾਅਦ ਮੈਨੂੰ ਇਹ ਸੀ ਕਿ ਮੈਂ ਵੀ ਉਹਦਾ ਨਾ ਮੇਰੇ ਨਾਲ ਦਾ ਦੋਸਤ ਸੀਗਾ ਕੋਈ ਡਾਕਟਰ ਬਣ ਗਿਆ ਸੀ, ਜਿਵੇਂ ਇੱਦਾਂ ਡਾਕਟਰ ਦੇ ਲਾਗੇ ਨੀ ਕੰਪਾਊਂਡਰ ਜੇ ਬਣ ਜਾਂਦੇ ਹੁੰਦੇ
0: ਜੀ,
1: ਤਾਂ ਮੈਂ ਵੀ ਘਰਦਿਆਂ ਨੂੰ ਇਹੀ ਕਹਿੰਦਾ ਸੀ ਕਿ ਮੈਂ ਜੀ ਮੈਂ ਵੀ ਡਾਕਟਰ ਬਣਨਾ
0: ਜੀ,
1: ਕਿ ਮੈਂ ਪੜ੍ਹਨਾ ਨੀ ਚਾਹੁੰਦਾ, ਪਰ ਮੇਰੇ ਮਾਤਾ ਪਿਤਾ ਦਾ ਆਸ਼ੀਰਵਾਦ ਅੱਜ ਵੀ ਮੇਰੇ ਸਿਰ ਤੇ ਹੈਗਾ ਕਿ ਉਹਨਾਂ ਦੀ ਸਖਤੀ ਆ ਕਿ ਉਹਨਾਂ ਨੇ ਮੈਨੂੰ ਪੜ੍ਹਨੋਂ ਨਹੀਂ ਹਟਾਇਆ ਤੇ ਮੈਂ ਅੱਜ ਸੱਚੀ ਮੁੱਚੀ ਡਾਕਟਰ ਦੀ ਡਿਗਰੀ ਹੈ ਜਿਹੜੀ ਇਕਨੋਮਿਕਸ ਸਬਜੈਕਟ ਦੇ ਵਿੱਚ ਲਈ ਹੈਗੀ ਹੈ।
0: ਵਾਹ ਜੀ ਵਾਹ।
1: ਇਸ ਤਰ੍ਹਾਂ ਨਾਲ ਬੱਚਿਆਂ ਨੂੰ ਮੋਟੀਵੇਟ ਕੀਤਾ ਜਾ ਸਕਦਾ ਜੀ ਕਿ ਨਾ ਪੜ੍ਹਨ ਵਾਲੀ ਗੱਲ, ਬੇਸਿਕਲੀ ਕੋਈ ਕੋਈ ਵੀ ਬੱਚਾ ਇਹੋ ਜਿਹਾ ਨਹੀਂ ਹੈ ਜਿਹੜਾ ਨਾ ਪੜ੍ਹਨਾ ਚਾਹੁੰਦਾ ਹੋਵੇ, ਉਹਦੇ ਕੁਛ ਹਾਲਾਤ ਹੁੰਦੇ ਨੇ। ਇਹ ਇੱਦਾਂ ਦੇ ਕੁਛ ਕੇਸ ਮੈਂ ਹੈਂਡਲ ਵੀ ਕੀਤੇ ਆ, ਸਾਡੇ ਪਲੱਸ ਟੂ ਦੀ ਲੜਕੀ ਸੀ ਇੱਕ, ਈਵਨ ਉਹਨੇ ਕਹਿਤਾ ਕਿ ਮੇਰਾ ਨਾਮ ਕੱਟ ਦੋ, ਮੈਂ ਉਹਦੀ ਮਦਰ ਨੂੰ, ਉਹਦੀ ਦਾਦੀ ਕਿ ਨਾਨੀ ਸੀ ਸ਼ਾਇਦ, ਹਾਂ ਉਹਨੂੰ ਮੈਂ ਬਿਠਾਇਆ ਕੋਲੇ, ਮੈਂ ਇਹਨੂੰ ਕਿਹਾ ਪੁੱਤ ਉਹ ਤੋਂ ਕੋਈ ਏਦਾਂ ਦੀ ਛੋਟੀ ਮੋਟੀ ਬੱਚੇ ਤੋਂ ਗਲਤੀ ਹੋ ਗਈ ਸੀ, ਤਾਂ ਕਹਿੰਦੀ ਵੀ ਮੈਨੂੰ ਕਲਾਸ ਦੇ ਵਿੱਚ ਐਂ ਕਹਿਣਗੇ, ਮੈਂ ਸੱਚ ਕਲਾਸ ਨਾਲ ਵੀ ਗੱਲ ਕੀਤੀ ਉਸ ਬੱਚੀ ਨੂੰ, ਕਿਹਾ ਬਹੁਤ ਸੋਹਣੇ ਨੰਬਰਾਂ ਨਾਲ ਉਹ ਬੱਚੀ ਪਲੱਸ ਟੂ ਪਾਸ ਕੀਤੀ ਤੇ ਉਹ ਬਹੁਤ ਸੋਹਣਾ ਲਿਖਦੀ ਵੀ ਆ
0: ਜੀ। ਤੇ ਜਸਪਾਲ ਸਰ ਮੈਨੂੰ ਦੱਸੋ ਕਿ ਸਰਕਾਰੀ ਸਕੂਲ ਜਾਂ ਪ੍ਰਾਈਵੇਟ ਸਕੂਲ ਕੀ ਫਰਕ ਹੈ?
1: ਵੈਸੇ ਤੇ ਇਹ ਜੀ ਕਿ ਸਿੱਖਿਆ ਸੰਸਥਾ ਦੇ ਵਿੱਚ ਫਰਕ ਨਹੀਂ ਕਹਿ ਸਕਦੇ ਆਪਾਂ
0: ਜੀ,
1: ਕਿਉਂਕਿ ਸਿੱਖਿਆ ਕਿਤੋਂ ਵੀ ਲਈ ਜਾ ਸਕਦੀ ਆ
0: ਜੀ,
1: ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਕਿ ਕੋਈ ਸਰਕਾਰੀ ਸਕੂਲ ਮਾੜੇ ਨੇ ਚੰਗੇ ਨੇ ਜਾਂ ਪ੍ਰਾਈਵੇਟ ਸਕੂਲ, ਕਿਉਂਕਿ ਸਿੱਖਿਆ ਸੰਸਥਾਵਾਂ ਨੇ ਬੇਸਿਕਲੀ
0: ਜੀ,
1: ਤੇ ਹਰ ਸਿੱਖਿਆ ਸੰਸਥਾ ਆਪਣਾ ਰੋਲ ਅਦਾ ਕਰਦੀ ਆ
0: ਜੀ,
1: ਬਟ ਦਿੱਕਤ ਇਹ ਨੋ ਡਾਊਟ ਇਹ ਸਾਰੇ ਜਾਣਦੇ ਆ, ਆਪਾਂ ਸਾਰਿਆਂ ਨੂੰ ਪਤਾ ਕਿ ਇੱਕ ਉਹਨਾਂ ਚ ਡਿਫਰੈਂਸ਼ੀਏਸ਼ਨ ਇਸ ਕਰਕੇ ਹੈਗੀ ਹੈ ਕਿ ਕਿਹੜੇ ਬੱਚੇ ਕਿੱਥੇ ਪੜ੍ਹਦੇ ਨੇ। ਮੈਂ ਜ਼ਿਲ੍ਹੇ ਦੀ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਜਿਹਨੂੰ ਅਸੀਂ ਇੰਸਪੈਕਸ਼ਨ ਟੀਮ ਕਹਿੰਦੇ ਹਾਂ, ਉਹਦਾ 3 ਸਾਲ ਇੰਚਾਰਜ ਰਿਹਾ ਮੈਂ, ਸਾਰੇ ਸਕੂਲ ਸਰਕਾਰੀ ਸਕੂਲ ਵਿਜ਼ਿਟ ਕੀਤੇ ਨੇ, ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਚ ਵੀ ਵੱਖ ਵੱਖ ਤਰ੍ਹਾਂ ਨਾਲ ਜਾਣ ਦਾ ਮੌਕਾ ਮਿਲਿਆ ਹੈਗਾ। ਉੱਥੇ ਹੈ ਕਿ ਦੇਖੋ ਸਿੱਖਿਆ ਤੇ ਸਿੱਖਿਆ ਹੈਗੀ ਹੈ, ਉਹੀ ਕਿਤਾਬਾਂ ਨੇ ਪ੍ਰਾਈਵੇਟ ਸਕੂਲਾਂ ਚ ਹੁੰਦੀਆਂ ਨੇ, ਉਹੀ ਸਰਕਾਰੀ ਸਕੂਲਾਂ ਚ ਹੈਗੀਆਂ ਨੇ
0: ਜੀ।
1: ਹਾਂ ਇੱਕ ਬੇਸਿਕ ਡਿਫਰੈਂਸ ਜ਼ਰੂਰ ਹੈਗਾ, ਉਹ ਸਾਨੂੰ ਸਾਰੇ ਅਸੀਂ ਅਸੈਪਟ ਕਰਦੇ ਹਾਂ ਕਿ ਜਿਹੜੇ ਸਰਕਾਰੀ ਸਕੂਲਾਂ ਚ ਬੱਚੇ ਨੇ ਥੋੜੇ ਜੇ ਉਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਪੇਰੈਂਟਸ ਦੀਆਂ ਕੋਈ ਇਕਨੋਮਿਕ ਕੰਡੀਸ਼ਨ ਦੀਆਂ ਦਿੱਕਤਾਂ ਹੈਗੀਆਂ, ਪਰ ਮੈਂ ਇੱਥੇ ਫਿਰ ਇਹ ਗੱਲ ਨੂੰ ਬੜੇ ਦਾਅਵੇ ਨਾਲ ਕਹਿਣਾ ਕਿ ਜ਼ਰੂਰੀ ਨਹੀਂ ਹੈ ਵੀ ਸਾਰੇ ਬੱਚੇ ਇੱਦਾਂ ਦੇ ਹੁੰਦੇ ਨੇ, ਸਾਡੇ ਕੋਲ ਬਹੁਤ ਅੱਛੇ ਬੱਚੇ ਹੈਗੇ ਨੇ ਤੇ ਬਹੁਤ ਅੱਛੀ ਪੜ੍ਹਾਈ ਵੀ ਉਹਨਾਂ ਦੀ ਹੈਗੀ ਆ, ਮੈਰਿਟ ਵੀ ਹੁਣ ਤੁਸੀਂ ਦੇਖੋਗੇ ਕਿ ਇਸ ਵਾਰੀ 10th ਕਲਾਸ ਦੀਆਂ 13 ਮੈਰਿਟ ਪੋਜੀਸ਼ਨ ਨੇ ਜਿਹੜੀਆਂ ਉਹ ਆਈਆਂ ਹੈਗੀਆਂ ਨੇ
0: ਜੀ,
1: ਉਹ ਜੀ ਪ੍ਰਾਈਵੇਟ ਸਕੂਲ ਵੀ ਹੈਗੇ ਨੇ। ਸੋ ਕਹਿਣ ਦਾ ਭਾਵ ਕਿ ਸਿੱਖਿਆ ਸੰਸਥਾਵਾਂ ਇੱਕੋ ਜਿਹੀਆਂ ਨੇ, ਬਟ ਇਹ ਮੈਂ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਕਿ ਸਿੱਖਿਆ ਸੰਸਥਾਵਾਂ ਚ ਖਾਸ ਕਰਕੇ ਜਿਹੜੀਆਂ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਨੇ ਤਾਂ ਉੱਥੇ ਕਿਤੇ ਨਾ ਕਿਤੇ ਬੱਚਿਆਂ ਨੂੰ ਜਿਹੜਾ ਹੈਗਾ ਇੱਕ ਅਲੱਗ ਤਰ੍ਹਾਂ ਦਾ ਮਾਹੌਲ, ਇਸ ਤਰ੍ਹਾਂ ਦੀ ਮੋਟੀਵੇਸ਼ਨ ਮਿਲਣੀ ਚਾਹੀਦੀ ਹੈ ਕਿ ਇਹ ਅਸੀਂ ਗੈਪ ਨਾ ਸਮਝੀਏ ਕਿ ਸਰਕਾਰੀ ਸਕੂਲ ਦਾ ਪੜ੍ਹਿਆ ਹੋਇਆ ਬੱਚਾ ਜੀ ਜਾਂ ਇਸ ਪ੍ਰਾਈਵੇਟ ਸਕੂਲ ਦਾ ਪੜ੍ਹਿਆ ਹੋਇਆ।
0: ਜੀ ਜੀ ਜੀ ਮੈਂ ਇਹ ਸਵਾਲ ਦਾ ਜਵਾਬ ਤਾਂ ਹੀ ਤੁਹਾਡੇ ਤੋਂ ਚਾਹੁੰਦੀ ਸੀ ਕਿਉਂਕਿ ਮੈਨੂੰ ਪਤਾ ਸੀ ਤੁਸੀਂ ਇਸ ਦਾ ਬਹੁਤ ਅੱਛਾ ਜਵਾਬ ਦਿਓਗੇ। ਤੇ ਬਿਲਕੁਲ ਜੀ ਜਸਪਾਲ ਸਿੰਘ ਜੀ, ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਪ੍ਰਿੰਸੀਪਲ ਬਣਨ ਤੋਂ ਪਹਿਲਾਂ ਤੁਸੀਂ ਬਹੁਤ ਬਹੁਤ ਕੁਝ ਹੋਰ ਵੀ ਅਚੀਵ ਕੀਤਾ ਆਪਣੀ ਲਾਈਫ ਦੇ ਵਿੱਚ, ਤੇ ਉਹਦੇ ਬਾਰੇ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਕਿਉਂਕਿ ਮੈਨੂੰ ਲੱਗਦਾ

0: ਹੈ ਤੁਹਾਡੀਆਂ ਗੱਲਾਂ ਬਾਤਾਂ ਤੋਂ ਬਹੁਤ ਮੋਟੀਵੇਸ਼ਨ ਬਹੁਤ ਲੋਕਾਂ ਨੂੰ ਮਿਲਣ ਵਾਲੀ ਹੈ ਤੇ ਤੁਸੀਂ ਜਰੂਰ ਗਾਈਡ ਕਰੋ ਸਾਡੇ ਸਰੋਤਿਆਂ ਨੂੰ।
1: ਜੀ ਜੀ ਜੀ ਜੀ ਐਕਚੁਅਲੀ ਹੈ ਕਿ ਸਟਾਰਟਿੰਗ ਦੇ ਵਿੱਚ ਜਿਵੇਂ ਤੁਸੀਂ ਆਪਣੇ ਵਿੱਚ ਪਹਿਲੀ ਗੱਲ ਵੀ ਕਵਰ ਹੁੰਦੀ ਹੈ ਕਿ ਕਈ ਵਾਰੀ ਬੱਚੇ ਪੜ੍ਹਨਾ ਨਹੀਂ ਚਾਹੁੰਦੇ
0: ਜੀ,
1: ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਵੀ ਨਹੀਂ ਪੜ੍ਹਨਾ ਚਾਹੁੰਦਾ ਸੀ, ਪਰ ਆਫਟਰ ਗ੍ਰੈਜੂਏਸ਼ਨ ਈਵਨ BA ਸੈਕੰਡ ਈਅਰ ਤੋਂ ਬਾਅਦ ਜਦੋਂ ਮੈਂ MSS ਦੇ ਨਾਲ ਜੁੜਿਆ, ਮੈਂ ਬਤੌਰ ਗੌਰਮੈਂਟ ਰਜਿੰਦਰਾ ਕਾਲਜ ਦੀ ਭੰਗੜਾ ਟੀਮ ਦਾ ਮੈਂਬਰ ਬਣਿਆ। ਉਸ ਤੋਂ ਬਾਅਦ ਮੈਨੂੰ ਸਿੱਖਿਆ ਦੇ ਖੇਤਰ ਚ ਪੜ੍ਹਨ ਦੇ ਵਿੱਚ ਇੰਟਰਸਟ ਪੈਦਾ ਜ਼ਰੂਰ ਹੋ ਗਿਆ ਸੀ, ਇਸ ਕਰਕੇ ਇਹ ਵੀ ਕਹਿ ਲਓ ਕਿ ਇਕੱਲੀ ਪੜ੍ਹਾਈ ਨਹੀਂ ਹੈਗੀ, ਨਾਲ ਜਿਹੜੀਆਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਨੇ ਜੇ ਅਸੀਂ ਉਹ ਕਰਦੇ ਹਾਂ ਤਾਂ ਉਹ ਸਾਨੂੰ ਇੱਕ ਵੱਖਰਾ ਸਕੂਨ ਦਿੰਦੀਆਂ ਨੇ। ਉਸ ਤੋਂ ਬਾਅਦ ਕਿਉਂਕਿ ਤੁਹਾਡੀ ਟੀਚਰਾਂ ਦੇ ਵਿੱਚ ਰਿਕੋਗਨੀਸ਼ਨ ਹੋ ਜਾਂਦੀ ਹੈਗੀ ਆ, ਫਿਰ MA ਕੀਤੀ ਮੈਂ, MPhil ਕੀਤੀ ਆ ਇਕਨੋਮਿਕਸ ਦੇ ਵਿੱਚ ਪੰਜਾਬ ਯੂਨੀਵਰਸਿਟੀ ਰੀਜਨ ਸੈਂਟਰ ਬਠਿੰਡਾ ਤੋਂ। ਮੇਰੇ ਗੁਰੂ ਸਾਹਿਬਾਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ, ਬਹੁਤ ਜ਼ਿਆਦਾ ਪਿਆਰ ਦੇਣ ਕਰਕੇ ਮੈਨੂੰ ਲੱਗਿਆ ਕਿ ਹਾਂ ਮੈਂ ਬਹੁਤ ਕੁਛ ਕਰ ਸਕਦਾ। ਉਸ ਤੋਂ ਬਾਅਦ ਮੈਂ BEd ਕੀਤੀ, ਫਿਰ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜੀ ਡਾਕਟਰ SS ਜੌਹਲ ਬਹੁਤ ਐਮੀਨੈਂਟ ਇਕੋਨੋਮਿਸਟ ਨੇ, ਵਾਈਸ ਚਾਂਸਲਰ ਰਹੇ ਨੇ ਉਹ ਦੋ ਯੂਨੀਵਰਸਿਟੀਆਂ ਦੇ, ਉਹਨਾਂ ਦੇ ਪ੍ਰੋਜੈਕਟ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਮੈਨੂੰ ਏਡਾ ਵੱਡਾ ਐਕਸਪੋਜਰ ਜਿਹੜਾ ਜੀ ਮੈਂ ਕਹਿ ਸਕਾਂ ਕਿ ਜੇ ਇਹ ਸਾਰਾ ਕੁਛ ਮੈਂ ਜਿਵੇਂ ਤੁਸੀਂ ਮੈਨੂੰ ਪੁੱਛਿਆ ਕਿ ਸਮੱਸਿਆਵਾਂ ਆਈਆਂ ਨਹੀਂ ਆਈਆਂ, ਤਾਂ ਇਹ ਕਰ ਪਾਇਆ ਤਾਂ ਸਿਰਫ ਇਸੇ ਲਈ ਕਰ ਪਾਇਆ ਕਿ ਮੈਨੂੰ ਉਹ ਸਟੇਜ ਜਿਹੜੀ ਉਹ ਐਕਸਪੋਜਰ ਮਿਲਿਆ ਹੈਗਾ। ਉਸ ਤੋਂ ਬਾਅਦ ਮੈਂ ਕਾਲਜ ਲੈਕਚਰਰ ਦੇ ਤੌਰ ਤੇ ਵੀ ਕੰਮ ਕੀਤਾ ਮੁਕੰਦਪੁਰ ਕਾਲਜ ਦੇ ਵਿੱਚ, ਮੈਂ ਪੰਜਾਬੀ ਯੂਨੀਵਰਸਿਟੀ ਰੀਜਨ ਸੈਂਟਰ ਬਠਿੰਡਾ ਦੇ ਵਿੱਚ ਪੋਸਟ ਗ੍ਰੈਜੂਏਟ ਕਲਾਸਿਸ ਨੂੰ ਵੀ ਪੜ੍ਹਾਇਆ ਹੈਗਾ ਥੋੜੀ ਦੇਰ ਦੇ ਲਈ, ਬਟ ਫਿਰ 1996 ਤੋਂ ਮੈਂ ਰੈਗੂਲਰ ਸਕੂਲ ਲੈਕਚਰਰ ਦੀ ਜੋਬ ਜਿਹੜੀ ਆ ਉਹ ਲਈ ਹੈਗੀ, ਤੇ ਬੱਚਿਆਂ ਨਾਲ ਮਿਲ ਕੇ ਮੈਂ ਆਪਣਾ ਸਬਜੈਕਟ ਜਿਹੜਾ ਉਹ ਕਰਵਾਉਂਦਾ ਰਿਹਾ ਹੈਗਾ।
0: ਜੀ ਜੀ, ਬਹੁਤ ਵਧੀਆ ਸਰ। ਤੇ ਆਪਣੀ ਜਦੋਂ ਆਫ ਈਅਰ ਗੱਲ ਹੋ ਰਹੀ ਸੀ, ਤੁਸੀਂ ਦੱਸ ਰਹੇ ਸੀ ਕਿ ਕੋਈ ਅਵਾਰਡ ਵੀ ਤੁਸੀਂ ਵਿਨ ਕੀਤਾ ਹੈ ਨਾ, ਉਸ ਦੇ ਬਾਰੇ ਵੀ ਦੱਸੋ ਪਲੀਜ਼।
1: ਇਹਦੇ ਚ ਇਹ ਸੀਗਾ ਕਿ ਮੈਂ ਉਦਾਂ ਹੀ ਕੰਮ ਕਰਦਾ ਰਿਹਾ, ਉਸ ਤੋਂ ਬਾਅਦ ਮੈਂ MSS ਦੀ ਚਲਾਈ, MSS ਦਾ ਪ੍ਰੋਗਰਾਮ ਅਫਸਰ ਰਿਹਾ ਹੈਗਾ, ਬਹੁਤ ਸਾਰੇ ਬੱਚਿਆਂ ਨੂੰ ਮੈਂ ਇੰਟਰਸਟੇਟ ਟੂਰ ਕਰਵਾਏ ਹੈਗੇ ਨੇ, ਯੂਥ ਲੀਡਰਸ਼ਿਪ ਦੇ ਕੈਂਪ ਵੀ ਆਰਗੇਨਾਈਜ਼ ਮੈਂ ਕੀਤੇ ਨੇ ਦੈਨ ਡਿਫਰੈਂਟ ਲੈਵਲ ਦੇ ਉੱਪਰ, ਜਿੱਦਾਂ ਆਪਣੇ ਡਿਸਟ੍ਰਿਕਟ ਲੈਵਲ ਤੇ 15 ਅਗਸਤ 26 ਜਨਵਰੀ ਦੇ ਫੰਕਸ਼ਨ ਹੁੰਦੇ ਨੇ, ਇੱਥੇ ਮੈਂ ਭੰਗੜਾ ਟੀਮ ਦੇ ਇੰਚਾਰਜ ਦੇ ਤੌਰ ਤੇ ਵੀ ਕੰਮ ਕੀਤਾ। ਇਹ ਸਾਰੀਆਂ ਗਤੀਵਿਧੀਆਂ ਕਰਦੇ ਕਰਦੇ ਮੈਨੂੰ ਕਿਤੇ ਕਿਤੇ ਇਹ ਲੱਗਿਆ ਕਿ ਉਸ ਤੋਂ ਬਾਅਦ ਮੈਂ 2017 ਚ ਪ੍ਰਿੰਸੀਪਲ ਬਣ ਗਿਆ ਸੀ ਕਿ ਮੈਨੂੰ ਵੀ ਸਟੇਟ ਅਵਾਰਡ ਲਈ, ਕਿਉਂਕਿ ਸਟੇਟ ਅਵਾਰਡ ਸਾਡੇ ਅਪਲਾਈ ਕਰਨਾ ਪੈਂਦਾ, ਸਟੇਟ ਅਵਾਰਡ ਲਈ ਅਪਲਾਈ ਕਰਨਾ ਚਾਹੀਦਾ, ਕਿਉਂਕਿ ਮੇਰੇ ਕੋਲੇ ਮੇਰੀ ਰਿਸਰਚ ਪਬਲੀਕੇਸ਼ਨ ਹੈਗੀਆਂ ਨੇ, 6 ਮੇਰੇ ਰਿਸਰਚ ਪੇਪਰ ਹੈਗੇ ਨੇ, ਇੱਕ ਮੇਰੀ ਪ੍ਰੋਜੈਕਟ ਰਿਪੋਰਟ ਹੈਗੀ ਆ ਯੂਨੀਵਰਸਿਟੀ ਦੀ PhD ਦੀ, ਤਾਂ ਸਾਰੇ ਕੁਛ ਤੋਂ ਮੈਨੂੰ ਮੇਰੇ ਸਾਥੀ ਵੀ ਬਹੁਤ ਸਾਰੇ ਕਹਿੰਦੇ ਸੀ ਕਿ ਨਹੀਂ ਤੁਸੀਂ ਵੀ ਕਰੋ ਅਪਲਾਈ। ਮੈਨੂੰ ਇਹ ਲੱਗਦਾ ਸੀ ਕਿ ਵੀ ਮੇਰੀ ਹਜੇ ਕੋਈ ਨਾ ਕੋਈ ਅਚੀਵਮੈਂਟ ਘੱਟ ਹੈਗੀ ਹੈ, ਤਾਂ ਮੇਰੇ ਕੋਲ ਮੇਰੇ ਆਪਣੇ ਗੈਰੀ ਪੁੱਟਰ ਸਕੂਲ ਦੇ ਨਾਲ ਨਾਲ ਕੋਟਸ਼ਮੀਰ ਦੀਆਂ DD ਪਾਵਰ ਸੀਗੀਆਂ, ਤਾਂ ਉਸ ਸਾਲ ਇਹ 2023-24 ਦੀ ਗੱਲ ਹੈਗੀ ਹੈ, ਤਾਂ 23-24 ਦੇ ਵਿੱਚ 2 ਜਿਹੜੀਆਂ ਮੈਰਿਟ ਪੋਜੀਸ਼ਨ ਨੇ ਉਹ ਕੋਟਸ਼ਮੀਰ ਸਕੂਲ ਚ ਆਈਆਂ, ਫਿਰ ਮੈਨੂੰ ਲੱਗਿਆ ਕਿ ਮੈਨੂੰ ਵੀ ਹਾਂ ਇਹ ਅਪਲਾਈ ਕਰ ਦੇਣਾ ਚਾਹੀਦਾ, ਤਾਂ ਫਿਰ ਉਹ ਜਿਹੜਾ ਹੈਗਾ ਸਟੇਟ ਟੀਚਰ ਸਟੇਟ ਅਵਾਰਡ 2024 ਦੇ ਲਈ ਮੇਰੇ ਸਾਥੀਆਂ ਨੇ ਮੇਰੇ ਨਾਲ ਦਿਆਂ ਨੇ ਉਹਨੂੰ ਰਿਕਮੈਂਡੇਸ਼ਨ ਕੀਤੀ, ਫਿਰ ਉਹ ਸਾਡੇ ਪ੍ਰੋਸੈਸ ਹੈਗਾ ਉਹ ਪ੍ਰੋਸੈਸ ਹੋਇਆ, ਤੇ ਫਿਰ ਪੰਜਾਬ ਗਵਰਨਮੈਂਟ ਨੇ ਮੈਨੂੰ ਪੰਜਾਬ ਸਟੇਟ ਟੀਚਰ ਅਵਾਰਡ 2024 ਜਿਹੜਾ ਉਹ ਅਵਾਰਡ ਕੀਤਾ।
0: ਵਾਹ ਜੀ ਵਾਹ, ਤੁਹਾਨੂੰ ਉਸ ਲਈ ਲੱਖ ਲੱਖ ਵਧਾਈਆਂ ਸਰ। ਤੇ ਸਰ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਪਰ ਆਪਣੇ ਕੋਲ ਨਾ ਸਮੇਂ ਦੀ ਇੱਕ ਲਿਮਿਟ ਹੁੰਦੀ ਹੈ, ਤੇ ਬਸ ਮੈਂ ਹੁਣ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਸਾਡੇ ਪੇਰੈਂਟਸ ਨੂੰ, ਟੀਚਰਸ ਨੂੰ, ਬੱਚਿਆਂ ਨੂੰ ਤੇ ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ, ਕਿਉਂਕਿ ਤੁਹਾਡੀਆਂ ਗੱਲਾਂ ਤੋਂ ਬਹੁਤ ਮੋਟੀਵੇਟ ਹੋਣ ਵਾਲੇ ਆ ਸਭ ਲੋਕ, ਤੇ ਪਲੀਜ਼ ਉਹ ਕੋਈ ਸੁਨੇਹਾ ਜਿਹੜਾ ਤੁਸੀਂ ਦੇਣਾ ਚਾਹੁੰਦੇ ਹੋ ਸਾਡੇ ਸਰੋਤਿਆਂ ਨੂੰ ਜ਼ਰੂਰ ਦਿਓ।
1: ਮੇਰਾ ਇੱਕੋ ਹੀ ਸੁਨੇਹਾ ਜੀ ਕਿ ਪੇਰੈਂਟਸ ਜਿਹੜੇ ਹੈਗੇ ਨੇ ਉਹ ਆਪਣੇ ਬੱਚਿਆਂ ਨਾਲ ਗੱਲ ਜ਼ਰੂਰ ਕਰਦੇ ਰਹਿਣ
0: ਜੀ,
1: ਤੇ ਖਾਸ ਕਰਕੇ ਸਰਕਾਰੀ ਸਕੂਲਾਂ ਵਾਲੇ ਜਿਹੜੇ ਮਾਪੇ ਨੇ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਉਹ ਆਪਣੇ ਬੱਚਿਆਂ ਦੇ ਲਈ ਅਧਿਆਪਕਾਂ ਨੂੰ ਜ਼ਰੂਰ ਮਿਲਦੇ ਰਹਿਣ
0: ਜੀ।
1: ਤੇ ਜੇ ਅਸੀਂ ਵਿਦਿਆਰਥੀਆਂ ਦੀ ਗੱਲ ਕਰਦੇ ਹਾਂ ਤਾਂ ਉਹ ਹੈ ਕਿ ਪ੍ਰੈਸ਼ਰ ਨਾ ਲੈਣ
0: ਜੀ,
1: ਕਿਉਂਕਿ ਮੈਂ ਹੁਣੇ ਉਹ ਬੱਚਾ ਵੀ ਮਿਲ ਕੇ ਆਇਆ, NEET ਦੀ ਪ੍ਰੀਖਿਆ ਕੇ ਰੱਦ ਹੋਣ ਕਰਕੇ ਉਹ ਬੱਚੀ ਮੈਨੂੰ ਮਿਲੀ, ਮੈਨੂੰ ਪੁੱਛਿਆ ਵੀ ਤੈਨੂੰ ਕਿਵੇਂ ਲੱਗਿਆ, ਕਹਿੰਦਾ ਜੀ ਮੈਨੂੰ ਬਹੁਤ ਔਖਾ ਲੱਗਿਆ, ਈਵਨ ਉਹਦੇ ਫਾਦਰ ਵੀ ਨਾਲ ਸੀ, ਉਹ ਕਹਿੰਦੇ ਜੀ ਮਤਲਬ ਸਾਡੇ ਤੇ ਵੀ ਇੰਨਾ ਪ੍ਰੈਸ਼ਰ ਹੈਗਾ, ਤਾਂ ਇਹ ਪ੍ਰੈਸ਼ਰ ਸਾਨੂੰ ਬੱਚਿਆਂ ਨੂੰ ਨਹੀਂ ਲੈਣਾ ਚਾਹੀਦਾ। ਠੀਕ ਹੈ, ਦਿੱਕਤਾਂ ਹੁੰਦੀਆਂ ਨੇ, ਪਰ ਥੋੜਾ ਜਿਹਾ ਜੇ ਬੱਚੇ ਆਪਣੇ ਮਾਂ ਬਾਪ ਨਾਲ ਗੱਲ ਕਰਦੇ ਰਹਿਣ, ਇੱਕ ਜ਼ਰੂਰੀ ਗੱਲ ਇਹ ਹੈਗੀ ਹੈ ਕਿ ਬੱਚਿਆਂ ਚ ਜਿਹੜੀ ਪੇਸ਼ੈਂਸ ਹੈਗੀ ਆ ਸਾਡੇ ਵੇਲੇ ਬਹੁਤ ਹੁੰਦੀ ਸੀ, ਉਹਦਾ ਬਹੁਤ ਸਾਰੇ ਕਾਰਨ ਨੇ, ਉਹ ਕਦੇ ਫਿਰ ਡਿਸਕਸ ਕੀਤੇ ਜਾ ਸਕਦੇ ਨੇ, ਤਾਂ ਪੇਸ਼ੈਂਸ ਜਿਹੜੀ ਆ ਵਿਦਿਆਰਥੀਆਂ ਚ ਰਹਿਣੀ ਚਾਹੀਦੀ ਆ, ਅਧਿਆਪਕਾਂ ਦੇ ਨਾਲ ਮਿਲ ਕੇ ਅਧਿਆਪਕਾਂ ਨਾਲ ਗੱਲ ਜੇ ਵਿਦਿਆਰਥੀ ਕਰਦਾ ਰਹਿੰਦਾ ਤਾਂ ਕਦੇ ਕੋਈ ਦਿੱਕਤ ਜਿਹੜੀ ਆ ਉਹ ਨਹੀਂ ਆਉਂਦੀ, ਸਾਰੀਆਂ

0: ਠੀਕ ਕੀਤੀਆਂ ਜਾ ਸਕਦੀਆਂ ਨੇ।
1: ਜੀ ਜੀ ਜੀ ਸਰ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੇ ਸਰ ਮੈਨੂੰ ਹੁਣ ਕੋਈ ਗੀਤ ਵੀ ਦੱਸ ਦਿਓ ਜਿਹੜਾ ਮੈਂ ਤੁਹਾਡੀ ਪਸੰਦ ਤੇ ਆਪਣੇ ਸਰੋਤਿਆਂ ਨੂੰ ਸੁਣਵਾ ਦੇਵਾਂਗੀ।
0: ਗੀਤ ਤਾਂ ਵੈਸੇ ਬਹੁਤ ਸਾਰੇ ਨੇ ਜੀ, ਬਟ ਇਹ ਹੈ ਕਿ ਮੈਨੂੰ ਲੱਗਦਾ ਕਿ ਜੇ ਮੋਟੀਵੇਸ਼ਨਲ ਜਾ ਹੋਵੇ, ਵੈਸੇ ਤਾਂ ਇਹ ਲੱਗੇਗਾ ਕਿ ਨੌਜਵਾਨ ਪੀੜ੍ਹੀ ਦਾ ਗੀਤ ਹੈਗਾ, ਪਰ ਮੈਨੂੰ ਰਣਜੀਤ ਬਾਵਾ ਦਾ ਜਿਹੜਾ ਗੀਤ ਹੈ ਗ੍ਰਾਫ, ਉਹ ਬਹੁਤ ਸੋਹਣਾ ਲੱਗਦਾ ਹੁੰਦਾ ਜੀ।

0: ਡਾਕਟਰ ਜਸਪਾਲ ਸਿੰਘ ਰੋਮਾਣਾ ਜੀ,
1: ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
2: ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਬਹੁਤ ਸ਼ੁਕਰੀਆ, ਸਾਰੇ ਜਿਹੜੇ ਆਡੀਅੰਸ ਹੈ ਸਰੋਤੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ।

ਜੀ ਸਰੋਤਿਓਂ, ਹੁਣੇ ਤੁਸੀਂ ਸੁਣ ਰਹੇ ਸੀ ਡਾਕਟਰ ਜਸਪਾਲ ਸਿੰਘ ਰੋਮਾਣਾ ਜੀ, ਜਿਹੜੇ ਕਿ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਗੈਰੀ ਬੁੱਟਰ ਤੋਂ ਪ੍ਰਿੰਸੀਪਲ ਦੇ ਤੌਰ 'ਤੇ ਰਿਟਾਇਰ ਹੋਏ ਨੇ। ਉਹਨਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾ ਰਹੇ ਸੀ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸਜਰੀ ਸਵੇਰ, ਅਤੇ ਉਮੀਦ ਕਰਦੀ ਹਾਂ ਸਜਰੀ ਸਵੇਰ ਵੀ ਤੁਹਾਨੂੰ ਵਧੀਆ ਲੱਗ ਰਿਹਾ ਅਤੇ ਇਹ ਮੁਲਾਕਾਤ ਵੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ।

ਜੀ ਪ੍ਰੋਗਰਾਮ ਸਰਜਰੀ ਸਵੇਰ ਦੇ ਅਗਲੇ ਸੈਗਮੈਂਟ ਦੇ ਵਿੱਚ ਕੀ ਹੈ ਤੁਹਾਡੇ ਲਈ? ਤੁਹਾਡੇ ਲਈ ਹੈ ਜੀ ਬਹੁਤ ਖਾਸ ਗੱਲਬਾਤ ਅੱਜ ਦੇ ਦਿਨ ਬਾਰੇ। ਤੇ ਅੱਜ ਦਿਨ ਕਿਹੜਾ ਪਹਿਲਾਂ ਤੁਸੀਂ ਸੋਚੋ, ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਕੀ ਹੈ ਖਾਸ। ਹਾਂਜੀ ਸੋਚ ਲਿਆ ਤੁਸੀਂ? ਚਲੋ ਕੋਈ ਗੱਲ ਨਹੀਂ, ਜ਼ਿਆਦਾ ਦਿਮਾਗ 'ਤੇ ਜ਼ੋਰ ਨਾ ਪਾਓ ਕਿਉਂਕਿ ਦੀਪਾ ਛਾਬੜਾ ਬਸ ਤੁਹਾਨੂੰ ਦੱਸਣ ਹੀ ਵਾਲੀ ਹੈ ਕਿ ਅੱਜ ਕੀ ਖਾਸ ਹੈ। ਜੀ ਅੱਜ ਹੈ ਜੀ ਅੰਤਰਰਾਸ਼ਟਰੀ ਸੰਗ੍ਰਹਾਲਿਆ ਦਿਵਸ, ਯਾਨੀ ਕਿ ਇੰਟਰਨੈਸ਼ਨਲ ਮਿਊਜ਼ੀਅਮ ਡੇ, ਜਿਹੜਾ ਕਿ ਹਰ ਸਾਲ 18 ਮਈ ਨੂੰ ਅਸੀਂ ਮਨਾਉਂਦੇ ਹਾਂ।

ਤੇ ਇਸਦਾ ਮੁੱਖ ਉਦੇਸ਼ ਹੈ ਜੀ ਆਮ ਜਨਤਾ ਦੇ ਵਿੱਚ ਸਾਡੇ ਇਤਿਹਾਸ, ਕਲਾ ਅਤੇ ਸੰਸਕ੍ਰਿਤਿਕ ਵਿਰਾਸਤ ਦੇ ਮਹੱਤਵ ਨੂੰ ਦੱਸਣਾ ਅਤੇ ਉਸ ਨੂੰ ਸੰਭਾਲ ਕੇ ਰੱਖਣ ਬਾਰੇ ਜਾਗਰੂਕ ਕਰਨਾ। ਵੈਸੇ ਵੀ ਦੋਸਤੋ ਕਹਿੰਦੇ ਨੇ ਜੀ ਓਲਡ ਇਜ਼ ਗੋਲਡ, ਹੈ ਨਾ, ਪੁਰਾਣੀਆਂ ਚੀਜ਼ਾਂ ਵਰਗੀ ਤਾਂ ਰੀਸ ਹੀ ਨਹੀਂ, ਕਿਉਂਕਿ ਨਵਿਆਂ 'ਚ ਉਹ ਜ਼ੋਰ ਹੀ ਨਹੀਂ ਹੈ, ਉਹ ਗੱਲਬਾਤ ਹੀ ਨਹੀਂ ਹੈ ਪੁਰਾਣੀਆਂ ਚੀਜ਼ਾਂ ਦੀ। ਜੇ ਅਸੀਂ ਗੱਲ ਕਰੀਏ ਤਾਜ ਮਹਿਲ, ਕੁਤੁਬ ਮੀਨਾਰ ਅਤੇ ਸਾਡੇ ਬਠਿੰਡੇ ਦੇ ਹਿੱਸੇ ਕੀ ਆਇਆ ਜੀ ਕਿਲ੍ਹਾ ਮੁਬਾਰਕ, ਅਤੇ ਬਹੁਤ ਹੀ ਵਧੀਆ ਵਧੀਆ ਮਿਊਜ਼ੀਅਮ ਸਾਡੇ ਕੋਲ ਨੇ। ਸਾਡੇ ਕੋਲ ਬਹੁਤ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ, ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਨੂੰ ਸੰਭਾਲ ਕੇ ਰੱਖੀਏ, ਉਹਨਾਂ ਨੂੰ ਪਲੋਸ ਕੇ ਰੱਖੀਏ। ਅਤੇ ਜੇ ਗੱਲ ਕਰੀਏ ਕਿ ਇਸ ਦਿਨ ਨੂੰ ਮਨਾਉਣ ਦਾ ਕੀ ਇਤਿਹਾਸ ਹੈ, ਸ਼ੁਰੂਆਤ ਇਸ ਦਿਨ ਦੀ ਕਦੋਂ ਹੋਈ ਸੀ, ਇਸ ਦਿਨ ਦੀ ਸਥਾਪਨਾ ਹੋਈ ਸੀ ਜੀ ਸੰਨ 1977 ਦੇ ਵਿੱਚ ਇੰਟਰਨੈਸ਼ਨਲ ਕੌਂਸਲ ਆਫ ਮਿਊਜ਼ੀਅਮਸ ICOM ਦੁਆਰਾ ਇਸ ਨੂੰ ਸ਼ੁਰੂ ਕੀਤਾ ਗਿਆ ਸੀ। ਉਦੇਸ਼ ਹੈ ਜੀ ਸੰਗ੍ਰਹਾਲਿਆ ਕੇਵਲ ਪੁਰਾਣੀ ਕਲਾਕ੍ਰਿਤੀਆਂ ਨੂੰ ਸਹੇਜਣਾ ਨਹੀਂ, ਬਲਕਿ ਮਾਨਵ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਆਦਾਨ ਪ੍ਰਦਾਨ ਦਾ ਵੀ ਇਹ ਕੇਂਦਰ ਹੁੰਦੇ ਨੇ ਅਤੇ ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ।

ਤੇ ਇਸ ਦਿਨ ਦੀ ਜੇ ਮਹੱਤਵ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਸਾਨੂੰ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ, ਸਾਡੇ ਅੱਜ ਦੀ ਜਿਹੜੀ ਯੁਵਾ ਪੀੜ੍ਹੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀ ਪੁਰਾਣੀ ਸੱਭਿਅਤਾ ਅਤੇ ਸਾਡੇ ਗੌਰਵਸ਼ਾਲੀ ਜਿਹੜਾ ਸਾਡਾ ਇਤਿਹਾਸ ਹੈ ਉਸ ਦੇ ਨਾਲ ਇਹ ਦਿਨ ਸਾਨੂੰ ਜੋੜਦਾ ਹੈ, ਤਾਂ ਹੀ ਅਸੀਂ ਇਸ ਦਿਨ ਨੂੰ ਮਨਾਉਂਦੇ ਹਾਂ। ਅਤੇ ਸੰਸਕ੍ਰਿਤਿਕ ਆਦਾਨ ਪ੍ਰਦਾਨ ਵੀ ਇਸ ਦਿਨ ਕਰਕੇ ਅਸੀਂ ਕਰਦੇ ਹਾਂ, ਦੁਨੀਆ ਭਰ ਦੇ ਵਿੱਚ ਸਮਾਜ ਦੇ ਵਿੱਚ ਇੱਕ ਦੂਜੇ ਦੀ ਸੰਸਕ੍ਰਿਤੀ ਨੂੰ ਸਮਝਣਾ, ਸ਼ਾਂਤੀ ਬਣਾਏ ਰੱਖਣ ਦੇ ਵਿੱਚ ਇਹ ਦਿਨ ਮਦਦ ਕਰਦਾ ਹੈ। ਅਤੇ ਵਿਸ਼ੇਸ਼ ਆਯੋਜਨ ਇਸ ਦਿਨ ਕਿਹੜੇ ਕਿਹੜੇ ਹੁੰਦੇ ਆ ਜੀ? ਇਸ ਦਿਨ ਦੁਨੀਆ ਭਰ ਦੇ ਵਿੱਚ ਮਿਊਜ਼ੀਅਮ, ਜਿਵੇਂ ਕਿ ਭਾਰਤ ਦੇ ਵਿੱਚ ਪ੍ਰਸਿੱਧ ਨੈਸ਼ਨਲ ਮਿਊਜ਼ੀਅਮ ਨਵੀਂ ਦਿੱਲੀ ਦੇ ਵਿੱਚ ਵਿਸ਼ੇਸ਼ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਆਉਣ ਵਾਲਿਆਂ ਨੂੰ ਮੁਫਤ ਦੇ ਵਿੱਚ ਪ੍ਰਵੇਸ਼ ਦਿੱਤਾ ਜਾਂਦਾ ਹੈ।

ਤੇ ਦੋਸਤੋ ਇਹ ਖਾਸ ਦਿਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਾਡੇ ਪੂਰਵਜਾਂ ਦੀਆਂ ਅਨਮੋਲ ਯਾਦਾਂ, ਉਹਨਾਂ ਦੀਆਂ ਇਤਿਹਾਸਿਕ ਜਿਹੜੀਆਂ ਚੀਜ਼ਾਂ ਹੈ ਉਹ ਸਾਡੀਆਂ ਧਰੋਹਰ ਨੇ ਅਤੇ ਉਹਨਾਂ ਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ, ਸੁਰੱਖਿਅਤ ਰੱਖਣਾ ਚਾਹੀਦਾ। ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸਰਜਰੀ ਸਵੇਰ ਅਤੇ ਮਿਊਜ਼ੀਅਮ ਡੇ ਜਿੱਦਾਂ ਕਿ ਅੱਜ ਹੈ, ਅਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਗਲੇ ਸੈਗਮੈਂਟ ਦੇ ਵਿੱਚ ਸਾਡੇ ਮਿਊਜ਼ੀਅਮ ਯਾਨੀ ਕਿ ਕਿਲ੍ਹਾ ਮੁਬਾਰਕ ਦੇ ਬਾਰੇ, ਅਤੇ ਪਰ ਕਰਾਂਗੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।

0: ਦੇਖੋ ਜੀ, ਆਕਾਸ਼ਵਾਣੀ FM ਬਠਿੰਡਾ ਕੋਲ ਖਜ਼ਾਨਾ ਹੈ ਪੁਰਾਣੀਆਂ ਚੀਜ਼ਾਂ ਦਾ, ਪੁਰਾਣੇ ਗੀਤਾਂ ਦਾ। ਤੇ ਫਿਲਹਾਲ ਜਿਹੜਾ ਗੀਤ ਤੁਸੀਂ ਸੁਣਿਆ ਉਹ ਸੀ ਜੀ ਫਿਲਮ ਜਬ ਪਿਆਰ ਕਿਸੀ ਸੇ ਹੋਤਾ ਹੈ ਵਿੱਚੋਂ। ਤੇ ਇਹ ਫਿਲਮ ਰਿਲੀਜ਼ ਹੋਈ ਸੀ ਸਨ 1961 ਦੇ ਵਿੱਚ। ਤੇ ਇਸ ਗੀਤ ਦੇ ਬੋਲ ਲਿਖੇ ਸਨ ਹਸਰਤ ਜੈਪੁਰੀ ਸਾਹਿਬ ਨੇ, ਤੇ ਇਹ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਜੀ ਸ਼ੰਕਰ ਜੈਕਿਸ਼ਨ ਨੇ। ਨਾਸਿਰ ਹੁਸੈਨ ਪ੍ਰਾਈਵੇਟ ਲਿਮਿਟਿਡ ਦੁਆਰਾ ਇਹ ਫਿਲਮ ਬਣਾਈ ਗਈ ਸੀ। ਤੇ ਦੇਖੋ ਜੀ, ਪੁਰਾਣੀਆਂ ਚੀਜ਼ਾਂ ਅੱਜ ਵੀ ਸਦਾਬਹਾਰ, ਅੱਜ ਵੀ ਤਰੋ ਤਾਜ਼ੀਆਂ। ਤੇ ਦੋਸਤੋ, ਇਹਨਾਂ ਪੁਰਾਣੀਆਂ ਚੀਜ਼ਾਂ ਨੂੰ, ਮਿਊਜ਼ੀਅਮਸ ਨੂੰ ਸੰਭਾਲ ਕੇ ਰੱਖੋ। ਜੇ ਕਿਤੇ ਤੁਸੀਂ ਘੁੰਮਣ ਜਾਓ ਤੇ ਉੱਥੇ ਕੂੜਾ ਕਰਕਟ ਨਾ ਫੈਲਾਓ, ਸਫਾਈ ਦਾ ਧਿਆਨ ਰੱਖੋ, ਤਾਂ ਹੀ ਇਹ ਚੀਜ਼ਾਂ ਤੁਸੀਂ ਸੰਭਾਲ ਸਕਦੇ ਹੋ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਚੀਜ਼ਾਂ ਦਾ ਆਨੰਦ ਮਾਣ ਸਕਦੀਆਂ ਨੇ।
1: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
2: श्रोतियो, आकाशवाणी FM बठिंडा दे प्रसारण बारे तुसी भी साडे नाल मशवरा कर सकते। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਹਰ ਸਵਾਲ ਦਾ ਜਵਾਬ ਮਨ ਨੂੰ ਸ਼ਾਂਤੀ ਤੇ ਵਿਚਾਰਾਂ ਨੂੰ ਨਵੀਂ ਦਿਸ਼ਾ ਦੇਣ ਵਾਲਾ ਅਧਿਆਤਮਿਕ ਪ੍ਰੋਗਰਾਮ ਹਰ ਅਕਾਲ ਉਸਤਤ। ਜੀ ਸਰੋਤਿਓ, ਮਿਤੀ 19 ਮਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ।

0: ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 19 ਮਈ ਦਿਨ ਮੰਗਲਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
3: आकाशवाणी FM बठिंडा FM बैंड 101.1 MHz से तुसी सुन रहे हो प्रोग्राम सजरी सवेर।
4: ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਜਰੀ ਸਵੇਰ, ਤੇ ਅੱਜ ਦੇ ਸਜਰੀ ਸਵੇਰ ਦੇ ਵਿੱਚ ਤੁਹਾਡੀ ਹਮ ਸਫ਼ਰ ਹੈ ਦੀਪਾ ਛਾਬੜਾ। ਸਮਾਂ ਹੋ ਚੁੱਕਾ ਹੈ ਜੀ 7:41 ਤੇ 42 ਸਕਿੰਟ ਦਾ। ਈਂਟ ਈਂਟ ਮੇਂ ਦਫ਼ਨ ਹੈ ਸਦੀਓਂ ਕੇ ਕਿੱਸੇ, ਕਿਲ੍ਹਾ ਮੁਬਾਰਕ ਆਇਆ ਹੈ ਬਠਿੰਡਾ ਕੇ ਹਿੱਸੇ। ਰਜ਼ੀਆ ਕੀ ਕਹਾਣੀ, ਗੁਰੂਓਂ ਕੀ ਵਾਣੀ, ਦੀਵਾਰੋਂ ਪਰ ਲਿਖੀ ਹੈ ਯਹਾਂ ਏਕ ਕਹਾਣੀ। ਆਓ ਦੇਖੋ ਆਪਣਾ ਇਤਿਹਾਸ, ਦੇਖੋ ਯਹਾਂ ਇਤਿਹਾਸ ਮੇਂ ਛੁਪਾ ਹੈ ਬਹੁਤ ਕੁਛ ਖਾਸ। ਜੀ ਦੋਸਤੋ, 18 ਮਈ ਨੂੰ ਅੱਜ ਅਸੀਂ ਮਨਾ ਰਹੇ ਹਾਂ ਜੀ ਇੰਟਰਨੈਸ਼ਨਲ ਮਿਊਜ਼ੀਅਮ ਡੇ, ਅਤੇ ਜੇ ਤੁਸੀਂ ਮਿਊਜ਼ੀਅਮ ਜਾਣਾ ਹੈ ਤਾਂ ਫਿਰ ਕਿਲ੍ਹਾ ਮੁਬਾਰਕ ਤੋਂ ਬਿਹਤਰ ਕੀ ਹੈ ਜੀ। ਬਹੁਤ ਹੀ ਪੁਰਾਣੀ ਸਾਡੀ ਯਾਦਗਾਰ ਸਾਡੇ ਕੋਲ ਹੈ। ਲਗਭਗ ਜਦੋਂ AD ਦੀ ਸ਼ੁਰੂਆਤ ਹੋਈ ਸੀ ਉਦੋਂ ਇਹ ਕਿਲ੍ਹਾ ਬਣ ਰਿਹਾ ਸੀ, ਅਤੇ ਜਦੋਂ ਰੋਮ ਦੇ ਵਿੱਚ ਕਲੋਜ਼ੀਅਮ ਬਣ ਰਿਹਾ ਸੀ ਉੱਥੇ ਬਠਿੰਡਾ ਦੇ ਵਿੱਚ ਇਹ ਕਿਲ੍ਹਾ ਤਾਂ ਲਗਭਗ ਤਿਆਰ ਹੋ ਗਿਆ ਸੀ ਜੀ ਬਣ ਕੇ। ਅਤੇ ਇਸ ਨੂੰ ਬਣਾਇਆ ਗਿਆ ਸੀ ਜੀ ਕਨਿਸ਼ਕ ਦੇ ਸਮੇਂ, ਅਤੇ ਇੱਟਾਂ ਬੜੀਆਂ ਛੋਟੀਆਂ ਛੋਟੀਆਂ, ਅਤੇ ਇਹਨਾਂ ਇੱਟਾਂ ਨੂੰ ਅਸੀਂ ਨਾਨਕ ਸ਼ਾਹੀ ਇੱਟਾਂ ਵੀ ਕਹਿੰਦੇ ਹਾਂ। ਅਤੇ ਬੜੀ ਹੈਰਾਨੀ ਦੀ ਗੱਲ ਹੈ ਜੀ ਕਿ ਇਹ ਇੱਟਾਂ ਬਿਨਾਂ ਸੀਮੈਂਟ ਤੋਂ ਜੁੜੀਆਂ ਹੋਈਆਂ। ਕਿ ਅੱਜ ਤੁਸੀਂ ਸੋਚ ਸਕਦੇ ਹੋ ਕਿ ਇੱਦਾਂ ਵੀ ਕੁਝ ਹੋ ਸਕਦਾ ਹੈ? ਸਨ 1240 ਦੇ ਵਿੱਚ ਇੱਥੇ ਰਜ਼ੀਆ ਸੁਲਤਾਨ ਨੂੰ ਕੈਦ ਕੀਤਾ ਗਿਆ ਸੀ ਜੀ। ਹਾਂ, ਭਾਰਤ ਦੀ ਪਹਿਲੀ ਮਹਿਲਾ ਬਾਦਸ਼ਾਹ ਰਜ਼ੀਆ ਸੁਲਤਾਨ। ਅਤੇ ਕਿਲ੍ਹੇ ਦੀਆਂ ਦੀਵਾਰਾਂ ਐਂ ਲੱਗਦਾ ਹੈ ਜੀ ਅੱਜ ਵੀ ਉਹਨਾਂ ਦੀ ਕਹਾਣੀ ਨੂੰ ਬੋਲ ਬੋਲ ਕੇ ਬਿਆਨ ਕਰ ਰਹੀਆਂ ਨੇ। ਜੀ ਲਗਭਗ 1900 ਸਾਲ ਪੁਰਾਣਾ ਇਹ ਕਿਲ੍ਹਾ ਸਾਡੇ ਹਿੱਸੇ ਆਇਆ, ਅਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ ਕਿ ਸਾਡੇ ਕੋਲ ਇਹ ਧਰੋਹਰ ਹੈ। ਸਾਨੂੰ ਇਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ, ਅਤੇ ਵਿੱਚ ਜਦੋਂ ਥੋੜ੍ਹੀਆਂ ਬਹੁਤ ਪ੍ਰੋਬਲਮਸ ਆਈਆਂ ਅਤੇ ਥੋੜ੍ਹਾ ਬਹੁਤਾ ਇਹ ਕਿਲ੍ਹਾ ਕਿਤੋਂ ਕਿਤੋਂ ਥੋੜ੍ਹਾ ਖਰਾਬ ਹੋ ਗਿਆ, ਅਤੇ ਉਸ ਦੀ ਮੁਰੰਮਤ ਵੀ ਲਗਾਤਾਰ ਕਰਵਾਈ ਜਾਂਦੀ ਰਹੀ ਹੈ ਤਾਂ ਕਿ ਇਹ ਕਿਲ੍ਹਾ ਸਦੀਆਂ ਤੱਕ ਸਾਡੇ ਨਾਲ ਬਣਿਆ ਰਹੇ। ਅਤੇ ਦੋਸਤੋ, ਕਿਲ੍ਹਾ ਮੁਬਾਰਕ ਦੇ ਇੱਕ ਹੋਰ ਖਾਸੀਅਤ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ। ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿਉਂਕਿ ਤੁਸੀਂ ਸਾਰੇ ਮੇਰੀ ਤਰ੍ਹਾਂ ਬਠਿੰਡਾ ਦੇ ਰਹਿਣ ਵਾਲੇ ਹੋ, ਬਠਿੰਡਾ ਦੇ ਨਿਵਾਸੀ ਹੋ। ਅਤੇ ਕਿਲ੍ਹਾ ਮੁਬਾਰਕ ਦੇ ਅੰਦਰ ਹੈ ਜੀ ਗੁਰਦੁਆਰਾ ਕਿਲ੍ਹਾ ਮੁਬਾਰਕ। ਮੰਨਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ 1705 ਦੇ ਵਿੱਚ ਇੱਥੇ ਆਏ ਸਨ, ਉਹਨਾਂ ਨੇ ਆਪਣੇ ਚਰਨ ਇੱਥੇ ਪਾਏ ਸਨ, ਅਤੇ ਉਹਨਾਂ ਦੀ ਜਿਹੜੀ ਸ਼ਕਤੀ ਹੈ ਉਹ ਇੱਥੇ ਹਲੇ ਵੀ ਹੈ, ਅਤੇ ਲੋਕ ਜਾਂਦੇ ਹੈ, ਮੰਨਤਾਂ ਮੰਨਦੇ ਹੈ ਇੱਥੇ ਜਾ ਕੇ, ਅਤੇ ਮੰਨਤਾਂ ਪੂਰੀਆਂ ਵੀ ਹੁੰਦੀਆਂ ਨੇ। ਅਤੇ ਕਿਸੇ ਟਾਈਮ ਦੇ ਵਿੱਚ ਜਦੋਂ ਮੈਂ ਛੋਟੀ ਸੀ ਨਾ, ਅਤੇ ਮੈਂ ਵੀ 40 ਦਿਨ ਸੁੱਖੇ ਸੀ, ਅਤੇ ਮੈਂ ਲਗਾਤਾਰ 40 ਦਿਨ ਕਿਲ੍ਹਾ ਮੁਬਾਰਕ ਦੇ ਵਿੱਚ ਗਈ ਸੀ। ਅਤੇ ਦੋਸਤੋ, ਕਹਿੰਦੇ ਜਦੋਂ ਆਪਣਾ ਵਿਸ਼ਵਾਸ ਪੱਕਾ ਹੁੰਦਾ ਤਾਂ ਰੱਬ ਫਿਰ ਆਪਣੀ ਹਰ ਗੱਲ ਪੂਰੀ ਕਰਦਾ, ਆਪਣੀ ਹਰ ਮੁਰਾਦ ਪੂਰੀ ਕਰਦਾ। ਅਤੇ ਦੋਸਤੋ, ਤੁਸੀਂ ਵੀ ਜੇ ਰੱਬ ਕੋਲੋਂ ਕੁਛ ਮੰਗਣਾ ਹੈ ਨਾ, ਤਾਂ ਫਿਰ ਵਿਸ਼ਵਾਸ ਆਪਣਾ

ਆਕਾਸ਼ਵਾਣੀ ਦੇ ਸੂਜਨ ਸਰੋਤਿਓ 18 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪੰਜਾਬ ਦੀ ਸਿਰਕੱਢ ਆਵਾਜ਼ ਚਾਂਦੀ ਰਾਮ ਚਾਂਦੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਾਂਦੀ ਰਾਮ ਚਾਂਦੀ।

17 ਮਈ ਨੂੰ ਅਸੀਂ ਮਨਾਉਂਦੇ ਹਾਂ ਜੀ ਵਰਲਡ ਟੈਲੀਕਮਿਊਨੀਕੇਸ਼ਨ ਡੇ ਤੇ ਵਰਲਡ ਹਾਈਪਰ ਟੈਂਸ਼ਨ ਡੇ ਵੀ 17 ਮਈ ਨੂੰ ਹੀ ਮਨਾਇਆ ਜਾਂਦਾ ਹੈ। ਤੇ ਗੱਲ ਕਰੀਏ ਜੀ ਜੇ ਅੱਜ ਦੇ ਦਿਨ ਦੀ, ਅਸੀਂ ਆਲਰੇਡੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਅੱਜ ਹੈ ਜੀ ਇੰਟਰਨੈਸ਼ਨਲ ਮਿਊਜ਼ੀਅਮ ਡੇ, ਤੇ ਤੁਸੀਂ ਜ਼ਰੂਰ ਜਾਣਾ ਹੈ ਜੀ ਕਿਲ੍ਹਾ ਮੁਬਾਰਕ ਸਾਹਿਬ, ਦਰਸ਼ਨ ਕਰਕੇ ਆਉਣੇ ਹੈ, ਮੱਥਾ ਟੇਕ ਕੇ ਆਉਣਾ ਹੈ ਤੇ ਕੋਈ ਨਾ ਕੋਈ ਮੁਰਾਦ ਮੰਗ ਕੇ ਆਉਣੀ ਹੈ। ਤੇ 21 ਮਈ ਨੂੰ ਹੁੰਦਾ ਜੀ ਐਂਟੀ ਟੈਰਰਿਜ਼ਮ ਡੇ, ਰਾਜੀਵ ਗਾਂਧੀ ਜੀ ਦੀ ਪੁੰਨ ਤਿਥੀ ਵੀ ਹੁੰਦੀ ਹੈ। 22 ਮਈ ਨੂੰ ਹੁੰਦਾ ਜੀ ਇੰਟਰਨੈਸ਼ਨਲ ਡੇ ਆਫ ਬਾਇਓਲੋਜੀਕਲ ਡਾਈਵਰਸਿਟੀ, ਤੇ ਤੁਸੀਂ ਪੇੜ ਲਗਾਓ, ਪੰਛੀਆਂ ਨੂੰ ਬਚਾਓ ਤੇ ਆਪਣਾ ਵੀ ਜੀਵਨ ਬਚਾਓ। ਚੌਵੀ ਮਈ ਨੂੰ ਮਨਾਇਆ ਜਾਏਗਾ ਜੀ ਕਾਮਨਵੈਲਥ ਡੇ, ਰਾਸ਼ਟਰਮੰਡਲ ਦੇਸ਼ਾਂ ਦਾ ਦਿਨ ਹੈ ਜੀ, ਖੇਲਾਂ ਅਤੇ ਏਕਤਾ ਦਾ ਮੈਸੇਜ ਦੇਣ ਵਾਲਾ ਇਹ ਦਿਨ ਹੈ। ਅਤੇ ਗੱਲ ਕਰੀਏ ਜੀ ਮਈ ਦੀ ਅਖੀਰ ਦੀ, ਯਾਨੀ ਕਿ 31 ਮਈ ਨੂੰ ਹੁੰਦਾ ਜੀ ਵਰਲਡ ਨੋ ਤਵੈਕੂ ਡੇ, ਯਾਨੀ ਕਿ ਸਿਗਰਟ ਛੋੜੋ, ਜ਼ਿੰਦਗੀ ਨੂੰ ਜੋੜੋ ਅਤੇ ਨਸ਼ਿਆਂ ਤੋਂ ਤੁਸੀਂ ਦੂਰ ਰਹਿਣਾ ਹੈ ਜੀ। ਜੁੜੇ ਰਹਿਣਾ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ 'ਤੇ, ਫਿਲਹਾਲ ਆਕਾਸ਼ਵਾਣੀ ਐਫ ਐਮ ਬਠਿੰਡਾ 'ਤੇ ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ, ਅਤੇ ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ।

ਦੋਸਤੋ, ਸ਼ਬਦਾਂ ਦੇ ਵਿੱਚ ਜ਼ਹਿਰ ਵੀ ਹੈ ਅਤੇ ਸ਼ਹਿਦ ਵੀ, ਅਤੇ ਦਿਲ ਤੋੜਦੇ ਵੀ ਨੇ ਅਤੇ ਰੂਹਾਂ ਨੂੰ ਜੋੜਦੇ ਵੀ ਨੇ। ਅਤੇ ਆਪਣੀ ਬੋਲੀ 'ਚ ਹਮੇਸ਼ਾ ਮਿਠਾਸ ਰੱਖੋ, ਮਿੱਠੇ ਬੋਲਣ ਵਾਲੇ ਬਣੋ। ਅਤੇ ਦੇਖੋ ਜੀ, ਗੱਲਾਂ ਤਾਂ ਮੇਰੇ ਕੋਲ ਹਲੇ ਵੀ ਬਹੁਤ ਸਾਰੀਆਂ ਪਈਆਂ ਨੇ, ਤਾਂ ਪਰ ਕੀ ਕਰਾਂ, ਮਜ਼ਬੂਰੀ ਹੈ, ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ। ਅਤੇ ਹੁਣ ਆਪਣੇ ਰੇਡੀਓ ਦੋਸਤ ਦੀਪਾ ਨੂੰ ਦੇ ਦਿਓ ਜੀ ਇਜਾਜ਼ਤ, ਅਤੇ ਫਿਰ ਮਿਲਣ ਤੱਕ ਆਪਣਾ ਤੁਸੀਂ ਰੱਖਣਾ ਖਾਸ ਖਿਆਲ। ਅਤੇ ਧੰਨਵਾਦ ਕਰ ਦਿੰਦੇ ਹਾਂ ਆਪਣੀ ਸਮੂਹ ਤਕਨੀਕੀ ਟੀਮ ਦਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਆਕਾਸ਼ਵਾਣੀ ਐਫਐਮ ਬਠਿੰਡਾ ਸਮਾਂ 7 ਵਜ ਕੇ 59 ਮਿੰਟ ਤੇ 38 ਸਕਿੰਟ ਦਾ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ, ਸਮਾਚਾਰ ਪ੍ਰਭਾਤ 8 ਵਜ ਕੇ 15 ਮਿੰਟ ਤੇ ਅੰਗਰੇਜ਼ੀ ਵਿੱਚ ਖਬਰਾਂ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਵਜੇ ਪੰਜਾਬੀ ਵਿੱਚ ਖਬਰਾਂ ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਥਨਬਰਗ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟਰਸਨ ਨਾਲ ਗੱਲਬਾਤ ਕੀਤੀ। ਭਾਰਤ ਅਤੇ ਸਵੀਡਨ ਨੇ ਆਪਸੀ ਸਹਿਯੋਗ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਵੀਡਨ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ ਹੈ। ਕਾਂਗਰਸ ਨੇਤਾ ਵੀ ਡੀ ਸਤੀਸ਼ਨ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਦੱਖਣ ਪੱਛਮੀ ਮਾਨਸੂਨ ਦੇ ਆਮ ਨਾਲੋਂ 6 ਦਿਨ ਪਹਿਲਾਂ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ। ਅਤੇ ਆਈ ਪੀ ਐਲ ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਰਾਤ ਗੋਥਨਬਰਗ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟਰਸਨ ਨਾਲ ਗੱਲਬਾਤ ਕੀਤੀ। ਸ੍ਰੀ ਮੋਦੀ ਕੱਲ੍ਹ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਥਨਬਰਗ ਪਹੁੰਚੇ। ਪ੍ਰਧਾਨ ਮੰਤਰੀ ਨੂੰ ਦੋਹਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਵਿੱਚ ਸ਼ਾਨਦਾਰ ਯੋਗਦਾਨ ਅਤੇ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਲਈ ਸਵੀਡਨ ਦੇ ਸਰਵੋੱਚ ਸਨਮਾਨ ਰਾਇਲ ਆਰਡਰ ਆਫ ਦਾ ਪੋਲਰ ਸਟਾਰ ਡਿਗਰੀ ਕਮਾਂਡਰ ਗ੍ਰੈਂਡ ਕ੍ਰਾਸ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਕਿਸੇ ਦੇਸ਼ ਦੇ ਮੁਖੀ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 31ਵਾਂ ਅੰਤਰਰਾਸ਼ਟਰੀ ਸਨਮਾਨ ਹੈ। ਵਫਦ ਪੱਧਰੀ ਗੱਲਬਾਤ ਦੌਰਾਨ ਦੋਹਾਂ ਆਗੂਆਂ ਨੇ ਭਾਰਤ ਸਵੀਡਨ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕੀਤੀ। ਉਹ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਲਈ ਸਹਿਮਤ ਹੋਏ। ਉਨ੍ਹਾਂ ਵਪਾਰ ਅਤੇ ਨਿਵੇਸ਼, ਤਕਨਾਲੋਜੀ ਅਤੇ ਨਵੀਨਤਾ, ਪੁਲਾੜ, ਉਭਰਦੀਆਂ ਤਕਨਾਲੋਜੀਆਂ, ਰੱਖਿਆ ਅਤੇ ਸੁਰੱਖਿਆ, ਛੋਟੇ ਅਤੇ ਦਰਮਿਆਨੇ ਉੱਦਮਾਂ, ਖੋਜ ਅਤੇ ਲੋਕਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵੀ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅਤੇ ਬਹੁਪੱਖੀ ਸੰਗਠਨਾਂ ਵਿੱਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਬਹੁਪੱਖੀ ਮੰਚਾਂ 'ਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ। ਪ੍ਰਧਾਨ ਮੰਤਰੀ ਕ੍ਰਿਸਟਰਸਨ ਨੇ ਡਿਜੀਟਲ ਤਬਦੀਲੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਭਾਰਤ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਵੀਡਨ ਵਿੱਚ ਭਾਰਤੀ ਭਾਈਚਾਰੇ ਦੇ ਉਸਾਰੂ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ। ਗੋਥਨਬਰਗ ਪਹੁੰਚਣ 'ਤੇ ਸ੍ਰੀ ਮੋਦੀ ਨੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕੀਤੀ। ਭਾਰਤੀ ਪ੍ਰਵਾਸੀਆਂ ਨੇ ਸੰਗੀਤਕ ਪੇਸ਼ਕਾਰੀਆਂ ਨਾਲ ਸ੍ਰੀ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਥਨਬਰਗ ਵਿੱਚ ਚੁਣਿੰਦਾ ਸਵੀਡਿਸ਼ ਕੰਪਨੀਆਂ ਦੇ ਸੀਈਓਜ਼ ਨਾਲ ਗੱਲਬਾਤ ਦੌਰਾਨ ਕੰਪਨੀਆਂ ਨੂੰ ਨਿਰਮਾਣ, ਗ੍ਰੀਨ ਹਾਈਡਰੋਜਨ ਮਿਸ਼ਨ, ਸਾਫ਼ ਸੁਥਰੀ ਊਰਜਾ ਅਤੇ ਹੋਰ ਖੇਤਰਾਂ ਵਿੱਚ ਭਾਰਤ ਵਿੱਚ ਆਪਣੀ ਮੌਜੂਦਗੀ ਵਧਾਉਣ ਦੀ ਅਪੀਲ ਕੀਤੀ। ਭਾਰਤ ਅਤੇ ਸਵੀਡਨ ਦੀਆਂ ਲੋਕਤੰਤਰ, ਪਾਰਦਰਸ਼ਤਾ, ਨਵੀਨਤਾ ਅਤੇ ਸਥਿਰਤਾ ਦੀਆਂ ਸਾਂਝੀਆਂ ਕਦਰਾਂ ਕੀਮਤਾਂ 'ਤੇ ਜ਼ੋਰ ਦਿੰਦਿਆਂ ਸ੍ਰੀ ਮੋਦੀ ਨੇ ਸਵੀਡਨ ਦੀਆਂ ਨਵੀਨਤਾ ਅਤੇ ਸਥਿਰਤਾ ਸਮਰਥਾਵਾਂ ਨੂੰ ਭਾਰਤ ਦੇ ਵਿਸ਼ਾਲ ਆਕਾਰ, ਪ੍ਰਤਿਭਾ ਅਤੇ ਵਿਕਾਸ ਦੀ ਗਤੀ ਨਾਲ ਜੋੜਨ ਦਾ ਸੱਦਾ ਦਿੱਤਾ। ਭਾਰਤ ਦੀ ਤੇਜ਼ ਆਰਥਿਕ ਤਬਦੀਲੀ ਨੂੰ ਉਜਾਗਰ ਕਰਦਿਆਂ ਸ੍ਰੀ ਮੋਦੀ ਨੇ ਭਾਰਤ ਦੀ ਮਜ਼ਬੂਤ ਘਰੇਲੂ ਮੰਗ, ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਨਿਰਮਾਣ ਵਿਸਥਾਰ ਅਤੇ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਜ਼ਿਕਰ ਕੀਤਾ। ਭਾਰਤ ਸਵੀਡਨ ਸਬੰਧਾਂ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਖਰੀਦਦਾਰ ਵਿਕਰੇਤਾ ਸਬੰਧਾਂ ਤੋਂ ਉੱਪਰ ਲੰਮੇ ਸਮੇਂ ਦੀ ਉਦਯੋਗਿਕ ਸਾਂਝੇਦਾਰੀ ਵਿਕਸਿਤ ਕਰਨ ਲਈ ਕੰਮ ਕਰ ਰਹੇ ਨੇ।
1: रक्षा के क्षेत्र में हमारा सहयोग निरंतर बढ़ रहा है। स्वीडन की कंपनियों द्वारा भारत में प्रोडक्शन फैसिलिटीज बनाया जाना इस बात का प्रमाण है कि हम बायर सेलर रिलेशनशिप से आगे बढ़कर लॉन्ग टर्म इंडस्ट्रियल पार्टनरशिप की ओर बढ़ रहे हैं।
0: ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਵੀਡਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਲੇ ਉਦਯੋਗਪਤੀਆਂ ਅਤੇ ਸੀਈਓਜ਼ ਨੇ ਭਾਰਤ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ ਅਤੇ ਪਿਛਲੇ ਕਈ ਸਾਲਾਂ ਵਿੱਚ ਨਿਰੰਤਰ ਆਰਥਿਕ ਸੁਧਾਰਾਂ ਕਾਰਨ ਦੇਸ਼ ਵਿੱਚ ਹੋਏ ਬਦਲਾਅ ਦੀ ਸ਼ਲਾਘਾ ਕੀਤੀ ਹੈ। ਯੂਰਪੀਅਨ ਉਦਯੋਗਪਤੀਆਂ ਦੀ ਗੋਲਮੇਜ਼ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਵਿੱਚ ਪੱਛਮੀ ਮਾਮਲਿਆਂ ਦੇ ਸਕੱਤਰ ਸੀਬੀ ਜੌਰਜ ਨੇ ਕਿਹਾ ਕਿ ਸੀਈਓਜ਼ ਅਤੇ ਮੁੱਖ ਉਦਯੋਗਪਤੀਆਂ ਨੇ ਹਾਲ ਹੀ ਦੇ ਸਾਲਾਂ ਵਿੱਚ ਭਾਰਤ ਵਿੱਚ ਹੋਏ ਮਹੱਤਵਪੂਰਨ ਬਦਲਾਅ ਦਾ ਜ਼ਿਕਰ ਕੀਤਾ। ਸ੍ਰੀ ਜੌਰਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਕ੍ਰਿਸਟਰਸਨ ਨੇ ਰਵਿੰਦਰ ਨਾਥ ਟੈਗੋਰ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਵਿਸ਼ੇਸ਼ ਤੋਹਫਿਆਂ ਦਾ ਆਦਾਨ ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ ਵਿੱਚ ਅੱਜ ਨਾਰਵੇ ਪਹੁੰਚਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਨਾਰਵੇ ਦਾ ਪਹਿਲਾ ਦੌਰਾ ਹੋਵੇਗਾ। ਉਹ 43 ਸਾਲਾਂ ਵਿੱਚ ਨਾਰਵੇ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਦੌਰੇ ਦੌਰਾਨ ਸ੍ਰੀ ਮੋਦੀ 3 ਭਾਰਤ ਨੌਰਡਿਕ ਸੰਮੇਲਨ ਅਤੇ ਦੁਵੱਲੀਆਂ ਮੀਟਿੰਗਾਂ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਾਰਵੇ ਦੇ ਕਿੰਗ ਹੈਰਲਡ 5ਵੇਂ ਅਤੇ ਰਾਣੀ ਸੋਨਜਾ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਜੌਨਸ ਗਾਰ ਸਟੋਰ ਨਾਲ ਦੁਵੱਲੀ ਗੱਲਬਾਤ ਕਰਨਗੇ। ਸ੍ਰੀ ਮੋਦੀ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਭਾਰਤ ਨੌਰਡਿਕ ਵਪਾਰ ਅਤੇ ਖੋਜ ਸਿਖਰ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਸਿਖਰ ਸੰਮੇਲਨ ਦੌਰਾਨ ਭਾਰਤ ਨੌਰਡਿਕ ਸਬੰਧਾਂ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਜਾਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR।

ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRJalandhar। ਕਾਂਗਰਸ ਨੇਤਾ ਵੀ ਡੀ ਸਤੀਸ਼ਨ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਜ ਦੇ ਰਾਜਪਾਲ ਰਜਿੰਦਰ ਵਿਸ਼ਵਨਾਥ ਅਰਲੇਕਰ ਅੱਜ ਸਵੇਰੇ 10 ਵਜੇ ਤਿਰੁਵਨੰਤਪੁਰਮ ਵਿੱਚ ਇੱਕ ਸਮਾਰੋਹ ਵਿੱਚ ਉਨ੍ਹਾਂ ਨੂੰ ਅਹੁਦੇ ਅਤੇ ਰਾਜਦਾਰੀ ਦੀ ਸਹੁੰ ਚੁਕਾਉਣਗੇ। ਮੁੱਖ ਮੰਤਰੀ ਵਜੋਂ ਨਾਮਜ਼ਦ ਸਤੀਸ਼ਨ ਨੇ ਕੱਲ੍ਹ ਸ਼ਾਮ 21 ਮੈਂਬਰੀ UDF ਕੈਬਨਿਟ ਦਾ ਐਲਾਨ ਕੀਤਾ। 10 ਸਾਲਾਂ ਦੇ ਵਕਫੇ ਤੋਂ ਬਾਅਦ ਕੇਰਲਮ ਵਿੱਚ ਕਾਂਗਰਸ ਦੀ ਅਗਵਾਈ ਵਾਲੀ UDF ਸਰਕਾਰ ਸੱਤਾ 'ਚ ਵਾਪਸ ਆ ਰਹੀ ਹੈ। ਮੁੱਖ ਮੰਤਰੀ ਅਤੇ 20 ਹੋਰ ਮੰਤਰੀ ਤਿਰੁਵਨੰਤਪੁਰਮ ਦੇ ਸੈਂਟਰਲ ਸਟੇਡੀਅਮ ਵਿੱਚ ਹੋਣ ਵਾਲੇ ਇੱਕ ਸਮਾਰੋਹ ਵਿੱਚ ਸਹੁੰ ਚੁੱਕਣਗੇ। ਮੁੱਖ ਮੰਤਰੀ ਵੀ ਡੀ ਸਤੀਸ਼ਨ ਸਮੇਤ ਨਵੀਂ ਸਰਕਾਰ ਦੇ 16 ਮੈਂਬਰ ਪਹਿਲੀ ਵਾਰ ਮੰਤਰੀ ਬਣ ਰਹੇ ਨੇ। ਸਹੁੰ ਚੁੱਕ ਸਮਾਗਮ 'ਚ ਕਾਂਗਰਸ ਪ੍ਰਧਾਨ ਮਲਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਰਨਾਟਕਾ, ਹਿਮਾਚਲ ਪ੍ਰਦੇਸ਼ ਤੇ ਤੇਲੰਗਾਨਾ ਦੇ ਮੁੱਖ ਮੰਤਰੀਆਂ, ਅਹੁਦੇ ਤੋਂ ਹਟ ਰਹੇ

0: ਮਲਲਿਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਰਨਾਟਕਾ, ਹਿਮਾਚਲ ਪ੍ਰਦੇਸ਼ ਤੇ ਤੇਲੰਗਾਨਾ ਦੇ ਮੁੱਖ ਮੰਤਰੀਆਂ, ਅਹੁਦੇ ਤੋਂ ਹਟ ਰਹੇ ਮੁੱਖ ਮੰਤਰੀ ਪਿਨਾਰਾਈ ਵਿਜੇਯਨ ਅਤੇ ਬੀਜੇਪੀ ਦੇ ਸੂਬਾ ਪ੍ਰਧਾਨ ਰਾਜੀਵ ਚੰਦਰ ਸ਼ੇਖਰ ਸਮੇਤ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਛੱਤੀਸਗੜ੍ਹ ਦੇ ਦੋ ਦਿਨਾਂ ਦੌਰੇ ਤੇ ਕੱਲ੍ਹ ਸ਼ਾਮ ਰਾਏਪੁਰ ਪਹੁੰਚੇ। ਦੌਰੇ ਦੌਰਾਨ ਸ੍ਰੀ ਸ਼ਾਹ ਰਾਏਪੁਰ ਅਤੇ ਬਸਤਰ ਵਿਚ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਨੀਟ ਯੂ ਜੀ ਦਾਖਲਾ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ ਦੀ ਜਾਂਚ ਹੁਣ ਮਹਾਰਾਸ਼ਟਰ ਦੇ ਲਾਤੂਰ ਤੋਂ ਨਾਂਦੇੜ ਤੱਕ ਫੈਲ ਗਈ ਹੈ। ਇਕ ਪਿਤਾ ਤੇ ਦੋਸ਼ ਹੈ ਕਿ ਉਸਨੇ ਆਪਣੀ ਧੀ ਲਈ ਲੀਕ ਹੋਏ ਪ੍ਰਸ਼ਨ ਪੱਤਰ ਨੂੰ 5 ਲੱਖ ਰੁਪਏ ਵਿਚ ਖਰੀਦਿਆ ਸੀ। ਕੇਂਦਰੀ ਜਾਂਚ ਬਿਊਰੋ ਦੀ ਇਕ ਟੀਮ ਨੇ ਕੱਲ੍ਹ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਅਤੇ ਉਸ ਨੂੰ ਹੋਰ ਜਾਂਚ ਲਈ ਏਜੰਸੀ ਦੇ ਪੁਣੇ ਦਫ਼ਤਰ ਵਿਚ ਪੇਸ਼ ਹੋਣ ਲਈ ਬੁਲਾਇਆ। ਇਸ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਪੁਣੇ ਦੀ ਮਨੀਸ਼ਾ ਮੰਦਾਰੇ ਨੂੰ 14 ਦਿਨਾਂ ਦੀ ਸੀਬੀਆਈ ਹਿਰਾਸਤ ਵਿਚ ਭੇਜ ਦਿੱਤਾ ਹੈ। ਏਜੰਸੀ ਅਨੁਸਾਰ ਮੰਡਾਰੇ ਨੀਟ ਦਾ ਜੀਵ ਵਿਗਿਆਨ ਦਾ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲੇ ਵਿਚ ਮੁੱਖ ਸਾਜਿਸ਼ਕਰਤਾ ਸੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ 79ਵੀਂ ਵਿਸ਼ਵ ਸਿਹਤ ਅਸੈਂਬਲੀ ਵਿਚ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ ਪਹੁੰਚ ਗਏ ਨੇ। 6 ਦਿਨਾਂ ਸੰਮੇਲਨ ਅੱਜ ਜਨੇਵਾ ਵਿਚ ਸ਼ੁਰੂ ਹੋਏਗਾ। ਇਹ ਸੰਮੇਲਨ ਮਜ਼ਬੂਤ, ਵਧੇਰੇ ਸਮਾਵੇਸ਼ੀ ਅਤੇ ਅਨੁਕੂਲ ਸਿਹਤ ਪ੍ਰਣਾਲੀਆਂ ਦੇ ਨਿਰਮਾਣ ਲਈ ਸਾਂਝੀ ਵਿਸ਼ਵ ਵਿਆਪੀ ਵਚਨਬੱਧਤਾ ਦੀ ਪੁਸ਼ਟੀ ਕਰੇਗਾ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਦੇ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ, ਜੋ ਕਿ ਆਮ ਤਰੀਕ 1 ਜੂਨ ਤੋਂ 6 ਦਿਨ ਪਹਿਲਾਂ ਹੈ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਦੱਖਣ ਪੱਛਮੀ ਮਾਨਸੂਨ ਦੇ ਅਗਲੇ 2 ਤੋਂ 3 ਦਿਨਾਂ ਵਿਚ ਦੱਖਣ ਪੂਰਬੀ ਅਰਬ ਸਾਗਰ, ਬੰਗਾਲ ਦੀ ਖਾੜੀ, ਅੰਡੇਮਾਨ ਟਾਪੂਆਂ ਅਤੇ ਅੰਡੇਮਾਨ ਸਾਗਰ ਦੇ ਹੋਰ ਹਿੱਸਿਆਂ ਤੱਕ ਪਹੁੰਚਣ ਲਈ ਹਾਲਾਤ ਅਨੁਕੂਲ ਨੇ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਪੱਛਮੀ ਉੱਤਰ ਪ੍ਰਦੇਸ਼ ਵਿਚ ਜ਼ਬਰਦਸਤ ਲੂ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਮਰਾਠਵਾੜਾ, ਤੇਲੰਗਾਨਾ ਅਤੇ ਵਿਦਰਭ ਵਿਚ ਵੀ ਅੱਜ ਕੁਝ ਥਾਵਾਂ ਤੇ ਲੂ ਚੱਲਣ ਦੀ ਸੰਭਾਵਨਾ ਹੈ। ਆਈਪੀਐਲ ਕ੍ਰਿਕਟ ਵਿਚ ਬੀਤੀ ਰਾਤ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇਆਫ ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਰਾਜਸਥਾਨ ਰਾਇਲਸ ਵੱਲੋਂ ਦਿੱਤੇ ਗਏ 194 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਦਿੱਲੀ ਕੈਪੀਟਲਸ ਨੇ 19 ਓਵਰਾਂ ਤੇ 2 ਗੇਂਦਾਂ ਵਿਚ 5 ਵਿਕਟਾਂ ਤੇ 197 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਸ ਨੇ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ਤੇ 193 ਦੌੜਾਂ ਬਣਾਈਆਂ। ਕੱਲ੍ਹ ਇਕ ਹੋਰ ਮੈਚ ਵਿਚ ਧਰਮਸ਼ਾਲਾ ਚ ਰਾਇਲ ਚੈਲੇਂਜਰਸ ਬੰਗਲੁਰੂ ਨੇ ਪੰਜਾਬ ਕਿੰਗਸ ਨੂੰ 23 ਦੌੜਾਂ ਨਾਲ ਹਰਾ ਕੇ ਪਲੇਆਫ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਇਲ ਚੈਲੇਂਜਰਸ ਬੰਗਲੁਰੂ ਨੇ ਨਿਰਧਾਰਿਤ 20 ਓਵਰਾਂ ਵਿਚ 4 ਵਿਕਟਾਂ ਤੇ 222 ਦੌੜਾਂ ਬਣਾਈਆਂ। ਜਵਾਬ ਵਿਚ ਪੰਜਾਬ ਕਿੰਗਸ 8 ਵਿਕਟਾਂ ਤੇ 199 ਦੌੜਾਂ ਹੀ ਬਣਾ ਸਕੀ। ਅੱਜ ਚੇਨਈ ਵਿਚ ਸ਼ਾਮੀ 7:30 ਵਜੇ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਭਾਰਤ ਨੇ ਗਾਂਧੀਨਗਰ ਵਿਚ ਏਸ਼ੀਆਈ ਵੇਟ ਲਿਫਟਿੰਗ ਚੈਂਪੀਅਨਸ਼ਿਪ 2026 ਵਿਚ 1 ਚਾਂਦੀ ਅਤੇ 9 ਕਾਂਸੀ ਦੇ ਤਮਗਿਆਂ ਸਮੇਤ ਕੁੱਲ 10 ਤਮਗੇ ਜਿੱਤੇ ਨੇ। ਭਾਰਤ ਦਾ 1-1 ਚਾਂਦੀ ਦਾ ਤਮਗਾ ਗਿਆਨੇਸ਼ਵਰੀ ਯਾਦਵ ਨੇ ਔਰਤਾਂ ਦੇ 53 ਕਿਲੋਗ੍ਰਾਮ ਸਨੈਚ ਮੁਕਾਬਲੇ ਵਿਚ ਜਿੱਤਿਆ। ਅੰਤ ਵਿਚ ਚੋਣਵੀਆਂ ਖ਼ਬਰਾਂ ਤੇ ਇਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਥਨਬਰਗ ਵਿਚ ਸਵੀਡਨ ਦੇ ਪ੍ਰਧਾਨ ਮੰਤਰੀ ਔਲਫ ਕ੍ਰਿਸਟਰਸਨ ਨਾਲ ਗੱਲਬਾਤ ਕੀਤੀ ਹੈ। ਭਾਰਤ ਅਤੇ ਸਵੀਡਨ ਨੇ ਆਪਸੀ ਸਹਿਯੋਗ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਵੀਡਨ ਦੀਆਂ ਕੰਪਨੀਆਂ ਨੂੰ ਭਾਰਤ ਤੇ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਕਾਂਗਰਸ ਨੇਤਾ ਵੀਡੀ ਸਤੀਸ਼ਨ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਦੱਖਣ ਪੱਛਮੀ ਮਾਨਸੂਨ ਦੇ ਆਮ ਨਾਲੋਂ 6 ਦਿਨ ਪਹਿਲਾਂ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ। ਤੇ ਆਈਪੀਐਲ ਕ੍ਰਿਕਟ ਵਿਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਵੇਰ ਦੇ 8:40 ਤੇ 29 ਸਕਿੰਟ ਦਾ ਸਮਾਂ ਹੋ ਰਿਹਾ ਤੇ ਹੁਣ ਪੇਸ਼ ਕਰਾਂਗੇ ਤੁਹਾਡੇ ਲਈ ਪ੍ਰੋਗਰਾਮ ਮਹਿਕ ਪੰਜਾਬ ਦੀ।

ਪੰਜਾਬ ਦੀ ਸੁਣਨ ਆਏ ਤਮਾਮ ਸਰੋਤਿਆਂ ਨੂੰ ਦੀਪਾ ਛਾਬੜਾ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ ਤੇ ਆਨੰਦ ਮਾਣ ਰਹੇ ਹੋਵੋਗੇ ਆਪਣੀ ਖੂਬਸੂਰਤ ਜੀ ਪਿਆਰੀ ਜੀ ਜ਼ਿੰਦਗੀ ਦਾ। ਦੋਸਤੋ, ਜ਼ਿੰਦਗੀ ਤਾਂ ਵੈਸੇ ਬਹੁਤ ਖੂਬਸੂਰਤ ਹੁੰਦੀ ਹੈ, ਬਸ ਦੇਖਣ ਦਾ ਜਿਹੜਾ ਤੁਹਾਡਾ ਨਜ਼ਰੀਆ ਹੈ ਉਹ ਖੂਬਸੂਰਤ ਹੋਣਾ ਚਾਹੀਦਾ ਹੈ। ਅਤੇ ਅੱਜ ਮਹਿਕ ਪੰਜਾਬੀ ਦੇ ਵਿੱਚ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਲੋਕ ਗੀਤ, ਅਤੇ ਸਭ ਤੋਂ ਪਹਿਲਾਂ ਲੋਕ ਗੀਤ ਮੈਂ ਤੁਹਾਡੇ ਲਈ ਕੱਢ ਲਿਆ ਜੀ, ਜਿਸ ਨੂੰ ਗਾ ਰਹੇ ਨੇ ਸਤਿੰਦਰ ਕੌਰ ਅਤੇ ਉਹਨਾਂ ਦੇ ਸਾਥੀ, ਅਤੇ ਗੀਤ ਬੜਾ ਹੀ ਸੋਹਣਾ, ਮੇਥੋਂ ਗਾਏ ਬਿਨਾਂ ਰਹਿ ਨਹੀਂ ਹੋਣਾ ਜੀ। ਅੰਮ੍ਰਿਤਸਰ ਦੇ ਪਾਪੜ ਵੇ ਮੈਂ ਖਾਨੀ ਆ, ਤੂੰ ਕਰਨ ਦੇ ਆਕੜ ਵੇ ਮੈਂ।

ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz 'ਤੇ।

जी, समा 8:52 ते हुणे तुसी जिहड़ा गीत सुनिया उस नूं गा रहे सन अमृतपाल ते उहनां दे साथी। ते चल रहे ने जी लोक गीत, ते लोक गीतां बारे थोड़ी जी जानकारी तुहानूं होर दे दिंदी हां कि लोक गीत कई तरहां दे हुंदे आ, जिवें संस्कार गीत जिहड़े जन्म वेले, ਵਿਆਹ ਸ਼ਾਦੀ ਵੇਲੇ ਜਾਂ ਮੁੰਡਨ ਇਹੋ ਜਿਹੇ ਅਵਸਰਾਂ 'ਤੇ ਗਾਏ ਜਾਂਦੇ ਆ, ਅਤੇ ਇਹਨੂੰ ਬਹੁਤ ਜਣੇ ਮਿਲ ਕੇ ਗਾਉਂਦੇ ਆ। ਰਿਤੂ ਗੀਤ ਯਾਨੀ ਕਿ ਜਦੋਂ ਰੁੱਤਾਂ ਬਦਲਦੀਆਂ ਅਤੇ ਰੁੱਤਾਂ ਦੇ ਹਿਸਾਬ ਨਾਲ ਵੀ ਜਿਵੇਂ ਸਾਉਣ ਦੇ ਮਹੀਨੇ, ਫਾਗੁਨ ਦੇ ਮਹੀਨੇ ਵੀ ਗਾਏ ਜਾਣ ਵਾਲੇ ਜਿਹੜੇ ਲੋਕ ਗੀਤ ਹੁੰਦੇ ਨੇ, ਅਤੇ ਅਸੀਂ ਉਹਨਾਂ ਦਾ ਆਨੰਦ ਲੈਂਦੇ ਹਾਂ। ਅਤੇ ਨਾਲ ਹੀ ਸ਼੍ਰਮ ਗੀਤ ਯਾਨੀ ਕਿ ਮਜ਼ਦੂਰੀ ਜਾਂ ਜਿਵੇਂ ਆਪਾਂ ਥਕਾਵਟ ਆਪਣੀ ਮਿਟਾਉਣ ਵਾਸਤੇ ਜਿਹੜੇ ਗੀਤ ਗਾਉਂਦੇ ਹਾਂ ਉਹਨਾਂ ਨੂੰ ਸ਼੍ਰਮ ਗੀਤ ਕਿਹਾ ਜਾਂਦਾ, ਅਤੇ ਉਤਸ਼ਾਹ ਵੀ ਵੱਧਦਾ ਅਤੇ ਸਾਡੀ ਥਕਾਨ ਵੀ ਮਿਟ ਜਾਂਦੀ ਹੈ। ਅਤੇ ਭਗਤੀ ਗੀਤ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ, ਆਪਣੇ ਦੇਵੀ ਦੇਵਤਿਆਂ ਨੂੰ ਮਨਾਉਣ ਵਾਸਤੇ, ਆਪਣੇ ਮਨ ਨੂੰ ਸਕੂਨ ਦੇਣ ਵਾਸਤੇ ਅਸੀਂ ਦੇਵੀ ਦੇਵਤਾਵਾਂ ਲਈ ਭਗਤੀ ਗੀਤ ਗਾਉਂਦੇ ਹਾਂ। ਅਤੇ ਲੋਕ ਗੀਤ ਚੱਲ ਰਹੇ ਨੇ ਜੀ, ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ, ਅਤੇ ਅਗਲਾ ਗੀਤ ਮੱਖਣ ਅਤੇ ਸਿੰਦੂਰ ਰੰਗ ਮਾਈਏ ਦਾ ਸ਼ਾਵਾ ਰੰਗ ਮਾਈਏ ਦਾ, ਗਾ ਰਹੇ ਨੇ ਜੀ ਸੰਦੀਪ ਕੌਰ ਅਤੇ ਉਹਨਾਂ ਦੇ ਸਾਥੀ।

ਤੇ ਇਸੇ ਨਾਲ ਹੀ ਦੀਪਾ ਛਾਬੜਾ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦੇਵਾ ਗਿਆ। ਨਮਸਕਾਰ, ਧੰਨਵਾਦ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ। ਸਮਾਂ ਇਸ ਵੇਲੇ 8:59 ਤੇ 47 ਸਕਿੰਟ ਦਾ ਹੋ ਰਿਹਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਤੇ 9:30 ਵਜੇ ਆਜ ਕੇ ਫਨਕਾਰ।

ਕਹਿੰਦੇ ਨੇ ਜੀ ਪਿਆਰ ਬਿਨਾ ਤੇਰੇ ਅਸੀਂ ਰਹਿ ਨਹੀਂ ਸਕਦੇ, ਪਿਆਰ ਬਿਨਾ ਤੇਰੇ ਅਸੀਂ ਰਹਿ ਨਹੀਂ ਸਕਦੇ, ਸਾਥ ਬਿਨਾ ਤੇਰੇ ਅਸੀਂ ਸਹਿ ਨਹੀਂ ਸਕਦੇ। ਤੂੰ ਹੈ ਤਾਂ ਸਾਹ ਚੱਲਦੇ ਨੇ ਮੇਰੇ, ਤੂੰ ਹੈ ਤਾਂ ਸਾਹ ਚੱਲਦੇ ਨੇ ਮੇਰੇ, ਬਿਨਾ ਤੇਰੇ ਜ਼ਿੰਦਾ ਅਸੀਂ ਰਹਿ ਨਹੀਂ ਸਕਦੇ। ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਾਥ ਹਮੇਸ਼ਾ ਆਪਣੇ ਸਰੋਤਿਆਂ ਦੇ ਨਾਲ ਬਣਿਆ ਰਹਿੰਦਾ ਹੈ ਅਤੇ ਬਣਿਆ ਰਹੇਗਾ ਸਦੀਆਂ ਤੱਕ। ਸਾਡਾ ਪਿਆਰ ਦੁਨੀਆ ਯਾਦ ਕਰੇਗੀ।

ਘੋੜੀਆਂ ਨੂੰ ਬੀਬੀ ਪਾਗਲਾ ਏ ਵੀਰ ਤੇਰੇ ਸਾਡੀ ਜਿੰਦਕਾਂ ਨੂੰ ਦੁੱਖਾਂ ਵਿੱਚ ਰੋਲਦਾ ਗੁਰੂ ਨਾਨਕ ਸਭ ਦਾ ਪਿਆਰਾ ਪਿਆ ਤੇਰਾ ਤੇਰਾ ਬੋਲਦਾ।

ਰਾਣੀ ਸੁੰਦਰਾਂ ਬੇਨਤੀ ਸੁਣਦਿਆਂ ਸੀ ਅਮਰ ਸਿੰਘ ਸ਼ੌਂਕੀ ਜੀ ਦੀ ਆਵਾਜ਼ ਦੇ ਵਿੱਚ।

ਤੇ ਦੋਸਤੋ, ਇਹ ਜਿਹੜਾ ਖੂਬਸੂਰਤ ਜਿਹਾ ਗੀਤ ਤੁਹਾਡੀ ਅਸੀਂ ਨਜ਼ਰ ਕੀਤਾ, ਇਸ ਦੇ ਬੋਲ ਲਿਖੇ ਸਨ ਸੇਵਾ ਸਿੰਘ ਨੇ ਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਜੱਸੀ ਤੇ ਹਾਰਡੀ ਨੇ। ਪ੍ਰੋਗਰਾਮ ਚੱਲ ਰਿਹਾ ਜੀ ਗੀਤ ਪਿਟਾਰਾ, ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ। ਸਮਾਂ ਇਸ ਵੇਲੇ 10:22 ਦਾ ਹੋ ਚੁੱਕਿਆ ਤੇ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਜੀ, ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀਆਂ ਆਵਾਜ਼ਾਂ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਦੀਦਾਰ ਸੰਧੂ ਸਾਹਿਬ ਨੇ ਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਹੈ KS ਨਰੂਲਾ ਨੇ।

0: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: ਤੇ ਜੀ ਆਕਾਸ਼ਵਾਣੀ FM ਬਠਿੰਡਾ ਤੇ ਚੱਲ ਰਿਹਾ ਗੀਤ ਪਿਟਾਰਾ ਤੇ ਗੀਤ ਪਿਟਾਰਾ ਚ ਵਜਾ ਰਹੇ ਹਾਂ ਅਸੀਂ ਸੋਹਣੇ ਸੋਹਣੇ ਤੁਹਾਡੀ ਪਸੰਦ ਦੇ ਗੀਤ। ਉਮੀਦ ਕਰਦੀ ਹਾਂ ਅੱਜ ਦਾ ਗੀਤ ਪਿਟਾਰਾ ਤੁਹਾਨੂੰ ਬਹੁਤ ਪਸੰਦ ਆ ਰਿਹਾ ਹੋਣਾ। ਤੇ ਅਗਲਾ ਗੀਤ ਫਿਰ ਮੈਂ ਤੁਹਾਨੂੰ ਸੁਣਵਾ ਦਿੰਦੀ ਹਾਂ, ਕਰਨੈਲ ਗਿੱਲ ਤੇ ਪ੍ਰੀਤ ਬਾਲਾ ਦੀਆਂ ਆਵਾਜ਼ਾਂ। ਗੀਤ ਦੇ ਬੋਲ ਲਿਖੇ ਨੇ ਜੀਤ ਸੇਖੇ ਵਾਲਾ ਨੇ ਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਹੈ ਜੀ ਵੇਦ ਸੇਠੀ ਨੇ। ਤੇ ਆਓ ਜੀ ਆਨੰਦ ਮਾਣਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਦਾ।

ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ। ਗੀਤ ਬਹੁਤ ਹੀ ਪਿਆਰਾ ਸੀ, ਬੋਲ ਲਿਖੇ ਸਨ ਚਮਨ ਲਾਲ ਸ਼ੁਗਲ ਨੇ, ਸੰਗੀਤ ਦਿੱਤਾ ਸੀ ਵੇਦ ਸੇਠੀ ਨੇ। ਅਤੇ ਅਗਲਾ ਗੀਤ ਤੁਹਾਨੂੰ ਸੁਣਵਾ ਦਿੰਦੇ ਹਾਂ ਜੀ। ਅਗਲਾ ਗੀਤ ਹੈ ਜੀ ਲਾਲ ਚੰਦ ਯਮਲਾ ਜੱਟ ਜੀ ਦੀ ਆਵਾਜ਼ ਹੈ ਅਤੇ ਬੋਲ ਵੀ ਉਹਨਾਂ ਨੇ ਹੀ ਲਿਖੇ ਨੇ। ਅਤੇ ਇਸ ਵੇਲੇ ਘੜੀ ਦਾ ਟਾਈਮ ਵੀ ਸਮਾਂ ਵੀ ਤੁਹਾਨੂੰ ਦੱਸ ਦਿੰਦੀ ਹੈ, 10:35 ਦਾ ਹੋ ਚੁੱਕਿਆ। ਤੇ ਆਓ ਅਗਲੀ ਆਵਾਜ਼ ਲਾਲ ਚੰਦ ਯਮਲਾ ਜੱਟ ਦੀ ਸੁਣ ਲੈਂਦੇ ਹਾਂ।

ਇਸ ਗੀਤ ਦੇ ਵਿੱਚ ਲਾਲ ਚੰਦ ਯਮਲਾ ਜੱਟ ਜੀ ਦੇ ਨਾਲ ਉਹਨਾਂ ਦਾ ਸਾਥ ਦੇ ਰਹੇ ਸਨ ਮਹਿੰਦਰਜੀਤ ਕੌਰ ਸੇਖੋਂ। ਪ੍ਰੋਗਰਾਮ ਚੱਲ ਰਿਹਾ ਜੀ ਗੀਤ ਪਿਟਾਰਾ, ਸਮਾਂ 10:40 ਦਾ ਹੋ ਚੁੱਕਾ। ਅਗਲਾ ਗੀਤ ਤੁਹਾਨੂੰ ਸੁਣਵਾਵਾਂਗੇ ਜੀ ਸੁਰਿੰਦਰ ਸ਼ਿੰਦਾ ਸਾਹਿਬ ਦੀ ਆਵਾਜ਼ ਦੇ ਵਿੱਚ, ਪਰ ਉਸ ਤੋਂ ਪਹਿਲਾਂ ਸੁਣਾਂਗੇ ਜੀ ਕੁਝ ਜ਼ਰੂਰੀ ਸੁਨੇਹੇ।

ਜੀਵਨ ਦੇ ਹਰ ਸਵਾਲ ਦਾ ਜਵਾਬ, ਮਨ ਨੂੰ ਸ਼ਾਂਤੀ ਤੇ ਵਿਚਾਰਾਂ ਨੂੰ ਨਵੀਂ ਦਿਸ਼ਾ ਦੇਣ ਵਾਲਾ ਅਧਿਆਤਮਿਕ ਪ੍ਰੋਗਰਾਮ ਹਰ ਅਕਾਲ ਉਸਤਰ ਜੀ ਸਰੋਤਿਓ, ਮਿਤੀ 19 ਮਈ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ।

ਆਕਾਸ਼ਵਾਣੀ ਦੇ ਸੂਜਨ ਸਰੋਤਿਓ 18 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪੰਜਾਬ ਦੀ ਸਿਰਕੱਢ ਆਵਾਜ਼ ਚਾਂਦੀ ਰਾਮ ਚਾਂਦੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਾਂਦੀ ਰਾਮ ਚਾਂਦੀ।

ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 19 ਮਈ ਦਿਨ ਮੰਗਲਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

ਤੇ ਜੀ ਇਸ ਖੂਬਸੂਰਤ ਜਿਹੇ ਗੀਤ ਵਿੱਚ ਸੁਰਿੰਦਰ ਸ਼ਿੰਦਾ ਜੀ ਦੇ ਨਾਲ ਸਨ ਸੁਰਿੰਦਰ ਸੋਨੀਆ ਜੀ। ਗੀਤ ਦੇ ਬੋਲ ਲਿਖੇ ਸਨ ਹਰਦੇਵ ਦਿਲਗੀਰ ਨੇ ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਰਾਮ ਸਰਨ ਦਾਸ ਨੇ। ਅਤੇ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਵਾ ਦਿੰਦੇ ਕੁਲਦੀਪ ਮਾਣਕ ਸਾਹਿਬ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਸੇਵਾ ਸਿੰਘ ਨੇ ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਜੱਸੀ ਅਤੇ ਹਾਰਡੀ ਨੇ। ਗੀਤ ਬਹੁਤ ਹੀ ਪਿਆਰਾ ਹੈ। ਗੀਤ ਦਾ ਸ਼ੀਰਸ਼ਕ ਹੈ ਝਾਂਜਰ।

ਸਰੋਤੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਬਿਲਕੁਲ ਜੀ, ਬਾਕੀ ਦੀਆਂ ਗੱਲਾਂ ਛੱਡੋ ਤੇ ਦਿਲ ਸਾਫ ਹੋਣਾ ਚਾਹੀਦਾ ਹੈ। ਇਸ ਖੂਬਸੂਰਤ ਜਿਹੇ ਸੁਨੇਹੇ ਦੇ ਨਾਲ ਦੀਪਾ ਛਾਬੜਾ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦੇ ਦਿਓ ਜੀ ਆਗਿਆ, ਤੇ ਫੇਰ ਮਿਲਣ ਤੱਕ ਤੁਸੀਂ ਆਪਣਾ ਖਾਸ ਖਿਆਲ ਰੱਖਣਾ, ਸੇਫ ਡਰਾਈਵ ਕਰਨਾ ਹੈ, ਚੰਗਾ ਖਾਣਾ, ਚੰਗਾ ਪੀਣਾ ਹੈ, ਤੇ ਸੁਣਦੇ ਰਹਿਣਾ ਜੀ ਆਕਾਸ਼ਵਾਣੀ FM ਬਠਿੰਡਾ। ਜੀ ਤੁਸੀਂ ਟਿਊਨ ਕੀਤਾ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ FM ਬਠਿੰਡਾ। ਸਮਾਂ ਇਸ ਵੇਲੇ 10:59 ਤੇ 28 ਸਕਿੰਟ ਦਾ ਹੋ ਰਿਹਾ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦਾ ਪ੍ਰਸਾਰਣ ਬਾਲੀਵੁੱਡ ਟ੍ਰੇਲਜ਼।

ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 19 ਮਈ ਦਿਨ ਮੰਗਲਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

ਆਕਾਸ਼ਵਾਣੀ ਦੇ ਸੂਜਨ ਸਰੋਤਿਓ 18 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪੰਜਾਬ ਦੀ ਸਿਰਕੱਢ ਆਵਾਜ਼ ਚਾਂਦੀ ਰਾਮ ਚਾਂਦੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਾਂਦੀ ਰਾਮ ਚਾਂਦੀ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ 12:30 ਲੈ ਕੇ ਹਾਜ਼ਰ ਆ ਪ੍ਰੋਗਰਾਮ ਘਰ ਪਰਿਵਾਰ ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਸਿਹਤ ਸੰਭਾਲ ਤੇ ਅੱਜ ਦੇ ਇਸ ਸਿਲਸਿਲੇ ਵਿੱਚ ਡਾਕਟਰ ਮੀਨਾਕਸ਼ੀ ਗੋਇਲ ਡਾਕਟਰ ਮੀਨਾਕਸ਼ੀ ਸਿੰਗਲਾ ਤੁਹਾਨੂੰ ਜਾਣਕਾਰੀ ਦੇਣਗੇ ਟੀਕਾਕਰਨ ਬਾਰੇ ਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਖੁਸ਼ਪ੍ਰੀਤ ਸ਼ੇਰਗਿੱਲ।
1: ਪ੍ਰੋਗਰਾਮ ਘਰ ਪਰਿਵਾਰ ਨਮਸਕਾਰ ਸਰੋਤਿਓ, ਅੱਜ ਦਾ ਇਹ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਅੱਜ ਸਾਡੇ ਨਾਲ ਸਟੂਡੀਓ ਵਿਚ ਮਾਹਿਰ ਮਹਿਮਾਨ ਡਾਕਟਰ ਮੀਨਾਕਸ਼ੀ ਜੀ ਪਹੁੰਚੇ ਹੋਏ ਨੇ ਜੋ ਕਿ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਔਰ ਸਿਵਲ ਸਰਜਨ ਦਫ਼ਤਰ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਪੂਰੇ ਜ਼ਿਲ੍ਹੇ ਦਾ ਟੀਕਾਕਰਨ ਦੇ ਇੰਚਾਰਜ ਨੇ। ਬਹੁਤ ਬਹੁਤ ਸਵਾਗਤ ਹੈ ਮੈਮ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿਚ।
2: ਹਾਂਜੀ, ਮੈਂ ਧੰਨਵਾਦ ਕਰਦੀ ਹਾਂ ਡਾਇਰੈਕਟਰ ਆਕਾਸ਼ਵਾਣੀ FM ਬਠਿੰਡਾ ਦਾ, ਖੁਸ਼ਪ੍ਰੀਤ ਜੀ ਦਾ, ਜਿਨ੍ਹਾਂ ਨੇ ਮੈਨੂੰ ਸਰੋਤਿਆਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ।
1: ਸਰੋਤਿਓ, ਸਾਡਾ ਅੱਜ ਦਾ ਵਿਸ਼ਾ ਹੈ ਜੀ ਸਿਹਤਮੰਦ ਜੀਵਨ ਜਿਉਣ ਲਈ ਟੀਕਾਕਰਨ ਦਾ ਮਹੱਤਵ। ਇਸ ਵਿਸ਼ੇ ਬਾਰੇ ਸਾਨੂੰ ਡਾਕਟਰ ਸਾਹਿਬ ਅੱਜ ਜਾਣਕਾਰੀ ਦੇਣਗੇ ਤੇ ਅਸੀਂ ਭਰਪੂਰ ਜਾਣਕਾਰੀ ਇਹਨਾਂ ਤੋਂ ਇਕੱਠੀ ਕਰਾਂਗੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਟੀਕਾਕਰਨ ਦਾ ਕੀ ਮਹੱਤਵ ਹੈ, ਕਿਹੜੀ ਕਿਹੜੀ ਉਮਰ ਦੇ ਉੱਤੇ ਬੱਚਿਆਂ ਦੇ ਲਈ ਜਾਂ ਫਿਰ ਗਰਭਵਤੀ ਮਹਿਲਾਵਾਂ ਦੇ ਲਈ ਟੀਕਾਕਰਨ ਕਰਵਾਉਣਾ ਜ਼ਰੂਰੀ ਹੁੰਦਾ। ਡਾਕਟਰ ਸਾਹਿਬ, ਆਪਾਂ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਅਸੀਂ ਵਿਸ਼ਵ ਪੱਧਰ ਤੇ ਟੀਕਾਕਰਨ ਹਫ਼ਤਾ ਕਿਉਂ ਮਨਾਉਂਦੇ ਹਾਂ, ਇਸ ਦੀ ਸਾਨੂੰ ਕਿਉਂ ਜ਼ਰੂਰਤ ਹੈ ਤੇ ਇਹਦੇ ਉਦੇਸ਼ ਕੀ ਹੁੰਦੇ ਨੇ, ਲੋਕਾਂ 'ਚ ਕੀ ਪ੍ਰਭਾਵ ਪੈਂਦਾ ਇਸਦਾ।
2: ਵਰਲਡ ਇਮਿਊਨਾਈਜੇਸ਼ਨ ਵੀਕ ਜਿਹੜਾ ਹੈਗਾ 24 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ। ਇਸ ਦਾ ਮੇਨ ਮੰਤਵ ਹੈ ਉਹ ਬਿਮਾਰੀਆਂ ਜੇਕਰ ਕਿਸੇ ਵੀ ਮਨੁੱਖ ਨੂੰ ਹੋ ਜਾਣ ਤਾਂ ਉਹ ਜਾਨਲੇਵਾ ਹਨ ਤੇ ਉਹਨਾਂ ਬਿਮਾਰੀਆਂ ਨੂੰ ਆਪਾਂ ਇਨਸਾਨ ਨੂੰ ਬਚਾ ਸਕਦੇ ਹਾਂ ਸਿਰਫ ਟੀਕਾਕਰਨ ਦੇ ਨਾਲ। ਤੇ ਆਪਾਂ ਨੂੰ ਟੀਕਾਕਰਨ ਦੀ ਮਹੱਤਤਾ ਸਮਝਾਉਣ ਦੇ ਲਈ ਇਹ ਹਫ਼ਤਾ ਮਨਾਉਣ ਦੀ ਲੋੜ ਪੈਂਦੀ ਹੈ
1: ਜੀ। ਤੇ ਜੇ ਡਾਕਟਰ ਸਾਹਿਬ ਆਪਾਂ ਗੱਲ ਕਰੀਏ ਸਾਲ 2026 ਦੇ ਟੀਕਾਕਰਨ ਹਫ਼ਤੇ ਦੇ ਥੀਮ ਦੀ, ਤਾਂ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਸ ਵਾਰੀ ਕਿਹੜਾ ਥੀਮ ਸਾਡੇ ਸਰੋਤਿਆਂ ਦੇ ਤੁਸੀਂ ਸਨਮੁਖ ਕਰਨ ਜਾ ਰਹੇ ਹੋ ਕਿ ਸਰਕਾਰਾਂ ਦੇ ਵੱਲੋਂ ਰੱਖਿਆ ਗਿਆ ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਫੈਲ ਸਕੇ।
2: ਇਹਦਾ ਥੀਮ ਹੈ ਕਿ ਫਾਰ ਐਵਰੀ ਜਨਰੇਸ਼ਨ ਵੈਕਸੀਨ ਵਰਕ

0: ਮਤਲਬ ਇਹਦਾ ਇਹ ਹੈ ਵੀ ਕੋਈ ਵੀ ਪੀੜ੍ਹੀ ਹੋਵੇ, ਕੋਈ ਵੀ ਉਮਰ ਹੋਵੇ, ਉਹ ਤੇ ਜਿਹੜਾ ਟੀਕਾਕਰਨ ਹੈਗਾ, ਵੈਕਸੀਨ ਹੈਗੀ ਆ, ਉਹ ਕੰਮ ਕਰਦੀ ਹੈ
1: ਜੀ। ਤੇ ਡਾਕਟਰ ਸਾਹਿਬ, ਜੇ ਹੁਣ ਆਪਾਂ ਗੱਲ ਕਰੀਏ ਟੀਕਾਕਰਨ ਪ੍ਰਤੀ ਲੋਕਾਂ ਨੂੰ ਜਾਗਰੂਕਤਾ ਫੈਲਾਉਣ ਦੇ ਲਈ, ਹਨਾ, ਤਾਂ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕਿਉਂ ਜ਼ਰੂਰੀ ਹੈ ਲੋਕਾਂ ਨੂੰ ਜਾਗਰੂਕ ਕਰਨਾ, ਇਹੋ ਜਿਹੀ ਕਿਹੜੀ ਸਮੱਸਿਆ ਹੱਲ ਹੁੰਦੀ ਹੈ ਸਾਡੀ ਸਿਹਤ ਦੇ ਨਾਲ ਸੰਬੰਧੀ ਕਿ ਅਸੀਂ ਸਰੋਤਿਆਂ ਨੂੰ ਜਾਗਰੂਕ ਕਰ ਰਹੇ ਹਾਂ ਅੱਜ ਇਸ ਮੰਚ ਤੇ ਬੈਠ ਕੇ ਟੀਕਾਕਰਨ ਦੇ ਸੰਬੰਧੀ?
0: ਹਾਂਜੀ, ਕੁਛ ਬਿਮਾਰੀਆਂ ਹੁੰਦੀਆਂ ਨੇਗੀਆਂ ਜਿਹੜੀਆਂ ਕਿ ਆਪਣੇ ਮਨੁੱਖੀ ਜਾਨ ਦੇ ਲਈ ਜਾਨਲੇਵਾ ਹੁੰਦੀਆਂ ਨੇ, ਇੱਕ ਵਾਰੀ ਕਿਸੇ ਇਨਸਾਨ ਨੂੰ ਹੋ ਜਾਣ, ਪਰ ਜੇਕਰ ਆਪਾਂ ਟੀਕਾਕਰਨ ਕਰਵਾ ਲਈਏ ਤਾਂ ਉਹਨਾਂ ਬਿਮਾਰੀਆਂ ਤੋਂ ਆਪਾਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਆਪਾਂ ਕਈ ਬਿਮਾਰੀਆਂ ਤੇ ਸਿਰਫ ਟੀਕਾਕਰਨ ਦੇ ਨਾਲ ਹੀ ਜਿੱਤ ਪ੍ਰਾਪਤ ਕਰ ਲਈ ਹੈ, ਜਿਵੇਂ ਆਪਾਂ ਕਹੀਏ ਕਿ ਚੇਚਕ, ਸਮਾਲ ਪੋਕਸ, ਇਹ ਬਹੁਤ ਵੱਡੀ ਬਿਮਾਰੀ ਸੀ ਜਿਹਦੇ ਨਾਲ ਲੋਕਾਂ ਦੀ ਜਿਹੜੀ ਨਿਗਾਹ ਵੀ ਚਲੀ ਜਾਂਦੀ ਸੀ, ਬਹੁਤ ਤਰ੍ਹਾਂ ਦੀਆਂ ਦਿੱਕਤਾਂ ਆ ਜਾਂਦੀਆਂ ਸੀਗੀਆਂ। ਉਹ ਸਾਰੇ ਜਿਹੜੀਆਂ ਹੈਗੀਆਂ ਇਸ ਬਿਮਾਰੀ ਨੂੰ, ਇੰਨੀ ਖਤਰਨਾਕ ਬਿਮਾਰੀ ਨੂੰ ਆਪਾਂ ਕਿਵੇਂ ਉਹਤੇ ਕਾਬੂ ਪਾਇਆ? ਸਿਰਫ ਟੀਕਾਕਰਨ ਦੇ ਨਾਲ, ਵੈਕਸੀਨੇਸ਼ਨ ਦੇ ਨਾਲ। ਸੋ ਕੁਝ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਪੋਲੀਓ ਤੇ ਆਪਾਂ ਪਾ ਲਿਆ ਹੈਗਾ। ਆਪਣਾ 2014 ਦੇ ਵਿੱਚ ਜਿਹੜਾ ਇੰਡੀਆ ਹੈਗਾ ਉਹ ਪੋਲੀਓ ਮੁਕਤ ਜਿਹੜਾ ਹੈਗਾ ਉਹਨੂੰ ਸਰਟੀਫਿਕੇਟ ਮਿਲ ਗਿਆ ਸੀਗਾ
1: ਜੀ।
0: ਪਰ ਆਪਾਂ ਨੂੰ ਕਈ ਵਾਰੀ ਆਪਾਂ ਫੇਰ ਵੀ ਇਸ ਨੂੰ ਪੋਲੀਓ ਦਾ ਟੀਕਾਕਰਨ ਨੂੰ ਆਪਾਂ ਜਿਹੜੀ ਰੂਟੀਨ ਜਿਹੜੀ ਸੂਚੀ ਹੈਗੀ ਹੈ, ਰੂਟੀਨ ਇਮਿਊਨਾਈਜੇਸ਼ਨ ਹੈ, ਉਹਦੇ ਵਿੱਚ ਇਨਕਲੂਡ ਕੀਤਾ ਹੋਇਆ ਹੈ। ਤੇ ਪਲਸ ਪੋਲੀਓ ਦੇ ਵੀ ਆਪਾਂ ਬਾਰ ਬਾਰ ਰਾਊਂਡ ਲਗਾਉਂਦੇ ਰਹਿੰਦੇ ਹਾਂ, ਸਾਰੇ ਬੱਚਿਆਂ ਨੂੰ ਆਪਾਂ ਬਾਰ ਬਾਰ ਬੂੰਦਾਂ ਪਿਲਾਉਂਦੇ ਰਹਿੰਦੇ ਹਾਂ
1: ਜੀ।
0: ਇਸ ਦਾ ਇੱਕ ਮੁੱਖ ਕਾਰਨ ਹੈ ਕਿਉਂਕਿ ਜਿਹੜੇ ਸਾਡੇ ਗੁਆਂਢੀ ਦੇਸ਼ ਨੇ ਪਾਕਿਸਤਾਨ ਤੇ ਅਫਗਾਨਿਸਤਾਨ, ਉੱਥੇ ਹਜੇ ਵੀ ਪੋਲੀਓ ਦੇ ਬੱਚੇ ਪ੍ਰੈਜੈਂਟ ਨੇ ਬਿਮਾਰੀ ਦੇ ਨਾਲ ਗ੍ਰਸਤ। ਤੇ ਇਹ ਇੱਕ ਜਿਹੜੀ ਬਿਮਾਰੀ ਹੈਗੀ ਹੈ ਮੂੰਹ ਰਾਹੀਂ ਗੰਦਾ ਪਾਣੀ ਪੀਣ ਦੇ ਨਾਲ, ਓਰੋਫਿਕਲ ਰੂਟ ਹੈਗਾ ਜਿਹਦੇ ਨਾਲ ਇਹ ਸਪਰੈਡ ਕਰਦੀ ਹੈਗੀ ਹੈ, ਤੇ ਆਪਣੇ ਪਾਣੀ ਦੀ ਸਾਂਝ ਹੈਗੀ ਹੈ ਹਜੇ ਤੱਕ ਉਹਨਾਂ ਦੇ ਨਾਲ ਸਰੋਤਿਆਂ ਦੀ। ਇਸ ਲਈ ਮੈਂ ਇਹ ਕਹਿੰਦੀ ਹਾਂ ਵੀ ਇਹ ਜਿਹੜਾ ਟੀਕਾਕਰਨ ਹੈ ਬਹੁਤ ਹੀ ਜ਼ਰੂਰੀ ਹੈ
1: ਜੀ। ਤੇ ਡਾਕਟਰ ਸਾਹਿਬ, ਜੇ ਆਪਾਂ ਗੱਲ ਕਰੀਏ ਟੀਕੇ ਦੀ, ਤਾਂ ਇੱਕ ਆਮ ਜੀ ਭਾਸ਼ਾ ਦੇ ਵਿੱਚ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਟੀਕੇ ਲਗਵਾ ਕੇ ਸਾਡਾ ਸਰੀਰ ਸਿਹਤਮੰਦ ਕਿਵੇਂ ਹੋ ਸਕਦਾ, ਯਾਨੀ ਟੀਕਾ ਸਾਡੇ ਸਰੀਰ ਚ ਜਾ ਕੇ ਇਹੋ ਜਿਹਾ ਕੀ ਕਰ ਦਿੰਦਾ ਕਿ ਅਸੀਂ ਬਿਮਾਰੀਆਂ ਤੋਂ ਬਚ ਜਾਂਦੇ ਹਾਂ ਜੀ?
0: ਹਾਂ, ਇਹਦੇ ਨਾਲ ਇੱਕ ਆਪਾਂ ਜਿਸ ਤਰ੍ਹਾਂ ਹੁੰਦਾ ਇੱਕ ਫੌਜ ਜਿਹੜੀ ਹੈਗੀ ਹੈ ਉਹ ਕਿਸੇ ਵੀ ਬਿਮਾਰੀ ਨੂੰ ਲੜਨ ਵਾਸਤੇ ਕੋਈ ਵੀ ਕੀਟਾਣੂ ਦਾ ਜੇਕਰ ਕੋਈ ਹਮਲਾ ਹੁੰਦਾ ਹੈਗਾ, ਉਸ ਜੇ ਕੋਈ ਕੀਟਾਣੂ ਆਪਣੇ ਤੇ ਹਮਲਾ ਕਰਦਾ ਉਸ ਨੂੰ ਲੜਨ ਵਾਸਤੇ ਆਪਣਾ ਸਰੀਰ ਇੱਕ ਫੌਜ ਤਿਆਰ ਕਰ ਲੈਂਦਾ ਹੈਗਾ। ਇਸ ਦੇ ਲਈ ਇਹ ਜਿਹੜਾ ਟੀਕਾਕਰਨ ਹੈਗਾ ਆਪਣੇ ਸਰੀਰ ਨੂੰ ਪਹਿਲਾਂ ਹੀ ਕਿਸੇ ਵੀ ਬਿਮਾਰੀ ਦੇ ਨਾਲ ਲੜਨ ਦੀ ਸ਼ਮਤਾ ਪੈਦਾ ਕਰ ਦਿੰਦਾ ਹੈ। ਜੇਕਰ ਆਪਣੇ ਸਰੀਰ ਉਸ ਕੀਟਾਣੂ ਦੇ ਕੰਟੈਕਟ ਦੇ ਵਿੱਚ ਆਉਂਦਾ ਹੈ ਕਿਸੇ ਵੀ ਤਰੀਕੇ ਦੇ ਨਾਲ, ਤਾਂ ਆਪਣਾ ਜਿਹੜਾ ਮਨੁੱਖੀ ਸਰੀਰ ਹੈ ਉਸ ਤੋਂ ਬਚ ਸਕਦਾ ਹੈ
1: ਜੀ। ਤੇ ਡਾਕਟਰ ਸਾਹਿਬ, ਜੇ ਹੁਣ ਆਪਾਂ ਗੱਲ ਕਰੀਏ ਵੀ ਕਈ ਵਾਰੀ ਨਾ ਮਨ ਦੇ ਵਿੱਚ ਬੜੇ ਵਹਿਮ ਚੱਲ ਰਹੇ ਹੁੰਦੇ ਆ ਸਾਡੇ ਵੀ ਕੀ ਕੋਈ ਟੀਕਿਆਂ ਦਾ ਸਾਈਡ ਇਫੈਕਟ ਵੀ ਹੋ ਸਕਦਾ ਜੀ, ਤਾਂ ਇਸ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ, ਕਿਉਂਕਿ ਬੜੇ ਵਾਰੀ ਅਸੀਂ ਦੇਖਦੇ ਹਾਂ ਕੋਈ ਨਵਾਂ ਟੀਕਾ ਲਾਂਚ ਹੁੰਦਾ ਤਾਂ ਲੋਕ ਅਕਸਰ ਵਿਰੋਧ ਕਰਦੇ ਆ ਕਹਿ ਕੇ ਕਿ ਭਾਈ ਸਾਨੂੰ ਤਾਂ ਐਂ ਲੱਗਦਾ ਵੀ ਆਹ ਟੀਕਾ ਸਾਡੇ ਲਈ ਠੀਕ ਨਹੀਂ ਹੈਗਾ। ਕਈ ਵਾਰ ਸੁਣੀਆਂ ਸੁਣਾਈਆਂ ਗੱਲਾਂ, ਕਈ ਵਾਰ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦਾ ਪ੍ਰਚਾਰ ਅਸੀਂ ਆਮ ਤੌਰ ਤੇ ਸੁਣਦੇ ਹਾਂ। ਸੋ ਤੁਸੀਂ ਬਤੌਰ ਜ਼ਿਲ੍ਹਾ ਟੀਕਾਕਰਨ ਅਫਸਰ ਇਸ ਬਾਰੇ ਕੀ ਰਾਏ ਆਪਣੀ ਰੱਖਦੇ ਹੋ ਜੀ?
0: ਦੇਖੋ, ਜਿਹੜਾ ਟੀਕਾਕਰਨ ਹੈ ਇਸ ਦਾ ਕੋਈ ਵੀ ਵੱਡਾ ਸਾਈਡ ਇਫੈਕਟ ਨਹੀਂ ਹੈ। ਅੱਜ ਤੱਕ ਜਿੰਨੇ ਵੀ ਸਾਲ ਮੈਨੂੰ ਇੱਥੇ ਕੰਮ ਕਰਦੇ ਜਾਂ ਪੁਰਾਣਾ ਵੀ ਜੇ ਅਸੀਂ ਆਪਣਾ ਸਾਰਾ ਇਤਿਹਾਸ ਦੇਖੀਏ ਤਾਂ ਉਹਦੇ ਵਿੱਚ ਟੀਕਾਕਰਨ ਦੇ ਨਾਲ ਆਪਾਂ ਨੂੰ ਕੋਈ ਵੀ ਕਿਸੇ ਵੀ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਹੋਈ। ਆਪਾਂ ਸਗੋਂ ਗੰਭੀਰ ਬਿਮਾਰੀਆਂ ਤੇ ਕਾਬੂ ਪਾ ਲਿਆ
1: ਜੀ,
0: ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ
1: ਜੀ।
0: ਐਕਸੈਪਟ ਕੇ ਕਦੇ ਕਿਸੇ ਟੀਕੇ ਦੇ ਨਾਲ ਮਾੜਾ ਮੋਟਾ ਬੁਖਾਰ ਹੋ ਗਿਆ ਜਾਂ ਕੋਈ ਮਾੜੀ ਮੋਟੀ ਲਾਲੀ ਆ ਗਈ, ਉਹ ਜਿਹੜੀਆਂ ਟੈਂਪਰੇਰੀ ਚੀਜ਼ਾਂ ਨੇ
1: ਜੀ, ਤੇ ਉਹਦੇ ਲਈ ਤਾਂ ਫਿਰ ਨਾਲ ਦੀ ਨਾਲ ਸਿਹਤ ਕਰਮੀ ਜਿਹੜੇ ਜਾਣਕਾਰੀ ਵੀ ਦਿੰਦੇ ਆ ਬੱਚਿਆਂ ਦੇ ਮਾਪਿਆਂ ਨੂੰ ਜਦੋਂ ਬੱਚਿਆਂ ਦੇ ਟੀਕਾਕਰਨ ਹੁੰਦਾ ਹੈ,
0: ਬਿਲਕੁਲ
1: ਬਈ ਤੁਸੀਂ ਕਰਨਾ ਕੀ ਹੈ। ਕਈ ਵਾਰੀ ਜਿਵੇਂ ਡਾਕਟਰ ਸਾਹਿਬ ਮੰਨ ਲਓ ਹੁਣ ਕੋਈ ਸਰੋਤੇ ਸੁਣ ਰਹੇ ਹੋਣਗੇ ਤਾਂ ਉਹ ਤੁਹਾਡੀ ਗੱਲ ਨਾਲ ਹੋ ਸਕਦਾ ਕਹਿਣ ਵੀ ਨਾ ਜੀ ਸਾਡੇ ਬੱਚੇ ਨੂੰ ਤਾਂ ਗੰਢ ਜੀ ਹੋ ਗਈ ਸੀਗੀ, ਤਾਂ ਫਿਰ ਇਹੋ ਜਿਹੀ ਲਾਲੀ ਵਰਗੀ ਜਾਂ ਇਸ ਤਰ੍ਹਾਂ ਦੀ ਕੋਈ ਬੁਖਾਰ ਵਰਗੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਉਹਦਾ ਹੱਲ ਵੀ ਸਰੋਤਿਆਂ ਨੂੰ ਜ਼ਰੂਰ ਦੱਸ ਦਿਓ ਜੀ, ਤਾਂ ਕਿ ਸਰੋਤਿਆਂ ਦੇ ਮਨ ਦੇ ਵਿੱਚੋਂ ਇਹ ਭੁਲੇਖਾ ਵੀ ਨਿਕਲ ਜੇ ਕਿ ਜੇਕਰ ਕੋਈ ਸਮੱਸਿਆ ਹੋਈ ਹੈ ਤਾਂ ਉਹ ਤਾਂ ਉਮਰ ਉਹਨਾਂ ਦੇ ਨਾਲ ਰਹੂਗੀ।
0: ਹਾਂਜੀ, ਇਹਦੇ ਵਿੱਚ ਇਹ ਹੈ ਵੀ ਪਹਿਲਾਂ ਤਾਂ ਜਦੋਂ ਵੀ ਤੁਸੀਂ ਕਿਤੇ ਵੀ ਸਰਕਾਰੀ ਸਿਹਤ ਸੰਸਥਾ ਤੇ ਟੀਕਾ ਲਗਵਾਉਣ ਬੱਚੇ ਦਾ ਟੀਕਾਕਰਨ ਗਏ ਹੋ ਤਾਂ ਉੱਥੇ ਟੀਕਾ ਤੋਂ ਬਾਅਦ ਅੱਧਾ ਘੰਟਾ ਵੇਟ ਜ਼ਰੂਰ ਕਰੋ, ਕਿਉਂਕਿ ਮਾੜੀ ਮੋਟੀ ਜੇ ਦਿੱਕਤ ਆਉਣੀ ਹੈ ਤਾਂ ਉਹ ਅੱਧੇ ਘੰਟੇ ਦੇ ਵਿੱਚ ਪਤਾ ਲੱਗ ਜਾਂਦੀ ਹੈਗੀ ਹੈ। ਉਸ ਤੋਂ ਇਲਾਵਾ ਬੁਖਾਰ ਵਾਸਤੇ ਪੈਰਾਸੀਟਾਮੋਲ ਸਿਰਪ ਜਿਹੜਾ ਹੈਗਾ ਉਹ ਬੱਚਿਆਂ ਨੂੰ ਦਿੱਤਾ ਜਾਂਦਾ ਹੈਗਾ ਜਿਹੜੇ ਟੀਕੇ ਦੇ ਨਾਲ ਲੱਗੇ ਕਿ ਬੱਚੇ ਨੂੰ ਬੁਖਾਰ ਹੋ ਸਕਦਾ ਹੈਗਾ। ਇਹ ਬੁਖਾਰ ਦੀਆਂ ਜਦੋਂ ਬੂੰਦਾਂ ਆਪਾਂ ਕਹਿੰਦੇ ਜਦੋਂ ਬੁਖਾਰ ਹੋਊਗਾ ਉਦੋਂ ਹੀ ਦੇਵਾਂਗੇ, ਕਈ ਵਾਰੀ ਸਾਡੇ ਸਿਹਤ ਕਰਮਚਾਰੀ ਦੇ ਵੀ ਦਿੰਦੇ ਨੇ ਪਰ ਮਾਪਿਆਂ ਦੀ ਸੋਚ ਇਹ ਹੁੰਦੀ ਹੈ ਵੀ ਜੇ ਹੋਇਆ ਤਾਂ ਦੇਵਾਂਗੇ, ਪਰ ਜਦੋਂ ਕਿ ਆਪਾਂ ਨੇ ਸਮਝਾਇਆ ਹੁੰਦਾ ਵੀ ਘੰਟੇ ਬਾਅਦ 2 ਘੰਟੇ ਬਾਅਦ ਇਹਨੂੰ ਹਲਕੀ ਫੁਲਕੀ ਜਿਹੜੀ ਫੀਡ ਦੇ ਕੇ ਇਸ ਨੂੰ ਇਸ ਤਰ੍ਹਾਂ ਜਿਹੜੇ ਡ੍ਰੋਪਸ ਨੇ ਗੇ ਬੁਖਾਰ ਦੇ ਦੇਣੇ ਆ ਤਾਂ ਦੇ ਦੇਣੇ ਚਾਹੀਦੇ ਹਨ
1: ਜੀ, ਤਾਂ ਕਿ ਬੱਚਾ ਜ਼ਿਆਦਾ
0: ਤੰਗ ਨਾ ਹੋਵੇ। ਹਾਂਜੀ,
1: ਤੇ ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀਏ ਵੀ ਕਿਸ ਸਮੇਂ ਤੇ ਟੀਕਾਕਰਨ ਕਰਵਾ ਲੈਣਾ ਚਾਹੀਦਾ, ਸੋ ਇਸ ਬਾਰੇ ਵੀ ਥੋੜਾ ਜਿਹਾ ਵਿਸਥਾਰ ਸਹਿਤ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕਿਹੜਾ ਟੀਕਾ ਸਾਨੂੰ ਕਦੋਂ ਲਗਵਾਉਣਾ ਚਾਹੀਦਾ, ਕਿਹੜਾ ਕਦੋਂ, ਜਾਂ

0: ਸਮੇਂ ਕਿਹੜੇ ਟੀਕੇ ਲਗਵਾਉਣੇ ਚਾਹੀਦੇ ਤੇ ਫਿਰ ਉਸ ਤੋਂ ਬਾਅਦ ਕਿੰਨੇ ਕਿੰਨੇ ਸਮੇਂ ਤੇ ਮਾਪਿਆਂ ਨੂੰ ਬੱਚਿਆਂ ਨੂੰ ਲੈ ਕੇ ਟੀਕਾਕਰਨ ਦੇ ਲਈ ਆਉਣਾ ਚਾਹੀਦਾ ਜੀ ਸਿਹਤ ਕੇਂਦਰਾਂ ਤੇ?
1: ਵੈਸੇ ਤਾਂ ਦੇਖਿਆ ਜਾਵੇ ਜਦੋਂ ਬੱਚਾ ਮਾਂ ਦੇ ਗਰਭ ਦੇ ਵਿੱਚ ਹੁੰਦਾ ਹੈ ਉਦੋਂ ਹੀ ਟੀਕਾਕਰਨ ਸ਼ੁਰੂ ਹੋ ਜਾਂਦਾ ਹੈ
0: ਜੀ।
1: ਉਹ ਮਾਂ ਨੂੰ ਜਿਹੜਾ ਹੈਗਾ ਟੀਡੀ ਟੈਟਨਸ ਤੇ ਡਿਫਥੀਰੀਆ
0: ਜੀ,
1: ਟੈਟਨਸ ਆਪਾਂ ਸਾਰਿਆਂ ਨੂੰ ਪਤਾ, ਡਿਫਥੀਰੀਆ ਗਲ ਘੋਟੂ ਜਿਹੜੀ ਹੈਗੀ ਆ, ਇਹ ਦੋਨੋਂ ਹੀ ਬਹੁਤ ਖਤਰਨਾਕ ਬਿਮਾਰੀਆਂ ਹਨ ਤੇ ਇਹਦਾ ਟੀਕਾ ਹੈਗਾ ਜਦੋਂ ਮਾਂ ਨੂੰ ਗਰਭ ਧਾਰਨ ਕਰਦੀ ਹੈ ਪਤਾ ਚੱਲਦਾ ਹੈ ਤਾਂ ਉਦੋਂ ਇਹ ਦੋ ਡੋਜ਼ਿਸ ਲੱਗਦੇ ਆ ਇੱਕ ਮਹੀਨੇ ਦੇ ਵਕਫੇ ਤੇ। ਪਰ ਜੇਕਰ ਜੇ ਦੂਸਰੀ ਪ੍ਰੈਗਨੈਂਸੀ ਮਾਂ ਨੂੰ 3 ਸਾਲ ਦੇ ਅੰਦਰ ਅੰਦਰ ਹੋ ਜਾਵੇ ਤਾਂ ਉਸ ਨੂੰ ਟੀਡੀ ਦੀ ਇੱਕੋ ਹੀ ਡੋਜ਼ ਲੱਗਦੀ ਹੈਗੀ ਆ, ਬੂਸਟਰ ਡੋਜ਼ ਲੱਗਦੀ ਹੈਗੀ ਹੈ। ਮਤਲਬ ਹੈ ਜਦੋਂ ਬੱਚਾ ਹਜੇ ਗਰਭ ਦੇ ਵਿੱਚ ਹੀ ਹੁੰਦਾ ਹੈ ਉਦੋਂ ਹੀ ਆਪਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਉਹਦੀ ਸੁਰੱਖਿਆ ਵਾਸਤੇ ਟੀਕਾਕਰਨ ਸ਼ੁਰੂ ਕਰ ਦਿੰਦੇ ਹਾਂ। ਜਦੋਂ ਬੱਚਾ ਪੈਦਾ ਹੋ ਜਾਂਦਾ ਹੈਗਾ ਫਿਰ ਉਸ ਤੋਂ ਬਾਅਦ ਵੀ ਆਪਾਂ ਜਿਹੜੀਆਂ ਆਪਣੇ ਦੇਸ਼ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੈਵਲ

0: ਹਨਾ, ਤੇ ਇਹਦਾ ਟੀਕਾ ਹੈਗਾ ਜਦੋਂ ਮਾਂ ਨੂੰ ਗਰਭ ਧਾਰਨ ਕਰਦੀ ਹੈ ਪਤਾ ਚੱਲਦਾ ਤਾਂ ਉਦੋਂ ਇਹ ਦੋ ਡੋਜ਼ ਲੱਗਦੇ ਆ ਇੱਕ ਮਹੀਨੇ ਦੇ ਵਕਫੇ ਤੇ। ਪਰ ਜੇਕਰ ਜੇ ਦੂਸਰੀ ਪ੍ਰੈਗਨੈਂਸੀ ਮਾਂ ਨੂੰ 3 ਸਾਲ ਦੇ ਅੰਦਰ ਅੰਦਰ ਹੋ ਜਾਵੇ ਤਾਂ ਉਸ ਨੂੰ ਟੀਡੀ ਦੀ ਇੱਕੋ ਹੀ ਡੋਜ਼ ਲੱਗਦੀ ਹੈਗੀ, ਬੂਸਟਰ ਡੋਜ਼ ਲੱਗਦੀ ਹੈਗੀ ਹੈ। ਮਤਲਬ ਹੈ ਜਦੋਂ ਬੱਚਾ ਹਜੇ ਗਰਭ ਦੇ ਵਿੱਚ ਹੀ ਹੁੰਦਾ ਹੈ ਉਦੋਂ ਹੀ ਆਪਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਉਹਦੀ ਸੁਰੱਖਿਆ ਵਾਸਤੇ ਟੀਕਾਕਰਨ ਸ਼ੁਰੂ ਕਰ ਦਿੰਦੇ ਹਾਂ। ਜਦੋਂ ਬੱਚਾ ਪੈਦਾ ਹੋ ਜਾਂਦਾ ਹੈਗਾ ਫਿਰ ਉਸ ਤੋਂ ਬਾਅਦ ਵੀ ਆਪਾਂ ਜਿਹੜੀਆਂ ਆਪਣੇ ਦੇਸ਼ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੈਵਲੈਂਟ ਨੇ ਤੇ ਜਿਹੜੀਆਂ ਆਪਣੇ ਮੌਤ ਦਰ ਜਿਨ੍ਹਾਂ ਬਿਮਾਰੀਆਂ ਨਾਲ ਬਹੁਤ ਜ਼ਿਆਦਾ ਹੈਗੀ ਹੈ ਉਹ ਟੀਕਾਕਰਨ ਸ਼ੁਰੂ ਕਰ ਦਿੰਦੇ ਹਾਂ,
1: ਜਿਨ੍ਹਾਂ ਨੂੰ ਅਸੀਂ ਮਾਰੂ ਬਿਮਾਰੀਆਂ,
0: ਹਾਂਜੀ ਮਾਰੂ ਬਿਮਾਰੀਆਂ ਕਹਿੰਦੇ ਹਾਂ। ਜਿਵੇਂ ਟੀਬੀ ਦਾ ਟੀਕਾ, ਟੀਬੀ ਨਾ ਹੋਵੇ ਉਹਦੇ ਵਾਸਤੇ BCG ਦਾ ਟੀਕਾ ਲੱਗਦਾ ਹੈਗਾ। ਫਿਰ ਆਪਾਂ ਨੂੰ ਪਤਾ ਪੋਲੀਓ, ਪੋਲੀਓ ਦੇ ਨਾਲ ਜਿਹੜੇ ਹੈਗੇ ਆ ਕਿੰਨੇ ਆਪਣੇ ਅੱਗੇ ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਲੱਤਾਂ ਜਿਹੜੀਆਂ ਹੈਗੀਆਂ ਨੇ ਖਰਾਬ ਹੋ ਜਾਂਦੀਆਂ ਨੇ, ਅਪਾਹਜ ਹੋ ਜਾਂਦੇ ਸੀਗੇ, ਉਹ ਪੋਲੀਓ ਦੀ ਵੈਕਸੀਨ ਸ਼ੁਰੂ ਹੋ ਜਾਂਦੀ ਹੈਗੀ ਹੈ। ਤੇ ਉਸ ਤੋਂ ਬਾਅਦ ਕਾਲਾ ਪੀਲੀਆ, ਹੈਪੇਟਾਈਟਸ ਬੀ ਦੀ ਵੈਕਸੀਨ ਲੱਗਦੀ ਹੈਗੀ ਹੈ। ਇਹ ਜਿਹੜੀਆਂ ਬਰਥ ਤੇ ਜੰਮ ਦੇ ਬੱਚੇ ਨੂੰ ਜਿਹੜੀਆਂ ਹੈਗੀਆਂ ਇਹ ਖੁਰਾਕਾਂ ਦੇ ਦਿੱਤੀਆਂ ਜਾਂਦੀਆਂ ਹਨ। ਉਸ ਤੋਂ ਇਲਾਵਾ ਫਿਰ ਅਸੀਂ ਜੰਮ ਦੇ ਬੱਚੇ ਨੂੰ ਦੇਤੀਆਂ, ਉਸ ਤੋਂ 1.5 ਮਹੀਨੇ ਤੇ, 2.5 ਮਹੀਨੇ ਤੇ 3.5 ਮਹੀਨੇ ਤੇ ਸਾਰੇ ਸਰਕਾਰੀ ਸੰਸਥਾਵਾਂ ਦੇ ਵਿੱਚ ਟੀਕੇ ਫ੍ਰੀ ਲੱਗਦੇ ਨੇ। ਉਹਦੇ ਵਿੱਚ ਸਾਡਾ ਇੱਕ ਪੈਂਟਾਵਲੈਂਟ ਟੀਕਾ ਆ ਜਾਂਦਾ ਜਿਹਦੇ ਵਿੱਚ 5 ਬਿਮਾਰੀਆਂ ਵਾਸਤੇ ਟੀਕਾਕਰਨ ਹੁੰਦਾ ਹੈ ਤੇ ਇੱਕ ਬਹੁਤ ਹੀ ਮਹੱਤਵਪੂਰਨ ਟੀਕਾ ਲੱਗਦਾ ਹੈ 1.5 ਮਹੀਨੇ ਤੇ ਰੋਟਾ ਵਾਇਰਸ, ਜਿਹੜਾ ਕਿ ਹੁਣ ਅੱਜ ਕੱਲ੍ਹ ਜਿਸ ਤਰ੍ਹਾਂ ਗਰਮੀਆਂ ਦਾ ਮੌਸਮ ਚੱਲ ਰਿਹਾ ਹੈਗਾ ਟੱਟੀਆਂ ਡਾਇਰੀਆ ਵਗੈਰਾ ਬਹੁਤ ਜ਼ਿਆਦਾ ਹੁੰਦਾ ਹੈਗਾ, ਇਹ ਜਿਹੜਾ ਟੀਕਾ ਹੈਗਾ ਰੋਟਾ ਵਾਇਰਸ ਦਾ ਇਹ ਡਾਇਰੀਏ ਤੋਂ ਬੱਚਿਆਂ ਨੂੰ ਬਚਾਉਂਦਾ ਹੈਗਾ। ਇਸ ਲਈ ਇਹਦੀਆਂ 3 ਖੁਰਾਕਾਂ ਲੱਗਦੀਆਂ ਨੇਗੀਆਂ 1.5 ਮਹੀਨਾ, 2.5 ਮਹੀਨਾ, 3.5 ਮਹੀਨਾ ਤੇ ਇਹਨਾਂ ਤੇ ਇਹਨੂੰ ਰੋਟਾ ਵਾਇਰਸ ਵੈਕਸੀਨ ਤੇ ਜਿਹੜੀ ਪੈਂਟਾਵੈਲੈਂਟ ਵੈਕਸੀਨ ਹੈਗੀ ਹੈ ਇਹ ਜ਼ਰੂਰ ਲਗਵਾਉਣੀ ਚਾਹੀਦੀ ਹੈ। ਇਹ ਜਿਹੜੀਆਂ ਘਾਤਕ ਬਿਮਾਰੀਆਂ ਆਪਾਂ ਦੇਖਦੇ ਸੀ ਅੱਗੇ ਮੌਤ ਦਰ ਜਿਹੜੀ ਹੈਗੀ ਹੈ ਬੱਚਿਆਂ ਦੀ ਗਰਮੀਆਂ ਦੇ ਵਿੱਚ ਮੇਨਲੀ ਉਲਟੀਆਂ ਟੱਟੀਆਂ ਦੇ ਨਾਲ ਬਹੁਤ ਜ਼ਿਆਦਾ ਹੁੰਦੀ ਸੀਗੀ, ਪਰ ਇਹ ਹੁਣ ਕਾਫੀ ਜ਼ਿਆਦਾ ਕਾਬੂ ਪਾ ਲਿਆ ਹੈਗਾ ਰੋਟਾ ਵਾਇਰਸ ਵੈਕਸੀਨ ਦੇ ਨਾਲ ਇਹ ਲੱਗਦੀ ਹੈਗੀ। ਬੂੰਦਾਂ ਤੋਂ ਇਲਾਵਾ ਇੱਕ ਟੀਕਾ ਵੀ ਸ਼ੁਰੂ ਕੀਤਾ ਗਿਆ ਪੋਲੀਓ ਦਾ, ਉਹ ਜਿਹੜਾ ਆਪਾਂ ਕਹਿੰਦੇ ਹਾਂ ਫਰੈਕਸ਼ਨਲ ਡੋਜ਼ ਆਫ ਇਨਐਕਟੀਵੇਟਿਡ ਪੋਲੀਓ, ਉਹ 1.5 ਮਹੀਨੇ ਤੇ ਲੱਗਦੀ ਹੈ, ਫਿਰ 3.5 ਮਹੀਨੇ ਤੇ ਲੱਗਦੀ ਹੈ, ਫਿਰ 9 ਮਹੀਨਿਆਂ ਤੇ ਲੱਗ ਜਾਂਦੀ ਹੈ। ਇਹ ਜਿਹੜਾ ਟੀਕਾ ਹੈਗਾ ਇਹ ਵੀ ਪੋਲੀਓ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਤੇ ਉਸ ਨੂੰ ਆਪਾਂ ਕਹਿੰਦੇ ਹਾਂ ਬਹੁਤ ਵੱਡੇ ਪੱਧਰ ਤੇ ਪੋਲੀਓ ਨੂੰ ਰੋਕਦਾ ਹੈਗਾ। ਫਿਰ ਜਦੋਂ ਬੱਚੇ ਦਾ ਪਹਿਲਾ ਬਰਥਡੇ ਆਉਣਾ ਹੁੰਦਾ ਆਪਾਂ 9 ਤੋਂ 12 ਮਹੀਨਿਆਂ ਦੇ ਸਾਰੇ ਮਾਂ ਪਿਓ ਨੂੰ ਦਾਦਾ ਦਾਦੀ ਨਾਨਾ ਨਾਨੀ ਸਾਰੇ ਟੱਬਰ ਨੂੰ ਚੌ ਚੜ ਜਾਂਦਾ ਵੀ ਸਾਡੇ ਬੱਚੇ ਦਾ ਪਹਿਲਾ ਬਰਥਡੇ ਹੈ ਤੇ ਕੋਈ ਕੁਛ ਖਰੀਦ ਕੇ ਦਿੰਦਾ ਕੋਈ ਕੁਛ ਖਰੀਦ ਕੇ ਦਿੰਦਾ, ਪਰ ਮੈਂ ਕਹੂੰਗੀ ਸਭ ਤੋਂ ਵੱਡਾ ਤੋਹਫਾ ਜਿਹੜਾ ਹੈਗਾ ਉਹਨੂੰ ਉਸ ਵੇਲੇ ਪਹਿਲੇ ਬਰਥਡੇ ਤੇ ਇਹ ਦੇਖੋ ਮੀਜ਼ਲਸ ਤੇ ਰੁਬੈਲਾ, ਮੀਜ਼ਲਸ ਛੋਟੀ ਮਾਤਾ ਜਿਹਨੂੰ ਆਪਾਂ ਕਹਿੰਦੇ ਹਾਂ, ਰੁਬੈਲਾ ਦਾ ਟੀਕਾ ਲੱਗ ਗਿਆ ਕਿ ਨਹੀਂ ਲੱਗ ਗਿਆ, ਇਹ ਸਭ ਤੋਂ ਵੱਡਾ ਜ਼ਿੰਦਗੀ ਦਾ ਤੋਹਫਾ ਹੈ। ਤੇ ਉਦੋਂ ਹੀ ਵਿਟਾਮਿਨ ਏ ਵੀ 9ਵੇਂ ਮਹੀਨੇ ਤੇ ਸ਼ੁਰੂ ਹੋ ਜਾਂਦਾ ਹੈਗਾ। ਵਿਟਾਮਿਨ ਏ ਨੇ ਬੱਚੇ ਦੀਆਂ ਅੱਖਾਂ ਨੂੰ ਬਚਾਉਣਾ, ਆਪਾਂ ਕਹਿੰਦੇ ਹਾਂ ਅੱਜ ਕੱਲ ਤਾਂ ਹਰ ਇਨਸਾਨ ਬੱਚੇ ਤੋਂ ਲੈ ਕੇ ਬੁੜਾ ਜਵਾਨ ਅਡਲਟ ਜਿਹੜਾ ਮਰਜ਼ੀ ਇਨਸਾਨ ਦੇਖੋ ਅੱਖਾਂ ਦੀਆਂ ਬਿਮਾਰੀਆਂ ਤੋਂ ਗ੍ਰਸਤ ਹੈ। ਕਿਉਂ? ਕਿਉਂਕਿ ਆਪਾਂ ਕੰਮ ਹੀ ਅੱਖਾਂ ਦਾ ਰਹਿ ਗਿਆ, ਪਹਿਲਾਂ ਤਾਂ ਟੀਵੀ ਚੱਲਦਾ ਹੁੰਦਾ ਸੀ, ਹੁਣ ਆਪਾਂ ਲੈਪਟਾਪ ਕੰਪਿਊਟਰ ਟੈਬ ਪਤਾ ਨਹੀਂ,
1: ਮਤਲਬ ਇੱਕ ਪਰਿਵਾਰ ਦੇ ਵਿੱਚ ਹੀ ਬਹੁਤ ਸਾਰੇ ਸਾਧਨ ਨੇ ਕਿ ਬੱਚਾ ਇੱਕ ਚੀਜ਼ ਛੱਡਦਾ ਦੂਜੇ ਵੱਲ ਹੋ ਜਾਂਦਾ, ਦੂਜੀ ਛੱਡਦਾ ਤੀਜੇ ਵੱਲ ਹੋ ਜਾਂਦਾ, ਉਹਦੇ ਕੋਲ ਬਹੁਤ ਸਾਧਨ ਹੈ,
0: ਸਾਧਨ ਨੇ,
1: ਨਿਗਾਹ ਨੂੰ ਵਿਅਸਤ
0: ਰੱਖਣ, ਇੰਨੇ ਮੈਂਬਰ ਨਹੀਂ ਹੁੰਦੇ ਘਰ ਦੇ ਵਿੱਚ ਜਿੰਨੇ ਕੇ ਸਾਧਨ ਹੁੰਦੇ ਨੇ, ਇੱਕ ਛੱਡੋ ਦੂਜਾ, ਦੂਜਾ ਛੱਡੋ ਤੀਜਾ। ਇਸ ਦੇ ਲਈ ਅੱਖਾਂ ਦੀ ਵਰਤੋਂ ਜਿਹੜੀ ਆ ਉਹ ਦੁਰਵਰਤੋਂ ਹੈ, ਉਹ ਆਪਾਂ ਵਰਤੋਂ ਵੀ ਨਹੀਂ ਕਵਾਂਗੇ, ਦੁਰਵਰਤੋਂ ਹੈ। ਤੇ ਵਿਟਾਮਿਨ ਏ ਜਿਹੜਾ ਹੈਗਾ ਆਪਾਂ ਨੂੰ ਕੁਛ ਹੱਦ ਤੱਕ ਬਚਾ ਸਕਦਾ ਹੈਗਾ, ਜਿਹੜੀ ਵਿਟਾਮਿਨ ਏ ਦੀ ਖੁਰਾਕ 9ਵੇਂ ਮਹੀਨੇ ਤੇ ਯਾਨੀ ਕਿ ਪਹਿਲੇ ਬਰਥਡੇ ਤੱਕ ਤੁਸੀਂ ਇੱਕ ਖੁਰਾਕ ਦੇ ਦਿਓ, ਉਸ ਤੋਂ ਬਾਅਦ ਹਰ 6 ਮਹੀਨੇ ਤੇ ਜਦੋਂ ਤੱਕ ਬੱਚਾ 5 ਸਾਲ ਦਾ ਨਹੀਂ ਹੋ ਜਾਂਦਾ 9 ਖੁਰਾਕਾਂ ਵਿਟਾਮਿਨ ਏ ਦੀਆਂ ਹਰ ਬੱਚੇ ਨੂੰ ਜ਼ਰੂਰ ਦਿਓ। ਮੈਨੇ ਦੇਖਿਆ ਵੀ ਬਹੁਤ ਵਾਰੀ ਟੀਕੇ ਤਾਂ ਲਗਵਾ ਲੈਣਗੇ ਮਾਂ ਪਿਓ ਚਲੋ ਕਿਸੇ ਤਰੀਕੇ ਦੇ ਨਾਲ, ਪਰ ਵਿਟਾਮਿਨ ਏ ਨੂੰ ਪਿਲਾਉਣ ਲੱਗੇ ਸਾਰੇ ਕੰਜੂਸੀ ਵਰਤਦੇ ਨੇਗੇ। ਇਹ ਜਿਹੜਾ ਵਿਟਾਮਿਨ ਏ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀ ਆਫ ਕੋਸਟ, ਹਰ ਸਰਕਾਰੀ ਚਾਹੇ ਦੀ ਸਿਵਲ ਹਸਪਤਾਲ ਹੋਵੇ, CHC ਹੋਵੇ, PHC ਹੋਵੇ, SDH ਹੋਵੇ, ਹਰ ਥਾਂ ਤੇ ਫ੍ਰੀ ਅਵੇਲੇਬਲ ਹੈ। ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗੀ ਕਿ ਆਪਣੇ ਬੱਚੇ ਨੂੰ ਪਹਿਲੇ ਜਨਮ ਦਿਨ ਦਾ ਤੋਹਫਾ ਟੀਕਾਕਰਨ ਦੇ ਨਾਲ MR1 ਤੇ ਵਿਟਾਮਿਨ ਏ ਦਿਓ। ਉਸ ਤੋਂ ਇਲਾਵਾ ਉਹਨੂੰ PCV ਦੀ ਬੂਸਟਰ ਡੋਜ਼ ਵੀ ਲੱਗਦੀ ਹੈ ਤੇ ਫਰੈਕਸ਼ਨਲ IPV ਵੀ ਲੱਗੂਗਾ
1: ਜੀ। ਤੇ ਬਹੁਤ ਵਿਸਤਾਰ ਸਹਿਤ ਡਾਕਟਰ ਸਾਹਿਬ ਤੁਸੀਂ ਸਾਰੇ ਹੀ ਟੀਕਿਆਂ ਬਾਰੇ ਬੱਚਿਆਂ ਦੇ ਪ੍ਰਤੀ ਜਾਣਕਾਰੀ ਦਿੱਤੀ ਹੈ ਜੀ। ਤੇ 1.5 ਸਾਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਫਿਰ 1.5 ਸਾਲ ਤੇ ਵੀ ਦੱਸ ਦਿਓ ਜੀ ਕਿ ਉੱਥੇ ਸਾਨੂੰ ਕਿਹੜੇ ਕਿਹੜੇ ਟੀਕੇ ਬੱਚੇ ਦੇ ਲਗਵਾ ਲੈਣੇ ਚਾਹੀਦੇ ਆ।
0: ਹਾਂਜੀ, ਹੁਣ ਆਪਾਂ ਗੱਲ ਕੀਤੀ ਸੀਗੀ ਪਹਿਲੇ ਬਰਥਡੇ ਤੱਕ, ਹੁਣ ਆਪਾਂ ਦੂਜੇ ਤੱਕ ਆ ਜੀ। 16

0: ਤੋਂ ਲੈ ਕੇ 24 ਮਹੀਨਿਆਂ ਤੱਕ ਆਪਾਂ ਨੇ MR2 ਦੀ ਦੂਸਰੀ ਡੋਜ਼ ਲਗਵਾਉਣੀ ਹੈ
1: ਜੀ।
0: ਠੀਕ ਹੈ, ਤੇ ਨਾਲ ਹੀ DPT ਦੀ ਵੀ ਬੂਸਟਰ ਡੋਜ਼ ਲੱਗਦੀ ਹੈ। DPT ਗਲਘੋਟੂ, ਕਾਲੀ ਖਾਂਸੀ ਤੇ ਟੈਟਨਸ, ਇਸ ਤੋਂ ਵੱਡੀਆਂ ਘਾਤਕ ਬਿਮਾਰੀਆਂ ਕੀ ਹੋ ਸਕਦੀਆਂ? ਨਾਮ ਹੀ ਜਿਹਦਾ ਹੋਵੇ ਕਾਲੀ ਖਾਂਸੀ, ਗਲਘੋਟੂ, ਤੇ ਇਹ ਜਿਹੀਆਂ ਬਿਮਾਰੀਆਂ ਜਿਹੜੀਆਂ ਕਿ ਇੱਕ ਵਾਰੀ ਬੱਚੇ ਨੂੰ ਹੋ ਜਾਣ ਤਾਂ ਬੱਚੇ ਨੂੰ ਕੋਈ ਨਹੀਂ ਬਚਾ ਸਕਦਾ
1: ਜੀ। ਤੇ ਹੁਣ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ 5 ਸਾਲ ਦੀ ਉਮਰ ਤੱਕ ਹੋਰ ਕਿਹੜੇ ਕਿਹੜੇ ਟੀਕੇ ਆ ਜਿਹੜੇ ਉਹ ਸਾਨੂੰ ਬੱਚਿਆਂ ਦੇ ਲਗਵਾਉਣੇ ਚਾਹੀਦੇ ਆ ਜੀ।
0: ਹਾਂਜੀ, ਜਦੋਂ 5 ਸਾਲ ਦਾ ਬੱਚਾ ਹੋ ਜਾਂਦਾ ਹੈਗਾ ਅਸੀਂ ਉਹਦੇ ਤੇ DPT ਬੂਸਟਰ ਡੋਜ਼ ਯਾਨੀ TD ਦੀ ਵੈਕਸੀਨੇਸ਼ਨ ਸਕੂਲਾਂ ਦੇ ਵਿੱਚ ਲੱਗਦੀ ਹੈ
1: ਜੀ।
0: ਸਾਡੀਆਂ ਟੀਮਾਂ ਜਿਹੜੀਆਂ RBSK ਦੀਆਂ ਟੀਮਾਂ ਨੇਗੀਆਂ, ਰਾਸ਼ਟਰੀ ਬਾਲ ਸਵਾਸਥਿਆ ਕਾਰਜਕ੍ਰਮ ਦੇ ਅੰਡਰ ਟੀਮਾਂ ਜਿਹੜੀਆਂ ਨੇ ਉਹ ਸਕੂਲਾਂ ਦੇ ਵਿੱਚ ਜਾਂਦੀਆਂ ਨੇਗੀਆਂ 5 ਸਾਲ ਤੇ, 10 ਸਾਲ ਤੇ, ਫਿਰ 16 ਸਾਲ ਤੇ
1: ਜੀ।
0: TD ਦੀ ਵੈਕਸੀਨੇਸ਼ਨ ਫ੍ਰੀ ਆਫ ਕੋਸਟ ਕੀਤੀ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਇਫੈਕਟਿਵ ਵੈਕਸੀਨ ਹੈ। ਇਸ ਦੇ ਵਾਸਤੇ ਕਈ ਵਾਰੀ ਇਹ ਸਾਨੂੰ ਔਖ ਵੀ ਆਉਂਦੀ ਹੈ ਜਿਹੜੀ ਆਪਾਂ ਪ੍ਰੈਕਟੀਕਲ ਗੱਲ ਸੋਚੀਏ ਵੀ ਟੀਮਾਂ ਸਕੂਲ ਦੇ ਵਿੱਚ ਜਾਂਦੀਆਂ ਨੇਗੀਆਂ ਤੇ ਜਦੋਂ ਬੱਚਿਆਂ ਨੂੰ ਪਤਾ ਲੱਗ ਜਾਂਦਾ ਵੀ ਟੀਕੇ ਵਾਲੀ ਟੀਮ ਆਈ ਹੈਗੀ ਹੈ ਤਾਂ ਅੱਧੇ ਤਾਂ ਜੇ ਪਤਾ ਲੱਗ ਜਾਵੇ ਪਹਿਲਾਂ ਪਤਾ ਲੱਗ ਜਾਵੇ ਤਾਂ ਸਕੂਲ ਹੀ ਨਹੀਂ ਆਉਂਦੇ, ਜੇਕਰ ਉਹ ਆ ਵੀ ਜਾਣ ਤਾਂ ਕੋਈ ਬਹਾਨੇ ਬਣਾ ਲੈਂਦੇ ਸਾਡਾ ਤਾਂ ਢਿੱਡ ਦੁਖਦਾ ਜੀ, ਸਾਡਾ ਸਿਰ ਦੁਖਦਾ, ਅਸੀਂ ਟੀਕਾ ਨਹੀਂ ਲਵਾਉਣਾ। ਸੋ ਜਿਹੜਾ ਇਹ ਟੀਕਾ ਹੈਗਾ ਇਹਦੇ ਵਿੱਚ ਕੋਈ ਬਹਾਨੇਬਾਜ਼ੀ ਨਾ ਕੀਤੀ ਜਾਵੇ, ਨਾ ਹੀ ਜਿਹੜੇ ਮਾਪੇ ਹੈ ਉਹਨਾਂ ਨੂੰ ਕੋਈ ਗੁਰੇਜ਼ ਕਰਨੀ ਚਾਹੀਦੀ ਹੈ। ਇਹ ਟੀਕਾਕਰਨ ਬਹੁਤ ਹੀ ਇਫੈਕਟਿਵ, ਫ੍ਰੀ ਆਫ ਕੋਸਟ ਜਿਹੜਾ ਜਾਨਲੇਵਾ ਬਿਮਾਰੀਆਂ ਦਾ ਦਾਰੂ ਹੈ
1: ਜੀ। ਮੈਨੂੰ ਗੱਲ ਯਾਦ ਆ ਗਈ ਜੀ, ਹੁਣ ਥੋੜਾ ਜਿਹਾ ਹੱਸ ਵੀ ਲੈਂਦੇ ਆਪਾਂ ਕਿਉਂਕਿ ਐਂ ਜੇ ਹੋ ਜਾਂਦਾ ਵੀ ਬੋਰਿੰਗ ਜਿਹਾ ਨਾ ਹੋ ਜਾਵੇ ਥੋੜਾ। ਜਿਸ ਦਿਨ ਮੈਨੂੰ ਪਹਿਲੇ ਦਿਨ ਸਕੂਲ ਛੱਡਣ ਗਏ ਜੀ, ਛੱਡ ਕੇ ਮੇਰੇ ਮਾਤਾ ਜੀ ਘਰੇ ਆ ਗਏ ਤੇ ਉਸ ਤੋਂ ਬਾਅਦ ਅਨਾਊਂਸਮੈਂਟ ਹੋ ਗਈ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਜਿਵੇਂ ਬੋਲਦੇ ਹੁੰਦੇ ਸੀ ਕਿ ਭਾਈ ਅੱਜ ਟੀਕੇ ਲੱਗਣੇ ਆ, ਹਨਾ। ਤਾਂ ਹੁਣ ਮੇਰੀ ਮਦਰ ਘਰੇ ਬੈਠੇ ਡਰੀ ਜਾਣ ਵੀ ਕੁੜੀ ਪਹਿਲੇ ਦਿਨ ਗਈ ਸੀ ਸਕੂਲ, ਵੀ ਹੁਣ ਨਹੀਂ ਇਹ ਸਕੂਲ ਜਾਂਦੀ। ਪਰ ਮੇਰਾ ਮਤਲਬ ਉਦਾਂ ਦਾ ਤਜਰਬਾ ਨਹੀਂ ਰਿਹਾ ਵੀ ਮੈਨੂੰ ਥੋੜਾ ਜਿਹਾ ਜਿੰਨਾ ਕੁ ਯਾਦ ਆ ਵੀ ਦਰਦ ਤਾਂ ਹੋਇਆ ਤੇ ਮੈਂ ਆਪਣਾ ਟੀਕਾ ਮਲਦਿਆਂ ਮਲਦਿਆਂ ਮੈਂ 8ਵੀਂ ਕਲਾਸ ਦੇ ਵਿੱਚ ਦੀ ਕਲਾਸ ਰੂਮ ਦੇ ਵਿੱਚ ਦੀ ਬਾਹਰ ਨੂੰ ਨਿਕਲ ਗਈ ਤੇ ਸਾਰੇ ਬੱਚੇ ਮੇਰੇ ਤੇ ਹੱਸਣ ਲੱਗ ਗਏ। ਪਰ ਮੈਨੂੰ ਲੱਗਦਾ ਵੀ ਉਹ ਉਨਾ ਕੁ ਚਿਰ ਹੀ ਯਾਦ ਰਿਹਾ ਮੈਨੂੰ ਕਿਉਂਕਿ ਸ਼ਾਇਦ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇੰਜੈਕਸ਼ਨ ਲਗਾਇਆ ਸੀ ਵੀ ਮੈਨੂੰ ਕੋਈ ਸਮੱਸਿਆ ਨਹੀਂ ਆਈ। ਘਰੇ ਆ ਕੇ ਮੈਨੂੰ ਯਾਦ ਵੀ ਨਹੀਂ ਸੀ, ਮੇਰੇ ਮਦਰ ਨੇ ਯਾਦ ਕਰਾਇਆ ਵੀ ਪੁੱਤ ਤੇਰੇ ਦਰਦ ਤਾਂ ਨਹੀਂ ਹੋਇਆ, ਮੈਂ ਆਪਣਾ ਖੇਡਣ 'ਚ ਮਸਤ। ਸੋ ਕਈ ਵਾਰ ਬੱਚਿਆਂ ਦਾ ਇਸ ਤਰ੍ਹਾਂ ਦਾ ਵੀ ਤਜਰਬਾ ਹੁੰਦਾ ਜੀ, ਫਿਰ ਮੁੜ ਕੇ ਉਹ ਸਕੂਲ ਤੋਂ ਡਰਨ ਲੱਗ ਜਾਂਦੇ ਨੇ।
0: ਖੁਸ਼ੀ, ਵੈਸੇ ਤੁਸੀਂ ਬਹੁਤ ਵਧੀਆ ਗੱਲ ਕਹੀ ਵੀ ਜਿਵੇਂ ਮੇਰਾ ਟੀਕਾ ਲੱਗਿਆ ਵੀ ਇੰਨੀ ਬਹਾਦਰ ਸੀ ਵੀ ਮੈਂ ਦੇਖੋ ਪਹਿਲੇ ਦਿਨ ਹੀ ਗਈ ਸੀ ਤੇ ਪਹਿਲੇ ਦਿਨ ਹੀ ਟੀਕਾ ਲੱਗਿਆ ਤੇ ਮੈਂ ਘਬਰਾਈ ਨਹੀਂ। ਦੇਖੋ ਇਹ ਸਾਰੇ ਬੱਚਿਆਂ ਦੇ ਵਿੱਚ ਹੀ ਹੋਣਾ ਚਾਹੀਦਾ ਹੈਗਾ, ਘਬਰਾਉਣ ਦਾ ਜ਼ਿੰਦਗੀ 'ਚ ਹੈ ਹੀ ਨਹੀਂ, ਇਹ ਤਾਂ ਇੱਕ ਐਕਸਟਰਾ ਜਾਣੀ ਕਿ ਆਪਾਂ ਗੱਲ ਉਧਰੋਂ ਟੀਕਾਕਰਨ ਤੋਂ ਵਾਧੂ ਜਾ ਰਹੇ ਹਾਂ। ਪਰ ਇਹ ਇੱਕ ਬਹੁਤ ਹੀ ਵੱਡੀ ਗੱਲ ਹੈਗੀ ਹੈ ਕਿ ਕਿਸੇ ਵੀ ਚੀਜ਼ ਤੋਂ ਨਾ ਡਰਨਾ
1: ਜੀ,
0: ਹਨਾ
1: ਜੀ। ਤੇ ਡਾਕਟਰ ਸਾਹਿਬ ਜੀ ਹੁਣ ਆਪਾਂ ਗੱਲ ਕਰੀਏ ਜੀ, ਜਿਵੇਂ ਕਈ ਵਾਰੀ ਹੁੰਦਾ ਵੀ ਬੱਚਿਆਂ ਦਾ ਕੋਈ ਟੀਕਾ ਮਿਸ ਹੋ ਜਾਂਦਾ ਜਾਂ ਮਾਪਿਆਂ ਕੋਲ ਸਮਾਂ ਨਹੀਂ ਜਾਂ ਮਾਪੇ ਭੁੱਲ ਗਏ ਜਾਂ ਕਈ ਵਾਰ ਕਾਰਡ ਗੁੰਮ ਜਾਂਦਾ, ਹਨਾ। ਪਿੰਡਾਂ ਦੇ ਵਿੱਚ 100 ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ। ਕਈ ਵਾਰੀ ਇਹ ਹੁੰਦਾ ਵੀ ਬੱਚੇ ਨੂੰ ਨਾਨਕੇ ਪੜ੍ਹਨ ਭੇਜਤਾ ਜੀ, ਉੱਥੇ ਬੱਚੇ ਦੇ ਟੀਕਾ ਅਗਰ ਨਹੀਂ ਲੱਗਿਆ, ਕਾਰਡ ਨਹੀਂ ਸੀਗਾ, ਹਨਾ। ਤਾਂ ਉਸ ਕੇਸ ਦੇ ਵਿੱਚ ਫਿਰ ਆਪਾਂ ਕੀ ਕਰ ਸਕਦੇ ਹਾਂ ਜੀ? ਜੇ ਕੋਈ ਖਾਸ ਟੀਕਾ ਹੈ ਵੀ ਉਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਵੀ ਆਹ ਜੇਕਰ ਇੱਕ ਵਾਰੀ ਮਿਸ ਹੋ ਗਿਆ ਤਾਂ ਇੰਨੇ ਕੁ ਸਮੇਂ ਤੱਕ ਤੁਸੀਂ ਜ਼ਰੂਰ ਲਗਵਾ ਲਓ।
0: ਇਹਦੇ ਵਿੱਚ ਮੈਂ ਕਹੂੰਗੀ ਵੀ ਜਿਹੜਾ ਟੀਕਾ ਹੈਗਾ, ਜਿਸ ਤਰ੍ਹਾਂ ਆਪਾਂ TB ਦਾ ਟੀਕਾ ਕਹਿੰਦੇ ਹਾਂ, BCG ਦਾ ਟੀਕਾ ਹੈਗਾ, ਉਹ 1 ਸਾਲ ਤੱਕ ਲੱਗ ਸਕਦਾ ਹੈਗਾ। ਤੇ ਬਾਕੀ ਇੱਕ ਟੀਕਾ ਹੈਗਾ ਪੈਂਟਾਵੈਲੈਂਟ ਦਾ
1: ਜੀ,
0: ਜਿਹੜਾ 1.5 ਮਹੀਨੇ, 2.5 ਮਹੀਨੇ ਤੇ 3.5 ਮਹੀਨੇ ਤੇ ਲੱਗਦਾ ਹੈ। ਜੇਕਰ ਮੰਨ ਲਓ 1 ਸਾਲ ਦਾ ਬੱਚਾ ਹੋ ਗਿਆ ਤੇ ਉਹਨੇ ਪੈਂਟਾਵੈਲੈਂਟ ਦੀ 1 ਵੀ ਡੋਜ਼ ਨਹੀਂ ਲਗਵਾਈ
1: ਜੀ,
0: ਫਿਰ ਉਹਦਾ ਮਿਸ ਹੋ ਜਾਏਗਾ, ਫਿਰ ਨਹੀਂ ਆਪਾਂ ਉਸ ਨੂੰ ਲਗਾ ਸਕਦੇ। ਜੇ ਉਹਨੇ 1 ਵੀ ਡੋਜ਼ ਲੈ ਲਈ ਹੈ 1 ਸਾਲ ਦੇ ਅੰਦਰ ਤਾਂ ਆਪਾਂ ਉਹਦਾ ਸ਼ੈਡਿਊਲ ਪੂਰਾ ਕਰਾਂਗੇ
1: ਜੀ।
0: ਪਰ ਜੇਕਰ ਜਿਸ ਤਰ੍ਹਾਂ ਹੁਣ ਤੁਸੀਂ ਕੋਈ ਗੱਲ ਕਹੀ ਹੈ ਕਿ ਵੀ ਕਈ ਵਾਰੀ ਬੱਚੇ ਦੇ ਮਾਂ ਪਿਓ ਭੁੱਲ ਜਾਂਦੇ ਨੇ ਕਾਰਡ ਕਿੰਨੇ ਟੀਕੇ ਲੱਗੇ ਨੇ, ਹੋਰ ਹੈ, ਇਹਦੇ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅੱਜ ਕੱਲ ਕੀ ਚੱਲ ਰਿਹਾ ਹੈਗਾ। ਇਹ ਜਿਹੜੀ ਸਾਰੀ ਟੀਕਾਕਰਨ ਦੀ ਜਿਹੜੀ ਐਂਟਰੀ ਹੈਗੀ ਹੈ, ਇੱਕ ਸਰਕਾਰੀ ਤੌਰ ਤੇ ਪੋਰਟਲ ਸ਼ੁਰੂ ਕਰ ਦਿੱਤਾ ਗਿਆ ਹੈ, UVIN ਪੋਰਟਲ। ਮਤਲਬ ਤੁਸੀਂ ਆਨਲਾਈਨ ਆਪਣਾ ਮੋਬਾਈਲ ਨੰਬਰ ਭਰ ਕੇ ਉਸ ਤੇ ਆਪਣੇ ਬੱਚੇ ਦਾ ਸਟੇਟਸ ਦੇਖ ਸਕਦੇ ਹੋ ਵੀ ਕਿਹੜੇ ਕਿਹੜੇ ਟੀਕੇ ਲੱਗੇ ਨੇ ਤੇ ਕਿਹੜੇ ਕਿਹੜੇ ਟੀਕੇ ਪੈਂਡਿੰਗ ਨੇ। ਯਾਨੀ ਕਿ UVIN ਪੋਰਟਲ ਇੱਕ ਇਹੋ ਜਿਹਾ ਪੋਰਟਲ ਹੈਗਾ ਜਿਸ ਤੇ ਬੱਚੇ ਦੀ ਪੂਰੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਮਦਰ ਦੀ ਵੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਤੇ ਉਸ ਬੱਚੇ ਦਾ ਕਿਹੜੇ ਕਿਹੜੇ ਮਹੀਨੇ ਤੇ ਕਿਹੜਾ ਟੀਕਾ ਲੱਗਿਆ ਤੇ ਉਹ ਇੰਡੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਵੇ। ਮੰਨ ਲਓ ਹੁਣ ਕੋਈ ਪੰਜਾਬ 'ਚ ਹੈ, ਕੋਈ ਬਿਹਾਰ 'ਚ ਹੈ, ਕੋਈ UP 'ਚ ਹੈ, ਕੋਈ ਕਿਤੇ ਵੀ ਬੈਠਾ, ਕੋਈ ਸਾਊਥ 'ਚ ਬੈਠਾ, ਕੋਈ ਨੌਰਥ 'ਚ ਬੈਠਾ, ਉਹ ਉੱਥੇ ਵੀ ਆਨਲਾਈਨ ਪੋਰਟਲ ਤੇ ਦੇਖ ਸਕਦਾ ਤੇ ਇੱਥੋਂ ਹੀ ਉਹਦਾ ਜਿਹੜਾ ਹੈਗਾ ਵੈਕਸੀਨੇਸ਼ਨ ਸਰਟੀਫਿਕੇਟ ਜਿਹੜਾ ਹੈਗਾ, ਇਮਿਊਨਾਈਜੇਸ਼ਨ, ਉਹ ਕਾਰਡ ਸਰਟੀਫਿਕੇਟ, ਕਿਹੜਾ ਬੱਚੇ ਨੂੰ ਟੀਕਾ ਲੱਗ ਗਿਆ ਤੇ ਕਿਹੜਾ ਪੈਂਡਿੰਗ ਹੈ।
1: ਮੇਰਾ ਖਿਆਲ ਹੈ ਵੀ ਮਾਪਿਆਂ ਨੂੰ ਫਿਰ ਜਿਹੜਾ ਰਜਿਸਟਰਡ ਨੰਬਰ ਹੈ ਉਹ ਯਾਦ ਰੱਖਣ ਦੀ ਜ਼ਰੂਰਤ ਹੁੰਦੀ ਹੋਈ।
0: ਹਾਂਜੀ, ਉਹਦੇ ਨਾਲ ਤੁਸੀਂ UVIN ਪੋਰਟਲ ਤੇ ਜਿਹੜੇ ਵੀ ਨੰਬਰ ਦੇ ਨਾਲ ਆਪਣੀ ਐਂਟਰੀ ਕਰਵਾਈ ਹੋਈ ਹੈਗੀ ਹੈ ਆਧਾਰ ਕਾਰਡ ਦੇ ਨਾਲ, ਉਹ ਤੁਸੀਂ ਜਦੋਂ ਵੀ ਤੁਸੀਂ ਉਹਨੂੰ ਖੋਲੋਗੇ, ਆਨਲਾਈਨ ਖੋਲੋਗੇ, ਕਿਤੇ ਵੀ ਬੈਠੇ ਹੋ, ਕਦੇ ਵੀ ਬੈਠੇ ਹੋ, ਦਿਨ ਰਾਤ ਕੋਈ ਵੀ ਵੇਲਾ ਹੋਵੇ, ਤੁਸੀਂ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੀ ਕਿਹੜਾ ਬੱਚੇ ਨੂੰ ਟੀਕਾ ਲੱਗ ਗਿਆ ਤੇ ਕਿਹੜਾ ਪੈਂਡਿੰਗ ਹੈ।

0: ਵਿਸ਼ਵਾਸ ਵੀ ਜੁੜੇ ਹੁੰਦੇ ਆ, ਕਈ ਤਰ੍ਹਾਂ ਦੇ ਆਪਾਂ ਕਹਿ ਲਈਏ ਵੀ ਮਿਥਸ ਵੀ ਜੁੜੀਆਂ ਹੁੰਦੀਆਂ ਨੇ, ਹਨਾ, ਵੀ ਇੱਕ ਜਣੇ ਨੇ ਕੋਈ ਗੱਲ ਕਹਿਤੀ ਵੀ ਨਾ ਭੈਣੇ ਫਲਾਨਿਆਂ ਦੇ ਤਾਂ ਇਹ ਹੋ ਗਿਆ ਸੀ ਟੀਕਾ ਲਗਵਾਉਣ ਨਾਲ, ਵੀ ਉਹੀ ਚੀਜ਼ਾਂ ਫਿਰ ਅੱਗੇ ਅੱਗੇ ਟਰੈਵਲ ਕਰਦੀਆਂ ਰਹਿੰਦੀਆਂ ਨੇ ਔਰ ਲੋਕ ਬਿਨਾਂ ਤੱਥਾਂ ਦੀ ਛਾਣਬੀਣ ਕੀਤਿਆਂ ਮੰਨ ਲੈਂਦੇ ਵੀ ਏਦਾਂ ਹੀ ਹੋਇਆ ਹੋਊਗਾ। ਕਈ ਬੱਚਿਆਂ ਦੇ ਲਈ ਮਾਪਿਆਂ ਦਾ ਇਹ ਹੁੰਦਾ ਵੀ ਜੀ ਪਿਛਲੀ ਵਾਰੀ ਬੁਖਾਰ ਹੋ ਗਿਆ ਸੀ, ਅਸੀਂ ਤਾਂ ਜੀ ਹੁਣ ਟੀਕਾ ਲਗਵਾਉਂਦੇ ਨਹੀਂ ਹੈਗੇ, ਜਾਂ ਕਈ ਝੂਠ ਇਹ ਵੀ ਬੋਲ ਦਿੰਦੇ ਆ ਵੀ ਨਾ ਜੀ ਭੈਣ ਜੀ ਸਾਡੇ ਤਾਂ ਜਵਾਕਾਂ ਨੂੰ ਬਾਹਲਾ ਹੀ ਜ਼ਿਆਦਾ ਬੁਖਾਰ ਹੋਇਆ ਪਿਆ, ਔਰ ਮੈਂ ਦੇਖਿਆ ਦੂਜੇ ਸੀਜ਼ਨ ਦੇ ਵਿੱਚ ਵੀ ਕਹਿ ਦੇਣਗੇ ਜਿੱਥੇ ਬੁਖਾਰ ਹੋਣ ਦਾ ਕੋਈ ਚਾਂਸ ਹੀ ਨਹੀਂ ਹੁੰਦਾ ਕਿਉਂਕਿ ਸਿਰਫ ਉਹ ਟੀਕਾਕਰਨ ਤੋਂ ਬਚਣਾ ਚਾਹੁੰਦੇ ਆ। ਸੋ ਇਹਦਾ ਮਤਲਬ ਇਹ ਹੈ ਵੀ ਲੋਕਾਂ ਨੂੰ ਹਲੇ ਵੀ ਜਾਗਰੂਕਤਾ ਦੀ ਥੋੜੀ ਬਹੁਤ ਜ਼ਰੂਰਤ ਹੈਗੀ ਹੈ। ਸੋ ਇਸ ਤਰ੍ਹਾਂ ਦੇ ਅਗਰ ਕੋਈ ਕੇਸ ਹੈਗੇ ਨੇ ਕਿਸੇ ਏਐਨਐਮ ਨੂੰ, ਕਿਸੇ ਜੋ ਸਾਡੇ ਫੀਲਡ ਵਰਕਰ ਨੇ, ਅਗਰ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ, ਸਮੱਸਿਆ ਆ ਰਹੀ ਹੈ, ਉਹਨਾਂ ਨੂੰ ਕੀ ਸੁਝਾਅ ਦਿਓਗੇ ਵੀ ਕਿਵੇਂ ਲੋਕਾਂ ਨੂੰ ਜਾਗਰੂਕ ਕਰਨ ਤਾਂ ਕਿ ਵੱਧ ਤੋਂ ਵੱਧ ਟੀਕਾਕਰਨ ਦੀ ਕਵਰੇਜ ਹੋ ਸਕੇ? ਜੀ
1: ਦੇਖੋ, ਜਿਹੜੀਆਂ ਵੀ ਅਫਵਾਹ ਫੈਲਦੀਆਂ ਨੇਗੀਆਂ, ਪਹਿਲੀ ਗੱਲ ਤਾਂ ਇਹ ਹੈ ਵੀ ਟੀਕਾਕਰਨ ਨੂੰ ਲੈ ਕੇ ਵੀ ਇਹ ਟੀਕਾ ਸੇਫ ਨਹੀਂ ਹੈ, ਜਾਂ ਕੋਈ ਵੀ ਜਿਸ ਤਰ੍ਹਾਂ ਹੁਣ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦੀ ਹਾਂ ਕਿ HPV ਦਾ ਟੀਕਾ ਨਵਾਂ ਜਿਹੜਾ ਹੈਗਾ ਲਾਂਚ ਆਇਆ, ਆਪਾਂ ਇੰਨੇ ਖੁਸ਼ਕਿਸਮਤ ਆ ਵੀ ਆਪਣਾ ਇੰਡੀਆ ਇੰਨਾ ਖੁਸ਼ਕਿਸਮਤ ਹੈ ਵੀ ਸਰਕਾਰ ਨੇ HPV ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ ਜਿਹੜੀ ਹੈਗੀ ਹੈ, ਜਿਹੜੀ ਸਰਵਾਈਕਲ ਕੈਂਸਰ, ਇੱਕ ਕੈਂਸਰ ਦੇ ਅਗੇਂਸਟ ਲੜਾਈ ਕਰਦੀ ਹੈ, ਉਹ ਵੈਕਸੀਨ ਜਿਹੜੀ ਹੈਗੀ ਹੈ ਆਪਣੇ ਫ੍ਰੀ ਆਫ ਕੋਸਟ ਸਾਰੇ ਸਰਕਾਰੀ ਸੰਸਥਾਵਾਂ ਦੇ ਵਿੱਚ ਲਾਂਚ ਕਰ ਦਿੱਤੀ ਹੈ। ਹੁਣ ਇਹ ਕੈਂਪੇਨ ਮੋਡ ਦੇ ਵਿੱਚ ਚੱਲ ਰਹੀ ਹੈ 90 ਦਿਨਾਂ ਲਈ। ਮਤਲਬ ਇਹ ਹੈ ਵੀ ਕੋਈ ਵੀ ਬੱਚੀ 9 ਤੋਂ ਲੈ ਕੇ 14 ਸਾਲ ਦੀ ਉਮਰ ਦੇ ਵਿੱਚ ਕਿਸੇ ਵੀ ਲੜਕੀ ਨੂੰ ਇਹ ਫ੍ਰੀ ਆਫ ਕੋਸਟ ਜਿਹੜਾ ਹੈਗਾ ਸਰਕਾਰੀ ਸੰਸਥਾਵਾਂ ਤੇ ਟੀਕਾ ਲੱਗੇਗਾ। ਇਹਦਾ ਨਾਮ ਗਾਰਡਾਸਿਲ ਹੈਗੀ ਹੈ ਜਿਹੜੀ ਵੈਕਸੀਨ ਹੈਗੀ ਹੈ, ਇਹ 6, 11, 16, 18 ਟਾਈਪਸ ਦੇ ਲਈ ਹੈਗੀ ਹੈ, ਬਹੁਤ ਹੀ ਸੇਫ ਹੈ ਇਹ ਵੈਕਸੀਨ, ਫ੍ਰੀ ਆਫ ਕੋਸਟ ਹੈ, ਸਾਰੀਆਂ ਹੈਲਥ ਫੈਸਿਲਿਟੀਜ਼ ਤੇ ਲੱਗ ਰਹੀ ਹੈ, ਤੇ ਮੈਂ ਇਹ ਸਾਰੀਆਂ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਇਹ ਗੁਜ਼ਾਰਿਸ਼ ਕਰਾਂਗੀ, ਬੇਨਤੀ ਕਰਾਂਗੀ ਕਿ ਆਪਣੀ ਬੱਚੀਆਂ ਨੂੰ ਇਹ ਤੋਹਫਾ ਜ਼ਰੂਰ ਦੇਣ। ਦੁਨੀਆਂ ਦੇ ਵਿੱਚ ਜਿੰਨਾ ਵੀ ਕੈਂਸਰ ਹੈ, ਸਰਵਾਈਕਲ ਕੈਂਸਰ ਹੈ, ਉਹਦਾ 25% ਆਪਣੇ ਭਾਰਤ ਵਿੱਚ ਹੈ
0: ਜੀ, ਕਿਉਂਕਿ ਆਬਾਦੀ ਵੀ ਸਾਡੀ
1: ਜ਼ਿਆਦਾ ਹੈ ਨਾ। ਹਾਂ, ਉਹਦੇ ਵਿੱਚ ਆਪਾਂ ਜੇ ਕਹੀਏ ਵੀ ਆਪਣੇ ਜੇ 50 ਲੜਕੀਆਂ ਜਿਹੜੀਆਂ ਬੱਚੀਆਂ ਦਾ ਜਨਮ ਹੁੰਦਾ, ਤਾਂ ਉਹਦੇ ਵਿੱਚੋਂ 1 ਲੜਕੀ ਜਿਹੜੀ ਹੈਗੀ ਹੈ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਸਰਵਾਈਕਲ ਕੈਂਸਰ ਦੀ ਸੰਭਾਵਨਾ ਰੱਖਦੀ ਹੈ
0: ਜੀ। ਸੋ ਵੱਡਾ ਅੰਕੜਾ ਜੀ,
1: ਇਹ ਇੱਕ ਬਹੁਤ ਵੱਡਾ ਅੰਕੜਾ ਹੈਗਾ, ਤੇ ਜਿਹੜਾ ਸਰਕਾਰ ਦਾ ਉਪਰਾਲਾ ਹੈਗਾ ਬਈ ਇਸ ਦੇ ਅਗੇਂਸਟ ਜਿਹੜੀ ਹੈਗੀ ਇੱਕ ਵੈਕਸੀਨ ਤਿਆਰ ਕੀਤੀ ਗਈ ਹੈ। ਵੈਸੇ ਤਾਂ ਅੱਜ ਤੱਕ ਕਿਸੇ ਵੀ ਕੈਂਸਰ ਦੇ ਅਗੇਂਸਟ ਉਹਨੂੰ ਇੰਨੇ ਲਾਰਜ ਸਕੇਲ ਤੇ ਵੈਕਸੀਨ ਅਜੇ ਅਵੇਲੇਬਲ ਨਹੀਂ ਹੋਈ। ਇੱਕ ਆਪਣੀ ਖੁਸ਼ਕਿਸਮਤੀ ਹੈ ਵੀ ਇੱਕ ਕੈਂਸਰ ਵਾਸਤੇ ਵੈਕਸੀਨ ਆਈ ਹੈ ਤੇ ਆਪਣੇ ਫ੍ਰੀ ਆਫ ਕੋਸਟ ਅਵੇਲੇਬਲ ਹੈਗੀ ਹੈ। ਤੇ ਹੁਣ ਵੀ ਆਪਣੇ ਸਰਕਾਰੀ ਸੰਸਥਾਵਾਂ ਦੇ ਵਿੱਚ, ਜਿਵੇਂ ਕਿ ਮੈਂ ਬਠਿੰਡੇ ਦੀ ਗੱਲ ਲਵਾਂ, ਵੂਮੈਨ ਚਿਲਡਰਨ ਹਸਪਤਾਲ ਦੇ ਵਿੱਚ ਰੋਜ਼ HPV ਵੈਕਸੀਨ ਲੱਗ ਰਹੀ ਹੈਗੀ ਹੈ। ਬਾਕੀ ਸਰਕਾਰੀ CHC ਤੇ ਵੀ ਲੱਗ ਰਹੀ ਹੈ, SDH ਤੇ ਵੀ ਲੱਗ ਰਹੀ ਹੈ, ਆਮ ਆਦਮੀ ਸੈਂਟਰਾਂ ਤੇ ਵੀ ਲੱਗ ਰਹੀ ਹੈਗੀ ਹੈ। ਸੋ ਜਿਹੜੀ ਇਹ ਵੈਕਸੀਨ ਹੈਗੀ ਹੈ, ਇਹ ਸਿੰਗਲ ਡੋਜ਼ ਵੈਕਸੀਨ ਹੈਗੀ ਹੈ, 1 ਹੀ ਡੋਜ਼ ਲੱਗਦੀ ਹੈ, ਤੇ ਜਿਹਦੇ ਨਾਲ ਕੀ ਹੈ ਸਾਰੀ ਜ਼ਿੰਦਗੀ ਉਹ ਬੱਚੀ ਨੂੰ ਸਰਵਾਈਕਲ ਕੈਂਸਰ ਦੇ ਜਿਹੜਾ ਡਰ ਹੈ ਉਹ ਤੋਂ ਮੁਕਤ ਹੋ ਜਾਂਦੀ ਹੈ
0: ਜੀ। ਕੀ ਇਹਦੀ ਕੋਈ ਖਾਸ ਉਮਰ ਵੀ ਹੈ ਜੀ ਕਿ ਕਿਸ ਉਮਰ ਤੇ ਲਗਵਾਉਣੀ ਚਾਹੀਦੀ ਹੈ ਲੜਕੀਆਂ ਨੂੰ?
1: ਹਾਂਜੀ, ਇਹਦੀ ਜਿਹੜੀ ਹੈਗੀ ਹੈ 9 ਤੋਂ 14 ਸਾਲ ਦੀ ਜਿਹੜੀ ਉਮਰ ਹੈਗੀ ਹੈ ਉਹ ਸਭ ਤੋਂ ਜ਼ਿਆਦਾ ਸੈਂਸਿਟਿਵ ਏਜ ਮੰਨੀ ਜਾਂਦੀ ਹੈਗੀ ਹੈ, ਵੀ ਜੇ ਉਹਦੇ ਤੇ ਆਪਾਂ ਨੇ ਇਹ HPV ਦਾ ਟੀਕਾ ਲਗਾ ਲਈਏ ਤਾਂ ਸਭ ਤੋਂ ਜ਼ਿਆਦਾ ਅਸਰ ਕਰਦੀ ਹੈ। ਵੈਸੇ ਤਾਂ ਚਲੋ ਜੇਕਰ ਬੱਚਾ ਹੁਣ ਥੋੜਾ ਬੜਾ ਹੋ ਵੀ ਗਿਆ ਨੁਕਸਾਨ ਤਾਂ ਕੋਈ ਨਹੀਂ, ਪਰ ਸਭ ਤੋਂ ਜ਼ਿਆਦਾ ਸੈਂਸਿਟਿਵ ਏਜ ਗਰੁੱਪ ਜਿਹੜਾ ਹੈਗਾ 9 ਤੋਂ 14 ਸਾਲ ਦਾ ਆਪਾਂ ਕੰਸੀਡਰ ਕਰਦੇ ਹੈਗੇ ਆ। ਹੁਣ ਜਿਹੜੇ ਸਾਡੇ ਕੋਲ ਕੈਂਪੇਨ ਮੋਡ ਦੇ ਵਿੱਚ ਫ੍ਰੀ ਲੱਗ ਰਹੀ ਹੈ 14 ਤੋਂ 15 ਸਾਲ ਦੀਆਂ ਲੜਕੀਆਂ ਨੂੰ ਲੱਗ ਰਹੀ ਹੈ, ਉਸ ਤੋਂ ਬਾਅਦ ਸਾਡੇ ਰੂਟੀਨ ਇਮਿਊਨਾਈਜੇਸ਼ਨ ਦੇ ਵਿੱਚ ਇਹ ਟੀਕਾਕਰਨ HPV ਦਾ ਟੀਕਾ ਆ ਜਾਏਗਾ। ਸਾਰੇ ਸੈਂਟਰਾਂ ਤੇ ਜਿਵੇਂ ਰੂਟੀਨ ਇਮਿਊਨਾਈਜੇਸ਼ਨ ਦੇ ਟੀਕੇ ਲੱਗਦੇ ਨੇਗੇ, ਜਿਵੇਂ ਬਾਕੀ ਬਿਮਾਰੀਆਂ ਦੇ ਜਾਨਲੇਵਾ ਬਿਮਾਰੀਆਂ ਦੇ ਟੀਕੇ ਲੱਗਦੇ ਨੇ, ਉਹਦੇ ਵਿੱਚ ਹੀ ਇਹਨੂੰ ਇਨਕਲੂਡ ਕਰ ਦਿੱਤਾ ਜਾਵੇਗਾ, ਤੇ HPV ਦਾ ਟੀਕਾਕਰਨ ਜ਼ਰੂਰ ਕਰਵਾਓ। ਇੱਕ ਇਹੋ ਜਿਹਾ ਟੀਕਾਕਰਨ ਹੈ ਜਿਹੜਾ ਕੈਂਸਰ ਤੋਂ ਬਚਾਅ ਰਿਹਾ, ਕੋਈ ਵੀ ਇਹੋ ਜਿਹਾ ਟੀਕਾ ਨਹੀਂ ਅੱਜ ਤੱਕ ਬਣਿਆ ਜਿਹੜਾ ਕੈਂਸਰ ਤੋਂ ਬਚਾਵੇ। ਇਹੀ ਇੱਕ ਪਹਿਲਾ ਟੀਕਾ ਜਿਹੜਾ ਆਪਾਂ ਸਰਕਾਰੀ ਤੌਰ ਤੇ ਸਾਰੀਆਂ ਸਿਹਤ ਸੰਸਥਾਵਾਂ ਦੇ ਵਿੱਚ ਮੈਂ ਬਾਰ ਬਾਰ ਕਹਾਂਗੀ ਆਪਣੇ ਲਾਂਚ ਕੀਤਾ ਗਿਆ, ਇਸ ਨੂੰ ਸਾਰੀਆਂ ਮਾਪਿਆਂ ਨੂੰ ਰਿਕੁਐਸਟ ਕਰਾਂਗੀ ਇਹ ਟੀਕਾਕਰਨ ਜ਼ਰੂਰ ਕਰਵਾਓ
0: ਜੀ। ਡਾਕਟਰ ਸਾਹਿਬ ਹੁਣ ਗੱਲ ਕਰਦੇ ਹਾਂ ਜੀ, ਸਰਕਾਰ ਵੱਲੋਂ ਟੀਕਾਕਰਨ ਕਰਨ ਦੇ ਲਈ ਕਿਹੜੀਆਂ ਕਿਹੜੀਆਂ ਯੋਜਨਾਵਾਂ ਚਲਾਈਆਂ ਗਈਆਂ, ਤੇ ਇੱਕ ਸਰੋਤਿਆਂ ਨੂੰ ਇਹ ਵੀ ਜਾਣਕਾਰੀ ਦਿਓ ਵੀ ਜਦੋਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਟੀਕਾਕਰਨ ਸੈਂਟਰ ਬਣੇ ਹੋਏ ਆ ਟੀਕੇ ਲੱਗਦੇ ਆ, ਕੀ ਉਹਦਾ ਕੋਈ ਖਾਸ ਦਿਨ ਹੁੰਦਾ ਜਾਂ ਕਦੋਂ ਲੋਕ ਆਪਣੇ ਆਪ ਨੂੰ ਵਿਹਲਾ ਰੱਖ ਕੇ ਆਪਣੇ ਬੱਚਿਆਂ ਦੇ ਟੀਕਾਕਰਨ ਦੇ ਲਈ ਸੈਂਟਰ ਤੇ ਪਹੁੰਚ ਸਕਦੇ ਆ ਜੀ?
1: ਜਿੰਨੇ ਵੀ ਸਾਰੀ ਸਰਕਾਰੀ ਸੰਸਥਾਵਾਂ ਹਨ, ਬੁੱਧਵਾਰ ਦਾ ਦਿਨ ਉੱਥੇ ਨਿਸ਼ਚਿਤ ਕੀਤਾ ਗਿਆ ਹੈ, ਉੱਥੇ ਬੁੱਧਵਾਰ ਨੂੰ ਫ੍ਰੀ ਆਫ ਕੋਸਟ ਮੁਫ਼ਤ ਟੀਕੇ ਲੱਗਦੇ ਹਨ, ਗਰਭਵਤੀ ਮਾਵਾਂ ਦੇ ਵੀ, ਬੱਚਿਆਂ ਦੇ ਵੀ। ਸੋ ਸਾਰੇ ਮਾਂ ਪਿਓ ਆਪਣੇ ਬੱਚੇ

0: ਨੂੰ ਹਰ ਬੁੱਧਵਾਰ ਕਿਸੇ ਵੀ ਸਿਹਤ ਸੰਸਥਾ ਤੇ ਜਾ ਕੇ ਟੀਕਾਕਰਨ ਕਰਵਾ ਸਕਦੇ ਹਨ। ਉਸ ਤੋਂ ਇਲਾਵਾ ਕਈ ਵਾਰੀ ਕੀ ਹੁੰਦਾ, ਕਈ ਪਿੰਡਾਂ ਦੇ ਵਿੱਚ ਜ਼ਿਆਦਾ ਆਬਾਦੀ ਹੁੰਦੀ ਹੈ ਜਾਂ ਕੋਈ ਏਰੀਆ ਨਹੀਂ ਕਵਰ ਹੋਇਆ ਤਾਂ ਉਹ ਆਪਣੇ ਹਿਸਾਬ ਦੇ ਨਾਲ ਇੱਕ ਜਾਂ ਦੋ ਦਿਨ ਹੋਰ ਵੀ ਹਫ਼ਤੇ ਦੇ ਫਿਕਸ ਕਰ ਲੈਂਦੇ ਹਨ, ਜਿਹੜੇ ਕਿ ਤੁਹਾਡੇ ਫੀਲਡ ਵਰਕਰਸ ਨੇ, ਆਸ਼ਾ ਜਾਂ ANM ਭੈਣ ਜੀ ਹੁੰਦੇ ਹਨ। ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੁੰਦੀ ਹੈ ਵੀ ਸਾਡੇ ਪਿੰਡ ਦੇ ਵਿੱਚ ਸ਼ਨੀਵਾਰ ਨੂੰ ਜਾਂ ਕੋਈ ਹੋਰ ਦਿਨ ਉਹਨਾਂ ਨੇ ਜਾਂ ਕੋਈ ਛੁੱਟੀ ਆ ਗਈ ਤਾਂ ਅਗਲੇ ਦਿਨ ਦਾ ਜਿਹੜਾ ਦਿਨ ਹੈਗਾ ਉੱਥੇ ਉਹ ਟੀਕਾਕਰਨ ਦਾ ਨਿਸ਼ਚਿਤ ਕੀਤਾ ਜਾਂਦਾ ਹੈ।
1: ਜੀ ਡਾਕਟਰ ਸਾਹਿਬ, ਜਿੱਦਾਂ ਤੁਸੀਂ ਗੱਲ ਦੱਸੀ ਕਿ ਬਈ ਪਹਿਲਾ ਇਸ ਤਰ੍ਹਾਂ ਦਾ ਟੀਕਾ ਬਣਿਆ ਜੋ ਕਿਸੇ ਪ੍ਰਕਾਰ ਦੇ ਕੈਂਸਰ ਤੋਂ ਸਾਡੀ ਰੋਕਥਾਮ ਕਰਦਾ, ਸਾਨੂੰ ਬਚਾਉਂਦਾ, ਪਰ ਗੱਲ ਇਹ ਹੈ ਕਿ ਇਹਦੇ ਨਾਲ ਸੰਬੰਧਿਤ ਬਹੁਤ ਜਿਹੜੀ ਜਾਣਕਾਰੀ ਸੋਸ਼ਲ ਮੀਡੀਆ ਤੇ ਕਹਿ ਲਈਏ ਆਪਾਂ ਜਾਂ ਆਮ ਤੌਰ ਤੇ ਜੋ ਮਾਊਥ ਟੂ ਮਾਊਥ ਚਰਚਾ ਹੁੰਦੀ ਹੈ ਕਿ ਬਈ ਇਹਦੇ ਮਾੜੇ ਪ੍ਰਭਾਵ ਬਾਰੇ ਜਿਹੜੇ ਕਿ ਹੈ ਵੀ ਨਹੀਂ ਉਹਨਾਂ ਬਾਰੇ ਗੱਲਬਾਤ ਕੀਤੀ ਜਾਂਦੀ ਹੈ। ਸੋ ਤੁਸੀਂ ਅੱਜ ਤੱਕ ਕੀ ਸੁਣਿਆ ਇਸ ਬਾਰੇ ਕਿ ਇਹ ਟੀਕੇ ਕਰਕੇ ਕੀ ਨੁਕਸਾਨ ਹੋ ਸਕਦੇ ਆ, ਤੇ ਜਾਣਕਾਰੀ ਦਿਓ ਵੀ ਕੀ ਉਹ ਗੱਲਾਂ ਸੱਚ ਨੇ ਕਿ ਝੂਠ ਨੇ। ਜੀ,
0: ਜਿਹੜੀਆਂ ਵੀ ਗੱਲਾਂ ਫੈਲ ਰਹੀਆਂ ਨੇ ਵੀ ਇਸ ਟੀਕੇ ਦੇ ਨਾਲ ਇਹ ਕੁਛ ਹੁੰਦਾ, ਜੋ ਵੀ ਕੁਛ ਤੁਸੀਂ ਸੁਣਿਆ ਸਭ ਅਫਵਾਹ ਹੈ। ਇਸ ਟੀਕੇ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ, ਇਹਦਾ ਸਿਰਫ ਫਾਇਦਾ ਹੀ ਫਾਇਦਾ ਹੈ। ਉਹ ਫਾਇਦਾ ਕੀ ਹੈ? ਕੈਂਸਰ ਤੋਂ ਬਚਾਓ, ਸਰਵਾਈਕਲ ਕੈਂਸਰ, ਜਿਹੜੀ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈਗਾ, ਉਸ ਤੋਂ ਹੀ ਟੀਕਾ ਲੜਕੀਆਂ ਦੀ, ਬੱਚੀਆਂ ਦੀ ਜਿਹੜੇ ਹੈਗੇ ਜੀਵਨ ਨੂੰ ਸੁਰੱਖਿਅਤ ਕਰਦਾ ਹੈਗਾ। ਜਿੰਨੀਆਂ ਵੀ ਅਫਵਾਹਾਂ ਉੱਡ ਰਹੀਆਂ ਨੇਗੀਆਂ, ਇਹ ਜਿੰਨਾ ਵੀ ਕੋਈ ਮੀਡੀਆ ਤੇ ਇਹ ਗਲਤ ਜਿਹੜੀਆਂ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਨੇਗੀਆਂ, ਇਹ ਸਭ ਗਲਤ ਹਨ, ਇਹਨਾਂ ਦਾ ਕੋਈ ਬੇਸ ਨਹੀਂ ਹੈ।
1: ਜੀ ਸਰੋਤੇ, ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਮੀਨਾਕਸ਼ੀ ਜੀ ਪਹੁੰਚੇ ਹੋਏ ਨੇ ਜੋ ਕਿ ਜ਼ਿਲ੍ਹਾ ਟੀਕਾਕਰਨ ਅਫਸਰ ਨੇ, ਔਰ ਅੱਜ ਦਾ ਸਾਡਾ ਵਿਸ਼ਾ ਸਿਹਤਮੰਦ ਜੀਵਨ ਜਿਉਣ ਲਈ ਟੀਕਾਕਰਨ ਦਾ ਮਹੱਤਵ। ਤੇ ਡਾਕਟਰ ਸਾਹਿਬ, ਤੁਸੀਂ ਬਹੁਤ ਵਿਸਥਾਰ ਸਹਿਤ ਜਾਣਕਾਰੀ ਹੈ ਜਿਹੜੀ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ, ਉਹਨਾਂ ਦੇ ਮਨਾਂ ਦੇ ਵਿੱਚ ਜੋ ਵੀ ਕੋਈ ਭਰਮ ਭੁਲੇਖੇ ਵਹਿਮ ਨੇਗੇ ਉਹ ਵੀ ਤੁਸੀਂ ਦੂਰ ਕਰ ਰਹੇ ਹੋ। ਇੱਕ ਵਾਰ ਫਿਰ ਤੋਂ ਤੁਹਾਡੇ ਤੋਂ ਇਹੀ ਸਵਾਲ ਪੁੱਛਣਾ ਚਾਹਾਂਗੇ ਕਿ ਤੁਸੀਂ, ਕਿਉਂਕਿ ਜਦੋਂ ਫੀਲਡ 'ਚ ਜਾਂਦੇ ਹੋ ਤੁਹਾਡਾ ਅਕਸਰ ਲੋਕਾਂ ਨਾਲ ਵੀ ਵਾਹ ਪੈਂਦਾ, ਫੀਲਡ ਦੇ ਜੋ ਤੁਹਾਡੇ ਕਰਮਚਾਰੀ ਹੈ ਉਹਨਾਂ ਨਾਲ ਵੀ ਵਾਹ ਪੈਂਦਾ, ਕਿਸ ਤਰ੍ਹਾਂ ਦੇ ਭਰਮ ਭੁਲੇਖੇ ਤੁਸੀਂ ਨੋਟ ਕਰਦੇ ਹੋ ਕਿ ਲੋਕਾਂ ਦੇ ਮਨਾਂ ਦੇ ਵਿੱਚ ਟੀਕਾਕਰਨ ਦੇ ਨਾਲ ਸੰਬੰਧਿਤ ਹੈਗੇ ਆ, ਤੇ ਫਿਰ ਕਿਵੇਂ ਤੁਸੀਂ ਲੋਕਾਂ ਨੂੰ ਮੋਟੀਵੇਟ ਕਰਦੇ ਹੋ ਕਿ ਭਾਈ ਇਹ ਜਿਹੜੇ ਤੁਹਾਡੇ ਭਰਮ ਭੁਲੇਖੇ ਨੇ ਸਿਰਫ ਵਹਿਮ ਹੀ ਨੇ, ਸੱਚਾਈ ਇਹਦੇ ਵਿੱਚ ਕੋਈ ਵੀ ਨਹੀਂ ਹੈਗੀ?
0: ਹਾਂਜੀ, ਇਹਦੇ ਵਿੱਚ ਦੇਖੋ ਲੋਕੀ, ਮੈਂ ਤਾਂ ਕਹੂੰਗੀ ਅਨਪੜ੍ਹਤਾ ਹੈਗੀ ਹੈ ਲੋਕਾਂ ਦੇ ਵਿੱਚ, ਉਹ ਗੱਲ ਨੂੰ ਪੂਰੀ ਸਮਝ ਨਹੀਂ ਪਾਉਂਦੇ ਹੈਗੇ। ਜਿਸ ਤਰ੍ਹਾਂ ਹੁਣ ਆਪਾਂ ਇੱਕ ਐਗਜ਼ਾਮਪਲ ਹੀ ਲਈਏ, ਆਪਾਂ ਕਹਿੰਦੇ ਹਾਂ ਵੀ ਹੁਣ ਟੀਕਾ ਲੱਗਿਆ ਸੀ ਜੀ, 2 ਮਹੀਨੇ ਬਾਅਦ ਬੱਚੇ ਨੂੰ ਆਹ ਤਕਲੀਫ ਆ ਗਈ ਟੀਕਾ ਲੱਗਣ ਤੋਂ ਬਾਅਦ, ਆਪਾਂ ਜੇ ਹੁਣ ਰੋਟੀ ਖਾਂਦੇ ਹਾਂ ਤਾਂ ਉਹ ਕਿੰਨੇ ਦਿਨ ਉਹ ਅਸਰ ਆਪਣਾ ਉਹਦੇ ਵਿੱਚ ਪੇਟ ਚੋਂ ਨਿਕਲ ਜਾਂਦੇ, 1-2-3 ਦਿਨ। ਉਸੇ ਤਰ੍ਹਾਂ ਜਿਹੜਾ ਹੈਗਾ, ਜੇ ਕਿਸੇ ਵੀ ਟੀਕਾਕਰਨ ਦੇ ਨਾਲ ਕੋਈ ਮਾੜਾ ਪ੍ਰਭਾਵ ਪੈਣਾ ਹੋਵੇ ਤਾਂ ਉਹ ਉਦੋਂ ਹੀ ਪਤਾ ਲੱਗ ਜਾਂਦਾ ਹੈਗਾ। ਇੰਨੇ ਜੇ ਆਪਾਂ ਕਹੀਏ ਵੀ ਇੰਨੇ ਮਹੀਨਿਆਂ ਬਾਅਦ ਜਾਂ ਇੰਨੇ ਸਾਲਾਂ ਬਾਅਦ ਤਾਂ ਆਪਣੀ ਜਿਹੜੀ ਬੋਡੀ ਦੀ ਜਿਹੜੀ ਹੈ ਇਮਿਊਨਿਟੀ ਬਿਲਡਅਪ ਹੁੰਦੀ ਹੈ, ਨਾ ਕਿ ਕੋਈ ਸਾਈਡ ਇਫੈਕਟ। ਸੋ ਮੈਂ ਤੁਹਾਨੂੰ ਇਹੀ ਕਹਾਂਗੀ ਵੀ ਕੋਈ ਵੀ ਜਿਹੜੇ ਵਹਿਮ ਭਰਮ ਨੇ ਹੈਗੇ ਆਪਣੇ ਮਨ ਦੇ ਵਿੱਚ, ਜਾਂ ਆਪਣੇ ਗਲਤ ਵਿਚਾਰ ਆਉਂਦੇ ਨੇ ਜਾਂ ਕੋਈ ਅਫਵਾਹ ਫੈਲਦੀਆਂ ਨੇ, ਉਹਨਾਂ ਤੇ ਬਿਲਕੁਲ ਵੀ ਵਿਸ਼ਵਾਸ ਨਾ ਕੀਤਾ ਜਾਵੇ। ਇਹ ਸਭ ਗਲਤ ਹੈ, ਇਹ ਜਿਹੜੀ ਅਫਵਾਹਾਂ ਨੇ ਵੀ ਇਹ ਟੀਕਾਕਰਨ ਜਿਹੜਾ ਹੈਗਾ ਇਹ ਗਲਤ ਹੈਗਾ, ਇਹ ਤੁਹਾਨੂੰ ਇੱਕ ਇਸ ਤੋਂ ਵੱਡਾ ਗੁੰਮਰਾਹ ਕਰਨ ਵਾਲੀ ਕੋਈ ਚੀਜ਼ ਨਹੀਂ ਹੋ ਸਕਦੀ ਹੈਗੀ, ਕਿਉਂਕਿ ਇਹ ਉਹ ਟੀਕੇ ਨੇ ਜਿਹੜੇ ਤੁਹਾਨੂੰ ਉਹਨਾਂ ਬਿਮਾਰੀਆਂ ਤੋਂ ਬਚਾਉਣਗੇ ਜਿਹੜੇ ਕਿ ਤੁਹਾਨੂੰ ਮੌਤ ਦੇ ਦੁਆਰ ਤੇ ਪਹੁੰਚਾ ਸਕਦੇ ਨੇ, ਤੁਹਾਡੇ ਬੱਚਿਆਂ ਨੂੰ ਉੱਥੇ ਪਹੁੰਚਾ ਸਕਦੇ ਨੇ। ਉਹਨਾਂ ਤੋਂ ਬਚਣ ਵਾਸਤੇ ਜਿਹੜਾ ਟੀਕਾਕਰਨ ਕੀਤਾ ਜਾਂਦਾ ਹੈਗਾ ਉਹ ਕਿਸੇ ਵੀ ਤਰੀਕੇ ਦੇ ਨਾਲ ਕੋਈ ਘਾਤਕ ਨਹੀਂ ਹੈ, ਬਿਲਕੁਲ ਸੇਫ ਹੈ, ਬਿਲਕੁਲ ਫ੍ਰੀ ਆਫ ਕੋਸਟ ਲੱਗਦਾ ਪੂਰੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ। ਮੈਂ ਬਾਰ ਬਾਰ ਕਹਾਂਗੀ ਵੀ ਜਿਹੜਾ ਟੀਕਾਕਰਨ ਹੈਗਾ ਉਹ ਬਿਲਕੁਲ ਸੇਫ ਹੈ ਤੇ ਬਿਲਕੁਲ ਫ੍ਰੀ ਆਫ ਕੋਸਟ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ।
1: ਜੀ, ਇੱਕ ਡਾਕਟਰ ਸਾਹਿਬ ਹੋਰ ਮਨ ਦੇ ਵਿੱਚ ਸਾਡੇ ਹੁੰਦਾ ਕਿ ਬਈ BCG ਦਾ ਟੀਕਾ ਜੇਕਰ ਕਿਸੇ ਦੇ ਲੱਗਿਆ ਤਾਂ ਮੋਢੇ ਦੇ ਉੱਤੇ ਨਿਸ਼ਾਨ ਹੁੰਦਾ। ਹੁਣ ਜੇਕਰ ਮੰਨ ਲਓ ਕਿਸੇ ਬੱਚੇ ਦੇ ਟੀਕਾਕਰਨ ਲਗਵਾਉਣ ਤੋਂ ਬਾਅਦ ਨਿਸ਼ਾਨ ਨਹੀਂ ਬਣਦਾ, ਕੀ ਸਾਨੂੰ ਉਹਦੀ ਡੋਜ਼ ਰਿਪੀਟ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਸਿਰਫ ਇੱਕੋ ਹੀ ਡੋਜ਼ ਸਾਨੂੰ ਲਗਵਾਉਣੀ ਚਾਹੀਦੀ ਹੈ? ਇਸ ਬਾਰੇ ਵੀ ਜ਼ਰੂਰ ਦੱਸਿਓ।
0: ਹਾਂ, ਜੇ ਟੀਕਾ ਲੱਗ ਗਿਆ, ਨਿਸ਼ਾਨ ਨਹੀਂ ਵੀ ਬਣਿਆ ਤਾਂ ਉਹਨੂੰ ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ, ਇੱਕੋ ਹੀ ਡੋਜ਼ ਜਿਹੜੀ ਹੈਗੀ ਆ ਬਹੁਤ ਹੁੰਦੀ ਹੈ।
1: ਜੀ, ਤੇ ਜਿਸ ਤਰ੍ਹਾਂ ਤੁਸੀਂ ਡਾਕਟਰ ਸਾਹਿਬ ਜਾਣਕਾਰੀ ਦਿੱਤੀ ਵੀ ਜਿਹੜਾ TD ਦਾ ਇੰਜੈਕਸ਼ਨ ਜਦੋਂ ਗਰਭਵਤੀ ਮਾਵਾਂ ਹੁੰਦੀਆਂ ਨੇਗੀਆਂ ਤਾਂ ਉਹਨਾਂ ਦੇ ਅਸੀਂ ਲਗਾਉਂਦੇ ਹਾਂ, ਪਹਿਲਾ ਜਿਹੜਾ ਟੀਕਾ ਹੈ ਉਹ ਸਾਨੂੰ ਕਦੋਂ ਕੁ ਤੱਕ ਲਗਵਾ ਲੈਣਾ ਚਾਹੀਦਾ? ਜਿਵੇਂ 2 ਟੀਕਾਕਰਨ ਚ ਤੁਸੀਂ ਦੱਸਿਆ ਕਿ ਬਈ 1 ਮਹੀਨੇ ਦਾ ਵਕਫਾ ਹੋਣਾ ਜ਼ਰੂਰੀ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਨਾ ਕਈ ਲੋਕ ਜ਼ਾਹਿਰ ਕਰਨਾ ਪਸੰਦ ਨਹੀਂ ਕਰਦੇ ਕਿ ਉਹਨਾਂ ਦੀ ਨੂੰਹ ਧੀ ਪ੍ਰੈਗਨੈਂਟ ਹੈ, ਕਿਉਂਕਿ ਉਹਨਾਂ ਨੂੰ ਐਂ ਲੱਗਦਾ ਵੀ ਕੋਈ ਉੱਪਰੀ ਨਿਗਾਹ ਨਾ ਲੱਗ ਜੇ ਜਾਂ ਕੋਈ ਨਜ਼ਰ ਨਾ ਲਾ ਦੇਵੇ। ਸੋ ਇਸ ਤਰ੍ਹਾਂ ਦੇ ਵੀ ਥੋੜੇ ਜਿਹੇ ਵਹਿਮ ਭਰਮ ਹੈ ਜਿਹੜੇ ਪਿੰਡਾਂ 'ਚ ਜ਼ਿਆਦਾ ਚੱਲਦੇ ਆ।
0: ਹਾਂਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਹੈ, ਜਿਹੜਾ ਜਦੋਂ ਹੀ ਲੇਡੀ ਨੂੰ ਪਤਾ ਚੱਲਦਾ ਵੀ ਮੈਂ ਗਰਭ ਧਾਰਨ ਕਰ ਲਿਆ ਗਿਆ ਹੈ। ਵੈਸੇ ਤਾਂ ਪਹਿਲੀ ਖੁਰਾਕ ਉਦੋਂ ਹੀ ਲੱਗ ਜਾਣੀ ਚਾਹੀਦੀ ਹੈ, ਪਰ ਜਿਵੇਂ ਤੁਸੀਂ ਦੱਸਿਆ ਲੋਕਾਂ ਦੇ ਵਿੱਚ ਆਮ ਧਾਰਨਾ ਹੈ, ਕੋਈ ਨਜ਼ਰ ਲੱਗਣ ਦਾ ਡਰ ਰਹਿੰਦਾ ਹੈ, ਵੀ ਲੋਕੀ ਪਹਿਲੇ ਕੁਛ ਮਹੀਨੇ ਡਿਸਕਲੋਜ਼ ਹੀ ਨਹੀਂ ਕਰਦੇ ਵੀ ਸਾਡਾ ਜਿਹੜਾ ਬੱਚੀ ਹੈਗੀ ਆ ਉਹ ਪ੍ਰੈਗਨੈਂਟ ਹੈਗੀ ਹੈ। ਤੇ ਜਿਉਂ ਹੀ ਵੈਸੇ ਉਹਨੂੰ ਪਤਾ ਲੱਗਦਾ ਉਦੋਂ ਹੀ ਫਸਟ ਡੋਜ਼ ਲੱਗਣੀ ਜਾਣੀ ਚਾਹੀਦੀ ਹੈ, ਤੇ ਦੂਸਰੀ ਟੀਡੀ ਦੀ ਡੋਜ਼ ਜਿਹੜੀ ਹੈ ਇੱਕ ਮਹੀਨੇ ਬਾਅਦ ਲੱਗਦੀ ਹੈ।
1: ਜੀ ਡਾਕਟਰ ਸਾਹਿਬ, ਅਗਰ ਅਗਲੀ ਗੱਲ ਮੈਂ ਤੁਹਾਡੇ ਤੋਂ ਜਾਣਨੀ ਚਾਹਾਂ ਤਾਂ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਸਰਕਾਰ ਵੱਲੋਂ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ

0: ਹੁੰਦੀਆਂ ਜਾਂ ਜਦੋਂ ਇਹ ਵਿਸ਼ਵ ਪੱਧਰ ਦੇ ਉੱਤੇ ਟੀਕਾਕਰਨ ਹਫ਼ਤਾ ਮਨਾਇਆ ਜਾਂਦਾ, ਸੋ ਇਸ ਸਮੇਂ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਤੁਹਾਡੇ ਦਫ਼ਤਰ ਵੱਲੋਂ ਕੀਤੀਆਂ ਜਾਂਦੀਆਂ, ਕਿਵੇਂ ਤੁਸੀਂ ਜਾਗਰੂਕ ਕਰਦੇ ਹੋ ਲੋਕਾਂ ਨੂੰ ਤੇ ਕਿੰਨੇ ਕੁ ਕਵਰੇਜ ਆ ਜਿਹੜੀ ਟੀਕਾਕਰਨ ਦੀ ਇਸ ਦੌਰਾਨ ਹੋ ਜਾਂਦੀ ਹੈ ਜੀ?
1: ਹਾਂ, ਇਹ ਤੁਸੀਂ ਬੜਾ ਵਧੀਆ ਕੁਐਸਚਨ ਪੁੱਛਿਆ ਹੈਗਾ, ਕਿਉਂਕਿ ਅਸੀਂ ਜਿੰਨੀ ਵੀ ਕੋਸ਼ਿਸ਼ ਕਰ ਲਈ ਟੀਕਾਕਰਨ ਦੀ, ਆਮ ਰੂਟੀਨ ਦੇ ਵਿੱਚ ਜਿੰਨੇ ਮਰਜ਼ੀ ਟੀਕੇ ਲਾ ਲਈਏ, ਪਰ ਕੁਝ ਪੋਪੂਲੇਸ਼ਨ ਹੁੰਦੀ ਜਿਹੜੀ ਮਾਈਗ੍ਰੇਟ ਕਰਦੀ ਰਹਿੰਦੀ ਹੈ, ਇੱਕ ਥਾਂ ਤੋਂ ਦੂਜੀ ਥਾਂ ਤੇ ਮਾਈਗ੍ਰੇਟ ਹੁੰਦੀ ਰਹਿੰਦੀ ਹੈਗੀ ਹੈ। ਜਿਸ ਤਰ੍ਹਾਂ ਹੁਣ ਕਈ ਕਿਤੇ ਕੰਸਟਰਕਸ਼ਨ ਚੱਲਦੀ ਰਹਿੰਦੀ ਹੈ, ਉਹਨਾਂ ਦੀ ਜਿਹੜੀਆਂ ਫੈਮਿਲੀਜ਼ ਨੇ ਉਹ ਵੀ ਮਾਈਗ੍ਰੇਟ ਕਰਦੀ ਰਹਿੰਦੀ, ਭੱਠਿਆਂ ਦੀ ਪੋਪੂਲੇਸ਼ਨ ਜਿਹੜੀ ਹੈਗੀ ਹੈ ਉਹ ਵੀ ਮਾਈਗ੍ਰੇਟ ਕਰਦੀ ਰਹਿੰਦੀ ਹੈਗੀ ਹੈ। ਤੇ ਜਿਹੜਾ ਉਹ ਜਿਹੜਾ ਸਾਡਾ ਮੇਨ ਸਟ੍ਰੈਸ ਜਿਹੜਾ ਇਸ ਸਪੈਸ਼ਲ ਇਮੂਨਾਈਜੇਸ਼ਨ ਵੀਕ ਜਦੋਂ ਅਸੀਂ ਮਨਾਉਂਦੇ ਹਾਂ, ਜਿਹਦੀ ਵਰਲਡ ਇਮੂਨਾਈਜੇਸ਼ਨ ਵੀਕ ਮਨਾਉਂਦੇ ਹਾਂ ਜਾਂ ਸਪੈਸ਼ਲ ਇਮੂਨਾਈਜੇਸ਼ਨ ਹੈ, ਸਾਡਾ ਜਿਹੜਾ ਮੇਨ ਜਿਹੜਾ ਫੋਕਸ ਹੈਗਾ ਉਸ ਮਾਈਗ੍ਰੇਟਰੀ ਪਾਪੂਲੇਸ਼ਨ ਨੂੰ ਕੈਚ ਕਰਨਾ ਹੁੰਦਾ, ਜਿਹੜੀ ਕਿਤੇ ਸਾਨੂੰ ਇਹ ਡਰ ਹੁੰਦਾ ਕਿਤੇ ਛੁੱਟ ਨਾ ਗਈ ਹੋਵੇ ਰੂਟੀਨ ਇਮੂਨਾਈਜੇਸ਼ਨ ਦੇ ਵਿੱਚ। ਤੇ ਕਾਫੀ ਪਰਸੈਂਟੇਜ ਦੇ ਵਿੱਚ ਸਾਡਾ ਇਸ ਨੂੰ ਅਸੀਂ ਪਕੜ ਵੀ ਲੈਂਦੇ ਹਾਂ ਤੇ ਉਹਨਾਂ ਨੂੰ ਵੈਕਸੀਨੇਟ ਕਰ ਵੀ ਦਿੰਦੇ ਹਾਂ। ਜਿਵੇਂ ਹੁਣ ਅਸੀਂ ਇਸ ਵਰਲਡ ਇਮੂਨਾਈਜੇਸ਼ਨ ਵੀਕ ਦੇ ਵਿੱਚ 1000 ਦੇ ਕਰੀਬ ਇਹ ਬੱਚਿਆਂ ਨੂੰ ਡੋਜ਼ ਲਗਾ ਦਿੱਤੀ ਹੈਗੀ ਹੈ
0: ਜੀ। ਚਲਦੇ ਚਲਦੇ ਡਾਕਟਰ ਸਾਹਿਬ, ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਟੀਕਾਕਰਨ ਸੰਬੰਧੀ ਜਾਗਰੂਕ ਕਰਨ ਦੇ ਲਈ?
1: ਹਾਂਜੀ, ਮੈਂ ਸਾਰਿਆਂ ਨੂੰ, ਭੈਣ ਭਰਾਵਾਂ ਨੂੰ, ਮਾਪਿਆਂ ਨੂੰ ਇਹੀ ਬੇਨਤੀ ਕਰਾਂਗੀ ਕਿ ਟੀਕਾਕਰਨ ਜ਼ਰੂਰ ਕਰਵਾਓ। ਇਹ ਤੁਸੀਂ ਆਪਣੇ ਬੱਚੇ ਨੂੰ ਸਭ ਤੋਂ ਵੱਡਾ ਜ਼ਿੰਦਗੀ ਦਾ ਤੋਹਫ਼ਾ ਦੇ ਕੇ ਜਾ ਰਹੇ ਹੋ। ਜਦੋਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਨਹੀਂ ਹੋਵੋਗੇ, ਉਹ ਬੱਚੇ ਤੁਹਾਨੂੰ ਯਾਦ ਕਰਨਗੇ ਵੀ ਸਾਨੂੰ ਇਹ ਬਿਮਾਰੀ ਅੱਜ ਨਹੀਂ ਹੈ, ਕਿਉਂਕਿ ਸਾਡੇ ਮਾਪਿਆਂ ਨੇ, ਅਸੀਂ ਜਦੋਂ ਛੋਟੇ ਸੀ ਸਾਡੇ ਪੇਰੈਂਟਸ ਅਵੇਅਰ ਸੀ, ਉਹਨਾਂ ਨੂੰ ਪੜ੍ਹੇ ਲਿਖੇ ਸੀ, ਉਹਨਾਂ ਨੂੰ ਜਾਣਕਾਰੀ ਸੀ, ਤੇ ਉਹਨਾਂ ਨੇ ਸਾਡਾ ਟੀਕਾਕਰਨ ਕਰਤਾ ਤੇ ਉਹ ਤੁਹਾਡਾ ਧੰਨਵਾਦ ਕਰਨਗੇ ਵੀ ਸਾਨੂੰ ਸਾਰੀਆਂ ਬਿਮਾਰੀਆਂ ਤੋਂ ਬਚਾ ਦਿੱਤਾ। ਤੇ ਮੈਂ ਹੁਣ HPV ਦਾ ਟੀਕਾਕਰਨ ਬਾਰੇ ਵੀ ਕਹਾਂਗੀ, ਸਾਰੇ ਮਾਪਿਆਂ ਨੂੰ ਬੇਨਤੀ ਕਰਾਂਗੀ ਕਿ ਆਪਣੀਆਂ ਬੱਚੀਆਂ ਨੂੰ ਇਹ ਟੀਕਾ ਜ਼ਰੂਰ ਲਗਵਾਓ। ਇਹ ਫਰੀ ਆਫ ਕੋਸਟ, ਮੁਫ਼ਤ, ਵਿਦਆਊਟ ਐਨੀ ਸਾਈਡ ਇਫੈਕਟ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਤੇ ਅਵੇਲੇਬਲ ਹੈ। ਸਾਡੇ ਸਰਕਾਰੀ ਹਸਪਤਾਲ ਵੂਮੈਨ ਚਿਲਡਰਨ ਦੇ ਵਿੱਚ ਵੀ ਅਵੇਲੇਬਲ ਹੈ। ਰੋਜ਼ 8 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਟੀਕਾ ਲੱਗਦਾ ਹੈ। ਕਿਰਪਾ ਕਰਕੇ ਬੱਚੀਆਂ ਨੂੰ ਇਹ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ
0: ਜੀ। ਡਾਕਟਰ ਸਾਹਿਬ, ਬਹੁਤ ਵਿਸਥਾਰ ਸਹਿਤ ਜਾਣਕਾਰੀ ਦੇਣ ਦੇ ਲਈ ਤੇ ਸਾਡੇ ਸਰੋਤਿਆਂ ਦੇ ਲਈ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
1: ਹਾਂਜੀ, ਮੈਂ ਫੇਰ ਜਿਹੜੇ ਆਪਣੇ ਡਾਇਰੈਕਟਰ ਸਾਹਿਬ ਨੇ ਆਕਾਸ਼ਵਾਣੀ FM ਬਠਿੰਡਾ ਦੇ, ਉਹਨਾਂ ਦਾ ਧੰਨਵਾਦ ਕਰਦੀ ਹਾਂ। ਖੁਸ਼ਪ੍ਰੀਤ ਜੀ ਦਾ ਧੰਨਵਾਦ ਕਰਦੀ ਹਾਂ ਕਿ ਮੈਨੂੰ ਉਹਨਾਂ ਮਾਪਿਆਂ ਦੇ ਨਾਲ, ਉਹਨਾਂ ਭੈਣ ਭਰਾਵਾਂ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਟਾਈਮ ਦਿੱਤਾ, ਮੌਕਾ ਦਿੱਤਾ, ਜਿਨ੍ਹਾਂ ਨੂੰ ਮੈਂ ਸੁਨੇਹਾ ਦੇਣਾ ਚਾਹੁੰਦੀ ਸੀ ਕਿ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ
0: ਜੀ। ਬਹੁਤ ਬਹੁਤ ਸ਼ੁਕਰੀਆ ਮੈਮ, ਤੇ ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ, ਵਿਸ਼ੇਸ਼ ਸਹਿਯੋਗ ਦੇ ਲਈ ਰਜਿੰਦਰ ਜੀ ਦਾ ਧੰਨਵਾਦ ਕਰਦੇ ਹੋਏ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹੋਏ ਆਗਿਆ ਚਾਹਾਂਗੇ ਪ੍ਰੋਗਰਾਮ ਸਮਾਪਤ ਕਰਨ ਦੀ। ਨਮਸਕਾਰ।

0: ਨਮਸਕਾਰ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਿਹਤ ਮਾਫ ਕਰਨਾ ਸਿਲਸਿਲਾ ਸਿਹਤ ਸੰਭਾਲ ਤੇ ਡਾਕਟਰ ਮੀਨਾਕਸ਼ੀ ਸਿੰਗਲਾ ਜਾਣਕਾਰੀ ਦੇ ਰਹੇ ਸੀ ਟੀਕਾਕਰਨ ਬਾਰੇ ਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਖੁਸ਼ਪ੍ਰੀਤ ਸ਼ੇਰਗਿੱਲ। ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਚੁਣ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਘੜੀ ਤੇ ਸਮਾਂ 1:01 ਕਮਰਸ਼ੀਅਲ ਬ੍ਰੇਕ ਦਾ ਸਮਾਂ।
1: पेश है सबका फेवरेट
2: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।

0: प्रोग्राम कर परिवार
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਸਿਹਤ ਸੰਭਾਲ FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਘੜੀ ਤੇ ਸਮਾਂ 1:09 ਤੇ 35 ਸੈਕਿੰਡ ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਆਗਮ ਸਮਾਜ ਨੂੰ ਇਕਜੁੱਟ ਕਰਨ ਅਤੇ ਨਵੀਂ ਪੀੜ੍ਹੀ ਵਿੱਚ ਚੰਗੇ ਸੰਸਕਾਰ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦੇ ਇੱਕ ਮੈਂਬਰ ਨੂੰ 7 ਆਧੁਨਿਕ ਪਿਸਤੌਲਾਂ ਅਤੇ 2 ਕਿਲੋਗ੍ਰਾਮ ਤੋਂ ਵੱਧ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਵਰਚੁਅਲ ਨੰਬਰਾਂ ਰਾਹੀਂ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਪੰਜਾਬ ਵਿੱਚ ਅੱਗੇ ਸਪਲਾਈ ਕਰਨ ਲਈ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰਦਾ ਸੀ। ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਅਜਿਹੀ ਤਕਨੀਕ ਵਿਕਸਿਤ ਕੀਤੀ ਗਈ ਹੈ ਜੋ ਦ੍ਰਿਸ਼ਟੀਹੀਣ ਵਿਅਕਤੀਆਂ ਨੂੰ ਘਰਾਂ, ਦਫ਼ਤਰਾਂ ਅਤੇ ਹੋਰ ਜਨਤਕ ਇਮਾਰਤਾਂ ਦੇ ਅੰਦਰੂਨੀ ਹਿੱਸਿਆਂ ਵਿੱਚ ਸੁਰੱਖਿਅਤ ਤਰੀਕੇ ਨਾਲ ਚੱਲਣ ਵਿੱਚ ਮਦਦਗਾਰ ਹੋ ਸਕਦੀ ਹੈ। ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਖੋਜਾਰਥੀ ਡਾਕਟਰ ਸੁਮਨਦੀਪ ਕੌਰ ਵੱਲੋਂ ਨਿਗਰਾਨ ਡਾਕਟਰ ਲਖਵਿੰਦਰ ਕੌਰ ਅਤੇ ਸਹਿ ਨਿਗਰਾਨ ਡਾਕਟਰ ਮਦਨ ਲਾਲ ਦੀ ਅਗਵਾਈ ਵਿੱਚ ਕੀਤੀ ਇਸ ਖੋਜ ਨੂੰ ਅਕਾਦਮਿਕ ਪੱਧਰ 'ਤੇ ਵੀ ਮਾਨਤਾ ਮਿਲੀ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਅੱਜ ਅਤੇ 19 ਮਈ ਨੂੰ ਗਰਮੀ ਦਾ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ 20 ਤੋਂ 23 ਮਈ ਤੱਕ ਦੋਵਾਂ ਸੂਬਿਆਂ ਵਿੱਚ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਆਪਣੇ ਬਚਾਅ ਲਈ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਦੋਵਾਂ ਰਾਜਾਂ ਵਿੱਚ ਮੌਸਮ ਖੁਸ਼ਕ ਰਹੇਗਾ। ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 1.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇੱਥੇ ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਬਠਿੰਡਾ 43.1 ਡਿਗਰੀ ਸੈਲਸੀਅਸ ਨਾਲ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਦਕਿ ਹਰਿਆਣਾ ਵਿੱਚ ਤਾਪਮਾਨ ਵਿੱਚ 1.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਚੋਣ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ ਸਟੂਡੀਓ। ਘੜੀ ਤੇ ਸਮਾਂ 1:15 ਲੈ ਕੇ ਹਾਜ਼ਰ ਆ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਜ਼ਾਇਕਾ। ਸਵਾਗਤ ਹੈ ਜੀ ਸਾਰੇ ਸਰੋਤਿਆਂ ਦਾ ਤੇ ਲੈ ਕੇ ਹਾਜ਼ਰ ਜ਼ਾਇਕਾ ਤੁਹਾਡੇ ਸਾਰਿਆਂ ਲਈ। ਤੇ ਜ਼ਾਇਕਾ ਜਦੋਂ ਆਪਾਂ ਕਹਿੰਦੇ ਨਾ ਕੋਈ ਰੋਟੀ ਪਾਣੀ ਖਾਣਾ ਹੈ ਜਾਂ ਕਿਸੇ ਦੇ ਘਰ ਜਾਈਏ ਜਾਂ ਆਪਣੇ ਘਰ ਕੋਈ ਆਵੇ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਦਿਮਾਗ ਹੈ ਤਾਂ ਦਿਲ ਹੈ ਇਹ ਆਪਸ 'ਚ ਲੜੀ ਜਾਂਦੇ ਵੀ ਕੀ ਬਣਾਈਏ ਕੀ ਨਾ ਬਣਾਈਏ। ਅਤੇ ਜੇ ਤੁਸੀਂ ਘਰ ਪਰਿਵਾਰ ਦੇ ਵਿੱਚ ਪੁੱਛੋਗੇ ਕਿ ਕੀ ਬਣਾਉਣਾ ਤਾਂ ਉਹ ਵੀ ਸਾਰਾ ਕੁਛ ਤੁਹਾਡੇ 'ਤੇ ਸਿੱਟ ਦੇਣਗੇ। ਦੇਖ ਲਓ ਜੋ ਤੁਹਾਨੂੰ ਪਸੰਦ ਹੈ ਉਹ ਬਣਾ ਲਓ। ਜਾਂ ਕਦੇ ਬੀਬੀਆਂ ਭੈਣਾਂ ਨੂੰ ਤਾਂ ਸਾਡੀਆਂ ਨੂੰ ਇਹ ਦਿੱਕਤ ਆਉਂਦੀ ਰਹਿੰਦੀ ਹੈ, ਜਿਵੇਂ ਦੁਪਹਿਰੇ ਪੁੱਛਿਆ ਕੀ ਬਣਾਈਏ, ਸਵੇਰੇ ਪੁੱਛਿਆ ਕੀ ਬਣਾਈਏ, ਰਾਤ ਨੂੰ ਫਿਰ ਕਹਿਣਗੇ ਅੱਜ ਕੀ ਖਾਣਾ। ਕਈ ਘਰਾਂ 'ਚ ਤਾਂ ਇਹ ਹੁੰਦਾ ਕਿ ਚਲੋ ਜੀ ਦਾਲ ਹੀ ਠੀਕ ਹੈ। ਮੇਰੇ ਬਹੁਤ ਸਾਰੇ ਜਾਣਨ ਵਾਲੇ ਆ ਉਹਨਾਂ ਦਾ ਇੱਕੋ ਹੀ ਹੈ ਕਿ ਰੋਜ਼ ਦਾਲ ਹੀ ਖਾਣੀ ਹੈ। ਪਰ ਕਈ ਪਰਿਵਾਰ ਇੱਦਾਂ ਦੇ ਵੀ ਉਹ ਰੋਜ਼ ਕਹਿੰਦੇ ਹੁਣ ਅਸੀਂ ਬਿਮਾਰ ਥੋੜ੍ਹੇ ਹਾਂ ਰੋਜ਼ ਦਾਲ ਖਾਈਏ। ਖੈਰ ਹਰ ਇੱਕ ਦਾ ਆਪਦਾ ਸਵਾਦ ਹੈ ਖਾਣੇ ਦਾ, ਹਰ ਇੱਕ ਦਾ ਆਪਦਾ ਜ਼ਾਇਕਾ ਹੁੰਦਾ ਖਾਣੇ ਦਾ। ਅਤੇ ਜ਼ਾਇਕੇ ਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਹੈ ਕਿ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਵੈਜ ਦੀ, ਯਾਨੀ ਕਿ ਵੈਜੀਟੇਰੀਅਨ ਫੂਡ ਦੀ, ਜਿਵੇਂ ਆਲੂ ਗੋਭੀ ਬਣ ਗਈ, ਭਿੰਡੀ ਬਣ ਗਈ, ਆਲੂ ਕੱਦੂ ਕਈ ਕਹਿੰਦੇ। ਅੱਛਾ ਆਲੂ ਕੱਦੂ ਵੀ ਬਣਦੇ ਹੈ? ਅਸੀਂ ਬਣਾਉਂਦੇ ਹਾਂ ਜੀ ਆਲੂ ਕੱਦੂ, ਬਹੁਤ ਵਧੀਆ ਬਣਦੇ ਆ। ਪਰ ਕੀ ਤੁਸੀਂ ਚਿਕਨ ਗੋਭੀ ਖਾਧਾ ਕਦੇ? ਜਾਂ ਕਬਾਬ ਆਪਾਂ ਖਾਂਦੇ ਹਾਂ ਅਤੇ ਆਪਾਂ ਇਹ ਕਹਿੰਦੇ ਹਾਂ ਚਿਕਨ ਦੇ ਜਾਂ ਮਟਨ ਦੇ ਜਾਂ ਮੱਛੀ ਦੇ ਵੀ ਬਣਦੇ ਆ, ਆਪਾਂ ਨੂੰ ਇਹ ਸੋਚਦੇ ਹਾਂ ਵੀ ਇਹ ਬੰਦੇ ਕਿਵੇਂ, ਘਰ ਤਾਂ ਇਹੋ ਜਿਹੇ ਬੰਦੇ ਕਿਉਂ ਨਹੀਂ ਅਤੇ ਫਿਰ ਘਰ ਇਹੋ ਜਿਹੇ ਕਿਉਂ ਨਹੀਂ ਬਣਦੇ? ਅੱਜ ਆਪਾਂ ਉਹੀ ਬਣਾਵਾਂਗੇ ਅਤੇ ਅੱਜ ਆਪਾਂ ਆਪਣੇ ਆਪ ਨੂੰ ਸਾਰੇ ਕਰ ਰਹੇ ਹਾਂ ਦਾਵਤ ਅਤੇ ਤੁਸੀਂ ਵੀ ਇਸ ਦਾਵਤ ਦੇ ਵਿੱਚ, ਯਾਨੀ ਕਿ ਦਾਵਤ ਏ ਜ਼ਾਇਕਾ ਦੇ ਵਿੱਚ ਤੁਸੀਂ ਸ਼ਾਮਿਲ ਹੋਣਾ। ਅਤੇ ਹੌਲੀ ਹੌਲੀ ਮੈਂ ਰੈਸਪੀਜ਼ ਬਣਾਉਂਦੀ ਜਾਊਂਗੀ, ਤੁਸੀਂ ਉਹਨੂੰ ਲਿਖਦੇ ਜਾਇਓ ਅਤੇ ਫਿਰ ਕੋਸ਼ਿਸ਼ ਕਰੀਓ ਬਣਾਉਣ ਦੀ। ਔਰ ਜੇ ਕਿਤੇ ਕੁਛ ਕਮੀ ਰਹਿ ਗਈ ਤਾਂ ਆਪਾਂ ਫਿਰ ਇੱਥੇ ਬੈਠੇ ਹਾਂ ਅਤੇ ਚਲਦੇ ਹਾਂ ਜੀ ਫਿਰ ਦਾਵਤ ਦੇ ਵਿੱਚ ਆਪਾਂ ਸਾਰੇ।

ਖਾਣ ਪੀਣ ਦਾ ਸ਼ੌਂਕ ਹੁੰਦਾ ਨਾ, ਉਹਨਾਂ ਦਾ ਇਸ਼ਕ ਖਾਣੇ ਪ੍ਰਤੀ ਦੇਖਣ ਵਾਲਾ ਹੁੰਦਾ ਕਿ ਉਹਨਾਂ ਨੂੰ ਐਂ ਹੁੰਦਾ ਵੀ ਦੂਰ ਦੂਰ ਜਾ ਕੇ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਖਾਣ ਦਾ ਸ਼ੌਂਕ ਹੁੰਦਾ, ਅਤੇ ਇਹ ਵੀ ਇੱਕ ਇਸ਼ਕ ਹੈ। ਅਤੇ ਅੱਜੋ ਫਿਰ ਬਣਾਈਏ ਆਪਾਂ ਚਿਕਨ ਦੇ ਕਬਾਬ ਟਿੱਕੀਆਂ, ਅਤੇ ਪ੍ਰੋਟੀਨ ਵਾਸਤੇ ਵਧੀਆ ਹੁੰਦੀ ਹੈ। ਇਹਦੇ ਲਈ ਤੁਹਾਨੂੰ ਚਿਕਨ ਚੈਸਟ ਲੈਣੀ ਪਏਗੀ, ਜਿਹੜਾ ਸੋਫਟ ਆ ਪਾਰਟ ਹੁੰਦਾ, ਪਰ ਉਹ ਕੀ ਹੈ ਵੀ ਧਾਗੇ ਧਾਗੇ ਵਾਲੇ ਰੇਸ਼ਾ ਜ਼ਿਆਦਾ ਹੁੰਦਾ ਅਤੇ ਆਪਣੇ ਤੋਂ ਖਾਧਾ ਵੀ ਨਹੀਂ ਜਾਂਦਾ, ਕਿਉਂਕਿ ਉਹਨੂੰ ਬਣਾਉਣ ਦਾ ਤਰੀਕਾ ਅਲੱਗ ਹੈ। ਜਦੋਂ ਆਪਾਂ ਬਣਾਉਂਦੇ ਹਾਂ ਤਾਂ ਆਪਾਂ ਨੂੰ ਐਂ ਲੱਗਦਾ ਵੀ ਉਹ ਚੀਜ਼ ਗੱਲ ਨਹੀਂ ਆ ਰਹੀ, ਚਲੋ ਫਲਾਣੀ ਥਾਂ ਖਾ ਕੇ ਆਈਏ, ਨਹੀਂ ਜਾਣਾ ਆਪਾਂ ਘਰ ਹੀ ਬਣਾ ਕੇ ਖਾਂਦੇ ਹਾਂ, ਕਿਉਂਕਿ ਅੱਜ ਕੱਲ੍ਹ ਰੌਲਾ ਬਹੁਤ ਪੈਂਦਾ ਕਾਫੀ ਟਾਈਮ ਤੋਂ ਕਿ ਬਾਹਰ ਜੋ ਵੀ ਮਿਲ ਰਿਹਾ ਕੁਛ ਵਧੀਆ ਨਹੀਂ ਮਿਲ ਰਿਹਾ, ਆਹ ਵੀ ਨਕਲੀ ਉਹ ਵੀ ਨਕਲੀ, ਅਤੇ ਜਦੋਂ ਹੁਣ ਆਪਣੇ ਹੱਥ ਨਾਲ ਬਣਾਵਾਂਗੇ ਤਾਂ ਘੱਟੋ ਘੱਟ ਤਸੱਲੀ ਤਾਂ ਹੋਏਗੀ ਕਿ ਅਸੀਂ ਅਤੇ ਸਾਡਾ ਪਰਿਵਾਰ ਵਧੀਆ ਚੀਜ਼ ਖਾ ਰਿਹਾ। ਚਿਕਨ ਚੈਸਟ ਪਹਿਲਾਂ ਇੱਕ ਚਿਕਨ ਦੀ ਲੈ ਲਿਓ, ਅਤੇ ਜਦੋਂ ਹੱਥ ਟਿੱਕ ਗਿਆ ਫਿਰ ਚਾਹੇ ਜਿਵੇਂ ਮਰਜ਼ੀ ਬਣਾਈ ਚੱਲ ਲਿਓ। ਅਤੇ ਨਾਲ ਹੁਣ ਇਹਦੇ ਕੀ ਲੈਣਾ, ਚਿਕਨ ਦੀ ਚਰਬੀ ਵੀ ਲੈ ਲਿਓ, ਜੇ ਇਨ ਕੇਸ ਚਰਬੀ ਨਹੀਂ ਮਿਲਦੀ ਤਾਂ ਫਿਰ ਆਪਣੇ ਕੋਲੋਂ ਘਰ ਤੇਲ ਹੁੰਦਾ ਉਹ ਪਾ ਲਿਓ, ਘੀ ਹੁੰਦਾ ਉਹ ਪਾ ਲਿਓ, ਵੈਸੇ ਸਰ੍ਹੋਂ ਦਾ ਤੇਲ ਜ਼ਿਆਦਾਤਰ ਇਸਤੇਮਾਲ ਕੀਤਾ ਜਾਂਦਾ। ਇਹ ਤੁਹਾਡੀਆਂ ਦੋ ਚੀਜ਼ਾਂ ਤਿਆਰ ਹੋ ਗਈਆਂ। ਹੁਣ ਤੁਸੀਂ ਕੀ ਕਰਨਾ, ਜੇ ਪਿਆਜ਼ ਤੁਹਾਨੂੰ ਪਸੰਦ ਹੈ ਉਹ ਤਾਂ ਬਰੀਕ ਬਰੀਕ ਚੌਪ ਚੌਪ ਚੌਪ ਕਰਕੇ ਜਮ੍ਹਾਂ ਬਰੀਕ ਕਰਕੇ ਉਹਨੂੰ ਨਮਕ ਲਗਾ ਕੇ ਉਹਨੂੰ ਛਾਨੀ 'ਚ ਰੱਖ ਦਿਉ ਤਾਂ ਕਿ ਉਹਦਾ ਪਾਣੀ ਜਿਹੜਾ ਨਿਕਲੀ ਚੱਲੇ, ਅਤੇ ਜਦੋਂ ਤੁਹਾਡਾ ਸਾਰਾ ਕੰਮ ਨਿਬੜ ਗਿਆ ਤਿਆਰੀ ਦਾ ਅਤੇ ਫਿਰ ਉਹ ਨਿਚੋੜ ਕੇ ਚੰਗੀ ਤਰ੍ਹਾਂ ਉਹ ਮਸਾਲੇ ਦੇ ਵਿੱਚ ਜਿਹੜਾ ਚਿਕਨ ਦਾ ਤੁਸੀਂ ਤਿਆਰ ਕੀਤਾ ਪੂਰਾ ਮਟੀਰੀਅਲ ਉਹਦੇ ਵਿੱਚ ਪਾ ਦਿਓ। ਹੁਣ ਆ ਜਾਓ ਆਪਾਂ ਚੱਲਦੇ ਹਾਂ ਮਸਾਲਿਆਂ ਵੱਲ। ਅੱਧਾ ਕਿਲੋ ਅਗਰ ਤੁਸੀਂ ਚਿਕਨ ਚੈਸਟ ਲਿੱਤੀ ਹੈ ਤਾਂ 2 ਚਮਚ ਜ਼ੀਰੇ ਦੇ ਲੈ ਲਿਓ। ਉਹਦੇ 'ਚੋਂ ਕੀ ਕੀ ਕਰਨਾ, ਜ਼ੀਰੇ ਨੂੰ ਲੈ ਕੇ 1 ਚਮਚ ਤੁਸੀਂ ਭੁੰਨ ਲਿਓ, 1 ਚਮਚ ਇੱਦਾਂ ਹੀ ਰਹਿਣ ਦਿਓ, ਰੋ ਰਹਿਣ ਦਿਓ ਕੱਚਾ। ਧਨੀਆ ਪਾਊਡਰ ਤੁਹਾਡੇ ਕੋਲ ਹੋਏਗਾ, ਜੇ ਤੁਹਾਨੂੰ ਧਨੀਏ ਦਾ ਜਿਵੇਂ ਕਈਆਂ ਨੂੰ ਹੁੰਦਾ ਵੀ ਮੂੰਹ 'ਚ ਜੀਰਾ ਆਵੇ ਖਾਣਾ ਖਾਣ ਲੱਗੇ ਵਧੀਆ ਲੱਗਦਾ, ਤਾਂ ਤੁਸੀਂ ਧਨੀਆ ਸਾਬਤ ਪਾ ਸਕਦੇ ਹੋ ਥੋੜ੍ਹਾ ਜਿਹਾ, ਪਰ ਜ਼ਿਆਦਾ ਨਹੀਂ, ਉਹ 2 ਕੁ ਚੁਟਕੀਆਂ, ਕਿਉਂਕਿ ਬਹੁਤਾ ਜ਼ਿਆਦਾ ਜੇ ਆਏਗਾ ਤਾਂ ਫਿਰ ਖਾਣ ਦਾ ਮਜ਼ਾ ਵੀ ਨਹੀਂ ਆਏਗਾ। ਧਨੀਆ ਪਾਊਡਰ ਹੋਏਗਾ ਤੁਹਾਡਾ 1 ਚਮਚ, ਅਤੇ ਕਾਲਾ ਨਮਕ ਤੁਸੀਂ ਹਜੇ ਨਾ ਪਾਈਓ, ਉਹਨੂੰ ਆਪਾਂ ਪਾਵਾਂਗੇ ਬਾਅਦ 'ਚੋਂ ਜਦੋਂ ਆਪਣਾ ਬਿਲਕੁਲ ਤਿਆਰ ਹੋ ਗਿਆ। ਕਾਲੀ ਮਿਰਚ ਜਿੰਨੀ ਕੁ ਤੁਹਾਨੂੰ ਪਸੰਦ ਹੈ, ਅਤੇ ਅਮਚੂਰ ਜਾਂ ਸਿਟਰਿਕ ਐਸਿਡ ਜਾਂ ਨਿੰਬੂ ਦੇ ਫੁੱਲ ਵੀ ਕਹਿ ਦਿੰਦੇ ਹੈ, ਜਿਹੜੀ ਵੀ ਚੀਜ਼ ਤੁਹਾਡੇ ਕੋਲ ਅਵੇਲੇਬਲ ਹੋਵੇ ਤਾਂ ਤੁਸੀਂ, ਜੇ ਸਿਟਰਿਕ ਐਸਿਡ ਹੈ ਜਾਂ ਨਿੰਬੂ ਦੇ ਫੁੱਲ ਹੈ ਤਾਂ 1 ਚੁਟਕੀ, ਠੀਕ ਹੈ, ਅਤੇ ਜੇ ਤੁਹਾਡੇ ਕੋਲ ਅਮਚੂਰ ਹੈ ਤਾਂ 2 ਚੁਟਕੀਆਂ, ਬਸ ਇੱਥੋਂ ਤੱਕ ਹੋ ਗਿਆ। ਨਮਕ ਤੁਸੀਂ ਜਿੰਨਾ ਕੁ ਤੁਹਾਨੂੰ ਖਾਣ 'ਚ ਪਸੰਦ ਹੈ, ਪਰ ਜੇ ਘੱਟ ਰਹਿ ਜੇ ਤਾਂ ਵੀ ਚਿੰਤਾ ਦੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਹਜੇ ਆਪਾਂ ਕਾਲਾ ਨਮਕ ਨੂੰ ਇੱਕ ਪਾਸੇ ਬਿਠਾਇਆ ਹੋਇਆ ਕਿ ਤੈਨੂੰ ਅਸੀਂ ਬਾਅਦ 'ਚੋਂ ਲੈ ਕੇ ਆਵਾਂਗੇ। ਇੱਕ ਚੀਜ਼ ਹੋਰ ਹੈ ਕਿ ਸੌਂਫ ਪੀਸ ਕੇ, ਭੁੰਨਣੀ ਨਹੀਂ, ਪੀਸ ਕੇ ਉਹ ਜ਼ਰੂਰ ਪਾਈਓ, ਉਹ ਵੀ ਤੁਹਾਡਾ ਲਗਭਗ 1/2 ਚਮਚ ਹੋਏਗਾ ਸੌਂਫ ਦਾ, ਠੀਕ ਹੈ। ਇਸ 'ਚ ਤੁਸੀਂ ਪਾਓਗੇ, ਜਦੋਂ ਚਿਕਨ ਦੀ ਚਰਬੀ ਮਿਲ ਗਈ ਤਾਂ ਠੀਕ ਹੈ, ਨਹੀਂ ਤਾਂ 2 ਕੁ ਚਮਚ ਤੇਲ ਦੇ ਪਾ ਕੇ। ਹੋਰ ਤੁਹਾਡੇ ਕੋਲ ਕੀ ਰਹਿ ਜਾਏਗਾ, ਛੋਟੀ ਇਲਾਇਚੀ, ਵੱਡੀ ਇਲਾਇਚੀ, ਇਹਨਾਂ ਨੂੰ ਦਰੜ ਕੇ ਚੰਗੀ ਤਰ੍ਹਾਂ ਆਪਣਾ ਛਿਲਕੇ ਕੱਢ ਦਿਓ, ਅਤੇ ਚੰਗੀ ਤਰ੍ਹਾਂ ਇਹਨੂੰ ਨਾ ਚਾਹ ਵਾਲੀ ਛਾਲਣੀ 'ਚੋਂ ਪਾ ਕੱਢ ਕੇ ਉਹ 'ਚ ਪਾ ਦਿਓ। ਚਲੋ ਜੀ, ਰਹਿ ਗਿਆ ਹੁਣ ਗਾਰਲਿਕ, ਯਾਨੀ ਕਿ ਲਸਣ ਅਤੇ ਹਰੀ ਮਿਰਚ। ਹਰੀ ਮਿਰਚ ਜੇ ਤਿੱਖਾ ਖਾਣਾ ਤਾਂ ਉਸ ਹਿਸਾਬ ਨਾਲ ਉਨੀਆਂ ਕੁ ਪਾ ਲਓ, ਜੇ ਕਿਉਂਕਿ ਹੁਣ ਮੈਂ 2 ਕਹਿਦਾ, ਮਿਰਚ ਜ਼ਿਆਦਾ ਤਿੱਖੀ ਹੋਵੇ ਤਾਂ ਤੁਸੀਂ ਕਹੋ ਵੀ ਸ਼ਨਾ ਨੇ ਤਾਂ 2 ਕਿਹਾ ਸੀ, ਹੁਣ 2 ਹੀ ਮਿਰਚਾਂ ਪੈਣਗੀਆਂ, ਅਤੇ ਹੋ ਸਕਦਾ ਉਹ ਅੱਧੀ ਪਾ ਕੇ ਆਪਾਂ ਨੂੰ ਉਹ ਲੈਵਲ ਤੱਕ ਲੈ ਆਈਏ। ਲਸਣ ਤੁਸੀਂ ਜਦੋਂ ਵੀ ਪਾਉਣਾ ਇਹਨੂੰ ਕੱਦੂਕਸ ਕਰਕੇ ਪਾਉਣਾ। ਅੱਗੇ ਜੀ, ਇੱਥੋਂ ਤੱਕ ਤੁਹਾਡੇ ਕੋਲ ਮਸਾਲੇ ਹੁਣ ਸਾਰੇ ਮੈਂ ਲਿਖਾ ਤੇ, ਹੁਣ ਇਹਨਾਂ ਨੂੰ ਇੱਕ ਪਾਸੇ ਕਰ ਦਿਓ। ਹੁਣ ਜਿਹੜਾ ਤੁਸੀਂ ਚਿਕਨ ਲੈ ਕੇ ਆਇਓ, ਸਭ ਤੋਂ ਪਹਿਲਾਂ ਕੋਸ਼ਿਸ਼ ਤਾਂ ਇਹ ਕਰਿਆ ਕਰੋ ਕਿ ਤੁਸੀਂ ਚਿਕਨ ਘਰ ਲਿਆ ਕੇ ਆਪ ਉਹਨੂੰ ਕੀਮਾ ਬਣਾਓ, ਜਾਂ ਫਿਰ ਜੇ ਗ੍ਰਾਈਂਡਰ 'ਚ ਫਿਰੋਗੇ ਜ਼ਿਆਦਾ ਪੀਸ ਬਣ ਜਾਣਗੇ, ਉਹ ਟਿੱਕੀਆਂ ਵਾਸਤੇ ਕੰਮ ਆਉਂਦਾ। ਤੁਸੀਂ ਚਿਕਨ ਲਿਆਂਦਾ, ਉਹਦੇ ਵਿੱਚ ਪਾਣੀ ਦੇ ਵਿੱਚ ਪਾਓ 1 ਚਮਚ ਨਮਕ ਦਾ, 2 ਤੋਂ 3 ਚਮਚ ਪਾਓ ਸਿਰਕੇ ਦੇ, ਉਹਨੂੰ ਰਲਾ ਕੇ ਉਹ ਚਿਕਨ ਉਹ 'ਚ ਪਾ ਦਿਓ, ਤਾਂ ਕਿ ਉਹਦੇ ਵਿੱਚ ਜਿਹੜੀ ਸਮੈਲ ਜਿਹੜੀ ਆਉਂਦੀ ਹੈ ਨਾ ਉਹ ਨਿਕਲ ਜਾਏਗੀ। ਕਈਆਂ ਦਾ ਆਪਾਂ ਦੇਖਦੇ ਹਾਂ ਘਰ ਜਦੋਂ ਕਿਸੇ ਦੇ ਨੋਨ ਵੈਜ ਖਾਂਦੇ ਹਾਂ ਤਾਂ ਉਹ ਹਮਕ ਜਿਹੀ ਆਉਂਦੀ ਹੁੰਦੀ, ਹਾਲਾਂਕਿ ਉਹ ਫਰੈਸ਼ ਹੁੰਦਾ, ਪਰ ਜਿਹੜੀ ਜਾਨਵਰ ਦੀ ਆਪ ਦੀ ਉਹ ਇੱਕ ਹੁੰਦੀ ਹੈ ਨਾ ਫਰੈਗਰੈਂਸ ਜੀ, ਉਹ ਰਹਿੰਦੀ ਹੈ, ਅਤੇ ਇਸ ਕਰਕੇ ਉਹਨੂੰ ਭਿਉਣਾ ਪਏਗਾ। ਭਿਉਣਾ ਕਿੰਨੀ ਦੇਰ ਹੈ, 15 ਤੋਂ 20 ਮਿੰਟ ਭਿੱਜਿਆ ਰਹਿਣਾ ਚਾਹੀਦਾ, ਅਤੇ ਜਦੋਂ 20 ਕੁ ਮਿੰਟਾਂ ਬਾਅਦ ਫਿਰ ਇਹਨੂੰ ਚੰਗੀ ਤਰ੍ਹਾਂ ਧੋ ਕੇ ਇਹਨੂੰ ਕਿਸੇ ਛਾਲਣੀ 'ਤੇ ਰੱਖ ਦਿਉ। ਹੁਣ ਤੁਸੀਂ ਇਹਨੂੰ ਜੇ ਤੁਹਾਡੇ ਕੋਲੋਂ ਮੇਰੇ ਵਾਂਗੂ ਘਰ ਗੰਡਾਸੇ ਜੇ ਰੱਖੇ ਹੋਏ ਆ ਚੌਪ ਕਰਨ ਵਾਲੇ ਤਾਂ ਉਹ ਲੈ ਲਿਓ, ਜਾਂ ਫਿਰ ਗ੍ਰਾਈਂਡਰ 'ਚ ਪਾ ਕੇ ਪਲਸ ਮੋਡ 'ਤੇ ਚਲਾ ਦਿਓ, ਯਾਨੀ ਕਿ ਚਲਾ ਤਾਂ ਬੰਦ ਕਰਤਾ, ਚਲਾ ਤਾਂ ਬੰਦ ਕਰ

ਇੱਦਾਂ ਉਹ ਕੀ ਹੈ ਬਾਹਲਾ ਫਿਰ ਪਾਊਡਰੀ ਜਿਹਾ ਨਹੀਂ ਬਣੇਗਾ, ਉਹ ਠੀਕ ਠੀਕ ਜਿਹਾ ਬਣ ਗਏ। ਹਾਂ ਜੇ ਤੁਸੀਂ ਚਿਕਨ ਦਾ ਪਾਊਡਰ ਬਣਾਉਣਾ, ਇਹਦੀ ਮੈਂ ਰੈਸਪੀ ਤੁਹਾਨੂੰ ਬਾਅਦ 'ਚੋਂ ਦੱਸਾਂਗੀ, ਇਹ ਵੀ ਬੜੀ ਸੌਖੀ ਹੈ। ਇਹ ਹੁਣ ਤੁਸੀਂ ਸਾਰਾ ਕਰ ਲਿਆ, ਜਿੰਨੇ ਵੀ ਤੁਹਾਨੂੰ ਮੈਂ ਮਸਾਲੇ ਲਿਖਾਏ ਹੈ ਨਾ ਉਹ ਸਾਰੇ ਤੁਸੀਂ ਪੀਸ ਕੇ ਇਹਦੇ ਵਿੱਚ ਪਾ ਦਿਓ। ਅੱਛਾ ਮਸਾਲੇ ਹੁਣ ਹੋਰ ਵੀ ਬੜੇ ਪੈਂਦੇ ਆ, ਪਰ ਫਿਰ ਬਾਜ਼ਾਰੀਕਰਨ ਹੋ ਜਾਏਗਾ, ਉਹ ਆਪਾਂ ਲੈ ਕੇ ਨਹੀਂ ਜਾਣਾ, ਕਿਉਂਕਿ ਉਹਨਾਂ ਨੇ ਵੇਚਣਾ ਕਿ ਚੀਜ਼ ਸਵਾਦ ਬਣੇ ਤਾਂ ਸਾਡੇ ਕੋਲੋਂ ਤੁਸੀਂ ਬਾਰ ਬਾਰ ਆਓ। ਆਪਾਂ ਚੀਜ਼ ਬਣਾਉਣੀ ਹੈ ਕਿ ਚੀਜ਼ ਵਧੀਆ ਵੀ ਬਣੇ ਅਤੇ ਸਾਡੀ ਸਿਹਤ ਦੇ ਮੁਤਾਬਕ ਬਣੇ ਅਤੇ ਅਸੀਂ ਇਹਨੂੰ ਬਾਰ ਬਾਰ ਖਾਈਏ, ਬਸ ਇੰਨਾ ਕੁ ਫਰਕ ਆਪਾਂ ਦੋਨਾਂ ਨੇ ਕਾਇਮ ਰੱਖਣਾ। ਸਾਰੀਆਂ ਚੀਜ਼ਾਂ ਮਿਕਸ ਕਰ ਲਓ। ਪਿਆਜ਼ ਜਿਹੜਾ ਤੁਸੀਂ ਇੱਕ ਪਾਸੇ ਬਰੀਕ ਬਰੀਕ ਚੌਪ ਚੌਪ ਕਰਕੇ ਰੱਖਿਆ ਸੀਗਾ ਨਮਕ ਲਗਾ ਕੇ, ਅਤੇ ਉਹਨੂੰ ਚੰਗੀ ਤਰ੍ਹਾਂ ਪੌਣੇ ਦੇ ਵਿੱਚ ਇੱਕ ਪਾਓ, ਚੰਗੀ ਤਰ੍ਹਾਂ ਉਹਨੂੰ ਘੁਮਾ ਦਿਉ ਅਤੇ ਉਹ ਤੁਹਾਡਾ ਪਿਆਜ਼ ਦਾ ਪਾਣੀ ਨੁਚੜ ਗਿਆ ਅਤੇ ਉਹਨੂੰ ਹੁਣ ਤੁਸੀਂ ਰਲਾ ਲਓ। ਪਰ ਜੇ ਤੁਹਾਨੂੰ ਪਿਆਜ਼ ਪਸੰਦ ਹੈ ਤਾਂ ਅੱਛਾ। ਹੁਣ ਜਿਵੇਂ ਅੱਧਾ ਕਿਲੋ ਚਿਕਨ ਹੈ ਤਾਂ ਉਹ 'ਚ ਜੀ ਹੁਣ ਲਸਣ ਕਿੰਨਾ ਕੁ ਪਾਈਏ? ਦੇਖੋ ਜੇ ਤਾਂ ਲਸਣ ਆਪਾਂ ਸਿਰਫ ਇੱਕ ਫਲੇਵਰ ਲੈਣਾ ਫਿਰ ਤਾਂ ਇੱਕ ਅਤੇ ਦੋ ਕਲੀਆਂ ਬਹੁਤ ਰਹਿੰਦੀਆਂ। ਜੇ ਤੁਸੀਂ ਉਹਨੂੰ ਹਾਈ ਕਰ ਦੋਗੇ ਤਾਂ ਜਿਹੜਾ ਕਬਾਬ ਹੈ ਨਾ ਉਹਦਾ ਜਿਹੜਾ ਮੇਨ ਮਕਸਦ ਕੀ ਹੈ ਉਹ ਸਾਰਾ ਖਤਮ ਹੋ ਜਾਏਗਾ। ਸੋ ਇੱਕ ਤੋਂ ਦੋ ਕਲੀਆਂ ਤੁਸੀਂ ਕੱਦੂਕਸ ਕਰਨੀ ਹੈ ਬਰੀਕ ਵਾਲੀਆਂ, ਉਹਨਾਂ ਕਰਕੇ ਉਹ ਵਿੱਚ ਪਾ ਦੇਣਾ। ਇਹਨੂੰ ਤੁਸੀਂ ਗ੍ਰਾਈਂਡਰ 'ਚ ਨਹੀਂ ਪੀਸਣਾ ਲਸਣ ਨੂੰ ਜਾਂ ਰਗੜਨਾ, ਇਹ ਕੱਦੂਕਸ ਹੀ ਹੋਏਗਾ। ਕਿਉਂਕਿ ਤੁਸੀਂ ਅਗਰ ਗ੍ਰਾਈਂਡਰ 'ਚ ਕੋਈ ਵੀ ਚੀਜ਼ ਪੀਸੋਗੇ ਉਹਦਾ ਫਲੇਵਰ ਅਲੱਗ ਆਏਗਾ, ਕੁੰਡੀ ਸੋਟੇ 'ਚ ਅਲੱਗ ਆਏਗਾ, ਅਤੇ ਕੱਦੂਕਸ ਕਰੋਗੇ ਤਾਂ ਉਹਦਾ ਫਲੇਵਰ ਅਲੱਗ ਆਏਗਾ। ਇਹ ਤਿੰਨੇ ਚੀਜ਼ਾਂ ਅਲੱਗ ਹੁੰਦੀਆਂ, ਐਕਸਪੈਰੀਮੈਂਟ ਕਰਕੇ ਦੇਖਿਆ। ਨਹੀਂ ਤਾਂ ਅਗਲਾ ਕਹਿੰਦਾ ਲਸਣ ਪਾਉਣਾ ਕੁੱਟ ਕੇ ਪਾ ਦਿਓ, ਗ੍ਰਾਈਂਡ ਕਰਕੇ ਪਾ ਦਿਓ, ਜਾਂ ਸਾਡੇ ਕੋਲ ਪੀਸਿਆ ਪਿਆ ਉਹ ਪਾ ਦਿਓ। ਨਹੀਂ, ਮੌਕੇ 'ਤੇ ਫਲੇਵਰ ਲੈਣ ਲਈ ਤੁਸੀਂ ਇਹਨੂੰ ਮਿਕਸ ਕਰੋਗੇ। ਅਤੇ ਹੁਣ ਆਪਾਂ ਕਰਦੇ ਹਾਂ ਜੀ ਕਬਾਬ ਤਿਆਰ, ਠੀਕ ਹੈ। ਅੱਛਾ ਜੇ ਤੁਹਾਨੂੰ ਲੱਗਦਾ ਕਿ ਜਿਹੜਾ ਕਬਾਬ ਬਣਾਉਣ ਦਾ ਮਟੀਰੀਅਲ ਹੈ ਵੀ ਸਟਿੱਕੀ ਸਟਿੱਕੀ ਜਿਹਾ ਹੈਗਾ, ਵੀ ਚਿਪਕਦਾ ਹੈ ਜਾਂ ਹਾਰਡ ਨਹੀਂ ਹੈਗਾ, ਫਿਰ ਤੁਸੀਂ ਕੀ ਕਰਨਾ, ਛੋਲੇ ਨਹੀਂ ਹੁੰਦੇ ਭੁੰਨੇ ਹੋਏ, ਉਹ ਦੋ ਚਮਚ ਪਾ ਦਿਉ। ਅਤੇ ਜੇ ਤੁਹਾਨੂੰ ਲੱਗਦਾ ਵੀ ਹਾਂ ਹੁਣ ਬਾਇੰਡ ਹੋ ਰਿਹਾ ਫਿਰ ਬਹੁਤ ਹੈ, ਜੇ ਤੁਹਾਨੂੰ ਲੱਗੇ ਹਜੇ ਵੀ ਢਿਲਕਦਾ ਹੈਗਾ ਤਾਂ ਫਿਰ ਤੁਸੀਂ ਇਹਨੂੰ ਢਾਈ ਅੱਧਾ ਕੁ ਚਮਚ ਹੋਰ ਇਹਨੂੰ ਪਾ ਸਕਦੇ ਹੋ, ਬਸ ਇੰਨਾ ਕੁ। ਕਿਉਂਕਿ ਜੇ ਜ਼ਿਆਦਾ ਹਾਰਡ ਕਰੋਗੇ ਵੀ ਚਾਰ ਪੰਜ ਚਮਚ ਪਾ ਤੇ ਜਾਂ ਛੇ ਪਾ ਤੇ ਜਾਂ ਵੱਡੀ ਕੜਛੀ ਪਾ ਤੀ, ਫਿਰ ਉਹ ਛੋਲਿਆਂ ਦੇ ਆਟੇ ਦੀ ਸਮੈਲ ਜਾਂ ਫਰੈਗਰੈਂਸ ਆਏਗੀ, ਉਹੀ ਪਤਾ ਲੱਗੇਗਾ ਕਿ ਉਹ ਖਾ ਰਹੇ ਹਨ। ਅਤੇ ਨਾਲ ਤੁਸੀਂ ਇਹ ਛੋਲਿਆਂ ਦਾ ਆਟਾ ਤਾਂ ਹੋ ਗਿਆ ਬਾਇੰਡ ਕਰਨ ਵਾਸਤੇ, ਇੱਕ ਬਾਇੰਡਿੰਗ ਹੋਰ ਹੁੰਦੀ ਜਿਹੜੀ ਕਿ ਅੰਡੇ ਦੇ ਨਾਲ ਆਉਂਦੀ ਹੈ, ਇੱਕ ਅੰਡਾ ਫੈਂਟੋ, ਚੰਗੀ ਤਰ੍ਹਾਂ ਮਿਕਸ ਕਰ ਦਿਉ। ਹੁਣ ਇਹ ਸਾਰੇ ਮਟੀਰੀਅਲ ਨੂੰ ਢੱਕ ਕੇ ਫਰਿੱਜ 'ਚ ਰੱਖ ਦਿਉ। ਜਿਹੜੀਆਂ ਸੀਖ ਵਾਲੀਆਂ ਸੀਖਾਂ ਹੁੰਦੀਆਂ ਉਹ ਲਿਆਓ, ਉਹਨਾਂ 'ਤੇ ਹਲਕਾ ਫੁਲਕਾ ਆਪਣਾ ਤੇਲ ਜਾਂ ਘਿਓ ਲਗਾ ਕੇ ਉਹਨੂੰ ਕਬਾਬ ਦੀ ਸ਼ਕਲ ਦੇ ਕੇ ਇੱਕ ਵਾਰ ਨਾ ਹੱਥ ਦੇ ਵਿੱਚ ਪੂਰਾ ਪੇੜਾ ਜਿਹਾ ਚੱਕ ਕੇ ਉਹ ਸੀਖ ਵਿੱਚ ਲੰਘਾ ਕੇ ਹੁਣ ਹੱਥਾਂ ਨੂੰ ਪਾਣੀ ਲਗਾ ਕੇ ਅਤੇ ਥੋੜ੍ਹਾ ਥੋੜ੍ਹਾ ਉਹਨੂੰ ਫੈਲਾਉਂਦੇ ਜਾਓ, ਅਤੇ ਜਦੋਂ ਪੂਰਾ ਫੈਲਰ ਜਾਵੇ ਤਾਂ ਉਂਗਲਾਂ ਦੇ ਨਿਸ਼ਾਨ ਲਾਉਣਾ। ਤੁਸੀਂ ਦੇਖਣਾ ਨਾ ਆਪਾਂ ਕਬਾਬ ਦੇਖਦੇ ਆਪਾਂ ਕਹਿੰਦੇ ਇਹਨਾਂ ਦੇ ਕਿੱਡੇ ਸੋਹਣੇ ਬਣੇ ਹੋਏ, ਸੋਹਣੇ ਕੁਛ ਨਹੀਂ, ਉਹ ਉਂਗਲਾਂ ਦੇ ਲੱਗੇ ਹੁੰਦੇ ਨਿਸ਼ਾਨ, ਉਵੇਂ ਉਵੇਂ ਲਗਾਈ ਜਾਂਦੇ ਘੁਮਾਈ ਜਾਂਦੇ। ਪਰ ਇਹ ਹੈ ਵੀ ਜਦੋਂ ਤੁਸੀਂ ਦੋ ਚਾਰ ਵਾਰ ਆਪ ਬਣਾ ਲਿਆ ਤਾਂ ਫਿਰ ਤੁਹਾਨੂੰ ਦਿੱਕਤ ਨਹੀਂ ਆਏਗੀ। ਅਤੇ ਸੇਕੋ, ਮਾਈਕਰੋ ਕਰਨਾ, ਉਹਦਾ ਵੀ ਸਿਸਟਮ ਜਿਵੇਂ ਮਾਈਕਰੋਵੇਵ ਆਪਣੇ ਓ ਟੀ ਜੀ 'ਚ ਆਉਂਦਾ। ਅਤੇ ਜੇ ਤੁਸੀਂ ਕਰਨਾ ਇਹਨੂੰ ਕੋਲਿਆਂ ਦੀ ਅੱਗ 'ਤੇ, ਉਹ ਫਿਰ ਪਾ ਕੇ ਕੋਲੇ ਕਿਸੇ ਆਪਾਂ ਆਉਂਦੇ ਹਾਂ ਕਬਾਬ ਬਣਾਉਣ ਵਾਸਤੇ ਇੱਕ ਟਰੇਆਂ ਜੀਆਂ ਉਹ ਲਿਆਓ। ਜੇ ਉਹ ਨਹੀਂ ਹੈਗਾ ਫਿਰ ਇਹਦਾ ਸੌਖਾ ਤਰੀਕਾ ਇੱਕੋ ਹੀ, ਓ ਟੀ ਜੀ 'ਚ ਰੱਖ ਦਿਉ ਬਸ ਸਣੇ ਸੀਖਾਂ। ਅਤੇ ਜੇ ਸੀਖਾਂ ਨਹੀਂ ਹੈਗੀਆਂ ਤਾਂ ਆਪਣੇ ਕੋਲੋਂ ਚਮਚ ਤਾਂ ਹੁੰਦੀ ਹੈ ਜਾਂ ਲੰਬੀਆਂ ਕੜਛੀਆਂ ਜਿਹੀਆਂ ਹੁੰਦੀਆਂ। ਜੇ ਹੋਰ ਥੋੜ੍ਹਾ ਜਿਹਾ ਅੱਗੇ ਚਲਾਈਏ, ਘੋਟਣੇ ਨਹੀਂ ਹੁੰਦੇ ਆਪਣੇ ਜਿਹਨਾਂ ਨਾਲ ਸਾਗ ਘੋਟਦੇ ਆ, ਉਹ ਵੀ ਹੁੰਦੇ ਆ ਉਹਦੇ 'ਚ। ਪਰ ਫਿਰ ਤੁਹਾਨੂੰ ਕੀ ਕਰਨਾ ਪਏਗਾ, ਉੱਪਰੋਂ ਰੋਲ ਬਣਾ ਕੇ ਉਹਨੂੰ ਪੋਲੇ ਪੋਲੇ ਹੱਥਾਂ ਨਾਲ ਕੱਢ ਕੇ ਉਹਨੂੰ ਟਰੇ ਦੇ ਵਿੱਚ ਲਗਾਉਣਾ, ਅਤੇ ਟਰੇ 'ਚ ਜਦੋਂ ਰੱਖਣਾ ਨੀਚੇ ਸ਼ੀਟ ਵਿਛਾ ਕੇ ਬੇਕਿੰਗ ਵਾਲੀ, ਉਹਦੇ ਉੱਤੇ ਥੋੜ੍ਹਾ ਜਿਹਾ ਘਿਓ ਲਗਾਉਣਾ ਆਪਣੇ ਬ੍ਰੱਸ਼ ਨਾਲ, ਫਿਰ ਉੱਪਰ ਉਹਨੂੰ ਰੱਖ ਦਿਉ। ਇਹ ਤੁਹਾਡੇ ਬਣ ਗਏ ਕਬਾਬ, ਅਤੇ ਬਣਾਈਓ ਖਾਈਓ ਅਤੇ ਮੈਨੂੰ ਵੀ ਭੇਜ ਦਿਓ। ਅਤੇ ਇਸ ਤੋਂ ਬਾਅਦ ਹੁਣ ਆਪਾਂ ਬਣਾਵਾਂਗੇ ਜਿਹੜਾ ਮੈਂ ਤੁਹਾਨੂੰ ਚਿਕਨ ਦਾ ਪਾਊਡਰ ਕਿਹਾ ਸੀਗਾ, ਉਹ ਵੀ ਬੜਾ ਸੌਖਾ ਬਣਾਉਣਾ। ਬਾਜ਼ਾਰੋਂ ਆਪਾਂ ਨੂੰ ਕਈ ਵਾਰੀ ਹੁੰਦਾ ਕਿ ਕੀ ਲੈ ਕੇ ਆਈਏ, ਉਹੀ ਵਹਿਮ ਹੈ ਮੇਰੇ ਵਾਂਗੂ, ਬਹੁਤ ਸਾਰੇ ਵਹਿਮ ਕਰਦੇ ਆ। ਉਹਨੂੰ ਵੀ ਤੁਸੀਂ ਕੁਛ ਨਹੀਂ ਕਰਨਾ, ਉਹਨੂੰ ਬਰੀਕ ਬਰੀਕ ਚੰਗੀ ਤਰ੍ਹਾਂ ਉਹਨੂੰ ਗ੍ਰਾਇੰਡ ਕਰ ਲਿਓ, ਮਾਈਕਰੋ ਦੇ ਵਿੱਚ ਥੋੜ੍ਹਾ ਖਲਾਰ ਖਲਾਰ ਖਲਾਰ ਕੇ ਰੱਖ ਦਿਓ। ਅਤੇ ਜਿਹੜਾ ਟੈਂਪਰੇਚਰ ਉਹ ਤੁਸੀਂ ਲੋਅ ਰੱਖੋਗੇ, ਇਹ ਨਾ ਹੋਵੇ

ਆਕਾਸ਼ਵਾਣੀ ਦੇ ਸੂਜਨ ਸਰੋਤਿਓ 18 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪੰਜਾਬ ਦੀ ਸਿਰਕੱਢ ਆਵਾਜ਼ ਚਾਂਦੀ ਰਾਮ ਚਾਂਦੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਾਂਦੀ ਰਾਮ ਚਾਂਦੀ।

0: वाचक निर्माता निर्देशक बलजी शर्मा, संपादन गुरदीप गिल। समय याद रखियो 18 मई शाम 5 बजे प्रोग्राम अपना विरसा अपना सभ्याचार।
1: जी तो चलते हैं फिर सारे कश्मीर, गर्मियों का मौसम हैगा तो उत्थों भी एक अद्धी डिश ले आने आप जाके। कश्मीर का रिश्ता बड़ा मशहूर है, रिश्ता गुश्तावा। वैसे किसी का विआह होवे तो अगर तुम उत्थे मेहमान हो तो एक एक पीस ही मिलना है, तो जे बाले खास हो जे रिश्तेदार के घर गए हो खासकर पंजाब तो गए हो फिर दो दो तीन तीन पीस भी हो सकते हैं। तो खाण दे विच ते बनाण दे विच स्वाद भी बहुत ने ते मेहनत भी बहुत है। आपां इत्थे हुण ग्राइंडर ते चलांगे, ओ सारा जिन्ना भी मटीरियल तैयार करदे आ उहनां कोल अलग तरह दी थोड़ियां हुंदियां लक्कड़ दियां, ओह एक सिल हुंदी आ उहदे ते रख के कुट्टी जांदे आ ते उहदे ना तंदा जिहड़ियां हुंदियां टुटदी जांदियां, ते जिहड़ी उहदे कोल च मेन नाड़ां हुंदियां हत्थ नाल कढ़ी जांदे आ। ते मतलब कि 3-4 घंटे का प्रोसैस हैगा, पर आप चलते हैं ग्राइंडर वाल क्योंकि साढ़े कोल टाइम की कमी बहुत हुंदी आ, असीं बिजी बहुत आ सारे जणे, चाहे आपां सारा दिन वेले बैठे रहिए। तो हुण उहदे विच की है कि तुसीं जदों चिकन लै लैंदे या मटन लै लैंदे आ उहनूं जदों कुटदे आ ना ਤਾਂ ਉਹਦੇ ਵਿੱਚੋਂ ਵੇਨਸ ਕੱਢਦੇ ਆ ਤਾਂ ਕਿ ਜਦੋਂ ਕੋਈ ਖਾਵੇ ਤਾਂ ਮੂੰਹ ਦੇ ਵਿੱਚ ਪਤਾ ਹੀ ਨਾ ਲੱਗੇ, ਰੇਸ਼ਾ ਕੋਈ ਵੀ ਨਾ ਆਵੇ। ਅੱਛਾ ਜਦੋਂ ਇਹਨੂੰ ਕੁੱਟ ਲੈਂਦੇ ਆ ਫਿਰ ਬਾਅਦ ਦੇ ਵਿੱਚੋਂ ਇਹਦੇ ਵਿੱਚ ਨਾਲ ਨਾਲ ਚਰਬੀ ਵੀ ਪੈਂਦੀ ਹੈ ਜਦੋਂ ਕੁੱਟਦੇ ਆ ਨਾ, ਜਿਹੜਾ ਵੀ ਨੋਨ ਵੈਜ ਦਾ ਉਹਨਾਂ ਪ੍ਰੋਡਕਟ ਲਿੱਤਾ ਉਹਨੂੰ ਕੁੱਟੀ ਜਾਣਗੇ ਵਿੱਚ ਨਾਲ ਚਰਬੀ ਮਿਲਾਈ ਜਾਣਗੇ, ਅਤੇ ਜਾਂ ਫਿਰ ਜਿਹੜਾ ਚਰਬੀ ਜੇ ਘੱਟ ਹੈ ਤਾਂ ਘੀ ਦਾ ਹੱਥ ਲਾਈ ਜਾਣਗੇ ਉਵੇਂ ਉਵੇਂ ਨੂੰ ਕੁੱਟੀ ਜਾਣਗੇ, ਉਹ ਇੱਕ ਤਰ੍ਹਾਂ ਦਾ ਨਾ ਐਂ ਬਾਲ ਜੀ ਬਣ ਜਾਂਦੀ ਹੈ ਅਖੀਰ ਦੇ ਵਿੱਚ। ਅਤੇ ਉਹਦੇ ਫਿਰ ਅਸਲ 'ਚ ਤਾਂ ਬਣਦੇ ਆ ਰਿਸ਼ਤੇ ਉਹਦੇ, ਅਤੇ ਨਾਲ ਹੀ ਇਹਦੇ ਵਿੱਚ ਜ਼ਿਆਦਾਤਰ ਵੱਡੀ ਇਲਾਇਚੀ ਕੁੱਟੀ ਜਾਂਦੀ ਹੈ, ਬਾਕੀ ਮਸਾਲੇ ਅਲੱਗ ਬਾਅਦ 'ਚੋਂ ਆਉਣਗੇ। ਮਸਾਲੇ ਆ ਜਿਵੇਂ ਆਪਾਂ ਕੜੀ ਬਣਾਉਂਦੇ ਹਾਂ ਗ੍ਰੇਵੀ ਬਣਾਉਂਦੇ ਹਾਂ ਉਸ 'ਚ ਆਉਣਗੇ, ਅਤੇ ਇਹ ਅਲੱਗ ਬਣਦਾ। ਇਹਨੂੰ ਜਿਵੇਂ ਸਮਝ ਲਓ ਜਿਹੜੇ ਬੰਦੇ ਨੂੰ ਤੁਸੀਂ ਖਿੱਚਦੇ ਹੋ ਨਾ ਉਹ ਸੋਚ ਲਓ ਵੀ ਉਹ ਹੈ ਅਤੇ ਉਹਨੂੰ ਉਵੇਂ ਕੁੱਟਣਾ, ਨਾਲੇ ਤੁਹਾਡੀ ਜਿਹੜੀ ਭੜਾਸ ਹੈ ਉਹ ਵੀ ਨਿਕਲ ਜਾਏਗੀ। ਉਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਕੁੱਟ ਕੇ ਜਾਂ ਗ੍ਰਾਇੰਡ ਕਰਕੇ, ਕਿਉਂਕਿ ਆਪਣੇ ਕੋਲ ਇੱਥੇ ਉਹ ਚੀਜ਼ਾਂ ਨਹੀਂ ਮਿਲਣੀਆਂ, ਉਹਨੂੰ ਇਹਨੂੰ ਆਪਾਂ ਮਿਕਸੀ 'ਚ ਚੱਲਦੇ ਜਾ ਕੇ ਮਿਕਸੀ 'ਚ ਗ੍ਰਾਇੰਡ ਕਰ ਲੈਣਾ। ਫਿਰ ਉਹਨੂੰ ਕੀ ਕਰਨਾ, ਇੱਕ ਥਾਲ 'ਚ ਕੱਢ ਲਓ, ਥਾਲ 'ਚ

ਜਿਵੇਂ ਆਪਾਂ ਚਾਵਲ ਨੀ ਬਿੰਨਦੇ ਐ ਉਹਨੂੰ ਬਿੰਨਣਾ ਹੈ ਆਪਾਂ ਵੀ ਜਿਹੜੀ ਕੋਈ ਮੋਟੀ ਨਾੜ ਆ ਗਈ ਉਹਨੂੰ ਕੱਢੀ ਚੱਲੋ ਨਾਲ ਕੱਢੀ ਚੱਲੋ ਅੱਛਾ ਜਦੋਂ ਇਹਨੂੰ ਪੀਸਣਾ ਤੇ ਦੋ ਕੁ ਵੱਡੀਆਂ ਇਲਾਇਚੀਆਂ ਦੇ ਬੀ ਕੱਢ ਕੇ ਉਹ ਵੀ ਵਿੱਚ ਪਾ ਦਿਓ ਤੇ ਜਦੋਂ ਇਹ ਤੁਹਾਡਾ ਬਿਲਕੁਲ ਐ ਸਾਫ਼ ਹੋ ਗਿਆ ਫਿਰ ਤੁਸੀਂ ਹੁਣ ਪਾਣੀ ਗਰਮ ਰੱਖੋ ਪਹਿਲਾਂ ਇੱਕ ਪਾਣੀ ਗਰਮ ਹੋਏਗਾ ਉਹਨੂੰ ਉਤਾਰੋ ਉਹਦੇ ਵਿੱਚ ਤੁਸੀਂ ਨਮਕ ਦੇ ਨਾਲ ਪਾਓਗੇ ਹਲਦੀ ਨਾਲ ਪਾਓਗੇ ਤੁਸੀਂ ਉਹਦੇ ਦੋ ਕੁ ਚਮਚ ਤੇਲ ਦੇ ਅਤੇ ਉਸ ਤੋਂ ਬਾਅਦ ਇੱਕ ਚੀਜ਼ ਹੋਰ ਪੈਂਦੀ ਹੈ ਲੌਂਗ ਸਾਬਤ 5-6 ਸਿੱਟ ਦੀ ਉਹ ਮੈਂ ਅੱਧਾ ਕਿਲੋ ਦਾ ਦੱਸ ਰਹੀ ਹਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਵਾਲੇ ਪਾਸੇ ਕਰਕੇ ਰੱਖ ਲਓ ਪਤੀਲੇ 'ਚ ਪਾ ਕੇ ਫਿਰ ਇੱਕ ਹੁਣ ਹੋਰ ਇੱਕ ਪਾਣੀ ਗਰਮ ਕਰੋ ਉਹਦੇ ਵਿੱਚ ਹਲਕਾ ਜਿਹਾ ਨਮਕ ਅਤੇ ਜਿਹੜੇ ਤੁਸੀਂ ਹੁਣ ਪੀਸ ਬਣਾਏ ਆ ਉਹਨਾਂ ਦੇ ਬਣਾਓ ਲੱਡੂ ਉਹ ਬਣਾ ਕੇ

ਹਲਕਾ ਜਿਹਾ ਨਮਕ, ਅਤੇ ਜਿਹੜੇ ਤੁਸੀਂ ਹੁਣ ਪੀਸ ਬਣਾਏ ਆ ਉਹਨਾਂ ਦੇ ਬਣਾਓ ਲੱਡੂ। ਉਹ ਬਣਾ ਕੇ ਉਹ ਪਾਣੀ 'ਚ ਜਦੋਂ ਉਬਲਣ ਲੱਗੇ ਉਸ ਲਈ ਇੱਕ ਇੱਕ ਲੱਡੂ ਪਾਈ ਜਾਣਾ। ਜਦੋਂ ਉਹ ਉਬਾਲ ਆ ਜਾਵੇ ਤਾਂ ਉਹਨੂੰ ਜਮ੍ਹਾਂ ਸਿਮ 'ਤੇ ਕਰਕੇ ਢੱਕ ਕੇ ਰੱਖ ਦਿਉ। ਇਹਦੇ ਨਾਲ ਕੀ ਹੋਏਗਾ, ਇੱਕ ਤਾਂ ਉਹ ਹਾਰਡ ਨਹੀਂ ਹੋਏਗਾ, ਕਿਉਂਕਿ ਸਾਨੂੰ ਤਕਰੀਬਨ ਆਦਤ ਹੈ ਕਿ ਜਦੋਂ ਅਸੀਂ ਖਾਣਾ ਬਣਾਉਂਦੇ ਨਾ ਸਾਨੂੰ ਐਂ ਹੁੰਦਾ ਫਟਾਫਟ ਬਣੇ ਅਤੇ ਆਂਚ ਕੀਤੀ ਤੇਜ਼ ਅਤੇ 2 ਮਿੰਟਾਂ 'ਚ ਆਹ ਉਬ ਗਈ ਸਬਜ਼ੀ ਅਤੇ ਉਹ ਗਈ, ਬਸ ਬਣਾ ਕੇ ਪਰੇ ਹੋ ਜਾਂਦੇ ਹਾਂ। ਅਤੇ ਇਹਦੇ ਨਾਲ ਇੱਦਾਂ ਨਹੀਂ ਕਰਨਾ, ਬੜੇ ਪਿਆਰ ਨਾਲ ਬਣਾਉਣ ਵਾਲੀਆਂ ਸਬਜ਼ੀਆਂ। ਅਤੇ ਜਦੋਂ ਤੁਹਾਡਾ ਇਹ ਉਬਲ ਗਿਆ ਚੰਗੀ ਤਰ੍ਹਾਂ 15 ਕੁ ਮਿੰਟ ਇਹਨੂੰ ਮੱਧਮ ਆਂਚ 'ਤੇ ਪੱਕਣ ਦਿਓ, ਆਪਣੇ ਕੰਮ ਹੋਰ ਕਰ ਲਓ। ਬਸ ਇਹਨੂੰ ਕੜਛੀ ਕੁੜਛੀ ਕੁਛ ਨਹੀਂ ਮਾਰਨੀ, ਪਾਣੀ ਇੰਨਾ ਕੁ ਹੋਣਾ ਚਾਹੀਦਾ ਕਿ ਥੱਲੇ ਨਾ ਲੱਗੇ, ਪਾਣੀ ਇੰਨਾ ਕੁ ਹੋਣਾ ਚਾਹੀਦਾ ਕਿ ਇਹਨੂੰ ਉਬਲਣ ਦਾ ਪੂਰਾ ਸਾਰੇ ਪੀਸਾਂ ਨੂੰ ਮੌਕਾ ਮਿਲੇ। ਹੁਣ ਜਦੋਂ ਇਹ ਉਬਲ ਗਿਆ 15 ਕੁ ਮਿੰਟ ਹੋ ਗਏ, 15 ਮਿੰਟਾਂ ਬਾਅਦ ਇੱਕ ਤਾਂ ਕਿਰਪਾ ਕਰਕੇ ਇਹ ਕੰਮ ਕਰੀਓ, ਬਲਕਿ ਨਾ ਕਰੀਓ ਕਿ ਬਾਰ ਬਾਰ ਢੱਕਣ ਖੋਲਿਆ ਕੜਛੀ ਮਾਰੀ, ਇਹ ਕੰਮ ਨਹੀਂ ਕਰਨਾ। ਬਸ ਪਹਿਲੇ ਉਬਾਲ 'ਤੇ ਇਹਨੂੰ ਢੱਕ ਕੇ 15 ਮਿੰਟਾਂ ਬਾਅਦ ਲਾ ਕੇ ਥੱਲੇ ਰੱਖ ਲਿਆ। ਹੁਣ ਤੁਸੀਂ ਇਹਦੀ ਬਣਾਉਣੀ ਹੈ ਗ੍ਰੇਵੀ, ਠੀਕ ਹੈ। ਗ੍ਰੇਵੀ ਹੁਣ ਆਪਣੇ ਲੋਕਾਂ ਨੂੰ ਆਦਤ ਹੈ ਕਿ ਵਾਹ ਵਾਹ ਸਾਰੀ ਹੋਣੀ ਚਾਹੀਦੀ ਹੈ, ਖਾਸ ਕਰਕੇ ਮੈਂ ਦੇਖਿਆ ਵੀ ਇੱਧਰ ਪੰਜਾਬੀ ਸਾਨੂੰ ਲੋਕਾਂ ਨੂੰ ਆਦਤ ਹੈ ਵੀ ਤਰੀ ਜੀ ਵਾਧੂ ਹੋਣੀ ਚਾਹੀਦੀ ਹੈ। ਅੱਛਾ, ਜੇ ਤੁਸੀਂ ਕਸ਼ਮੀਰ ਵਾਲੇ ਪਾਸੇ ਜਾਓਗੇ ਉੱਧਰ ਇੰਨੀ ਨਹੀਂ ਹੁੰਦੀ, ਉੱਧਰ ਓਨੀ ਕੀ ਗ੍ਰੇਵੀ ਹੁੰਦੀ ਹੈ, ਬਸ ਵੀ ਤੁਹਾਡੇ ਖਾਣ ਜੋਗਰੀ ਸਮਝੋ, ਚਾਵਲਾਂ ਦੇ ਉੱਤੇ ਨਾ ਸਪਰਿੰਕਲ ਕਰ ਦੇਣਗੇ ਬਸ ਇਸ ਤਰ੍ਹਾਂ ਨਾਲ। ਅਤੇ ਹੁਣ ਜਿਹੜੀ ਗ੍ਰੇਵੀ ਜਿੱਦਾਂ ਵੀ ਤੁਹਾਨੂੰ ਪਸੰਦ ਹੈਗੀ ਹੈ, ਪਰ ਗ੍ਰੇਵੀ ਬਣਾਉਣ ਦਾ ਤੁਹਾਨੂੰ ਮੈਂ ਇੱਕ ਹੋਰ ਤਰੀਕਾ ਦੱਸ ਦਿੰਦੀ ਹਾਂ ਕਿ ਜਿਹੜਾ ਇਹਦਾ ਪਿਆਜ਼ ਹੋਏਗਾ ਨਾ, ਤੁਸੀਂ ਜਦੋਂ ਫਰਾਈ ਕਰਨਾ ਸਰ੍ਹੋਂ ਦੇ ਤੇਲ ਦੇ ਵਿੱਚ, ਤਾਂ ਜਦੋਂ ਪਿਆਜ਼ ਹਲਕਾ ਬਰਾਊਨ ਹੋਣ ਲੱਗੇ ਉਹਦੇ ਵਿੱਚੋਂ 2 ਕੁ ਚਮਚ ਪਿਆਜ਼ ਦੇ ਕੱਢ ਲਿਓ। ਉਹ ਇੱਕ ਸ਼ੀਟ ਲੈ ਲਿਓ, ਆਪਣੇ ਬੇਕਿੰਗ ਜਾਂ ਕੋਈ ਵੀ ਲੈ ਲਿਓ ਨੈਪਕਿਨ, ਉਹਦੇ ਉੱਪਰ ਖਿਲਾਰ ਦਿਓ, ਕਿਉਂਕਿ ਜਦੋਂ ਹਲਕਾ ਗੋਲਡਨ ਹੁੰਦਾ ਨਾ ਉਸ ਤੋਂ ਬਾਅਦ ਉਹਨੇ ਜਦੋਂ ਤੁਸੀਂ ਬਾਹਰ ਕੱਢ ਦੇਣਾ ਉਹਨੇ ਆਪ ਹੀ ਡਾਰਕ ਹੋ ਜਾਣਾ। ਉਹਨੂੰ ਇੱਕ ਪਾਸੇ ਰੱਖ ਦਿਉ। ਅਤੇ ਗ੍ਰੇਵੀ ਹੁਣ ਜੇ 1/2 ਕਿਲੋ ਹੈਗਾ ਤਾਂ ਤੁਸੀਂ ਲਓਗੇ ਇੰਨੇ ਕੀ ਪਿਆਜ਼ ਲੈ ਲਿਓ, ਕਿਉਂਕਿ ਉਹੀ ਫਿਰ ਗ੍ਰੇਵੀ ਦਾ ਰੌਲਾ ਪੈਣਾ। ਟਮਾਟਰ ਤੁਹਾਡੇ ਪੈਣਗੇ, ਲਸਣ ਪਏਗਾ। ਵੈਸੇ ਜਿਹੜੇ ਕਸ਼ਮੀਰੀ ਖਾਣਾ ਹੁੰਦਾ ਨਾ ਉਸ 'ਚ ਜਿਹੜੇ ਆਪਣੇ ਪੰਜਾਬੀ ਪਿਆਜ਼ ਟਮਾਟਰ ਯੇ ਵੋ ਤੜਕੇ ਘੱਟ ਲੱਗਦੇ ਆ, ਉਹਨਾਂ ਦਾ ਸਿੰਪਲ ਹੁੰਦਾ, ਪਰ ਕਿਉਂਕਿ ਆਪਾਂ ਹੁਣ ਆਪਣੇ ਹਿਸਾਬ ਨਾਲ ਇੱਕ ਚੀਜ਼ ਕਸ਼ਮੀਰੀ ਬਣਾ ਲਈ ਅਤੇ ਗ੍ਰੇਵੀ ਆਪਾਂ ਵੀ ਆਪਣੇ ਹਿਸਾਬ ਨਾਲ ਬਣਾਵਾਂਗੇ। ਗ੍ਰੇਵੀ ਤੁਸੀਂ ਕੀ ਕਰਨਾ, 2-3 ਕੁ ਪਿਆਜ਼ ਲੈ ਲਿਓ, ਟਮਾਟਰ ਲੈ ਲਿਓ, ਟਮਾਟਰ ਨੂੰ ਨਾ ਫੁੱਲ ਵਾਲਾ ਚੀਰਾ ਲਗਾ ਦਿਓ ਵੀ ਜਦੋਂ ਉਹ ਉਬਲ ਜੇ ਤਾਂ ਛਿਲਕਾ ਲਾਹ ਦਈਏ। ਲਸਣ ਵੀ ਤੁਸੀਂ 1 ਪੋਥੀ ਪੂਰੀ ਛਿਲ ਕੇ ਪਾ ਦੇਣੀ ਹੈ ਵਿੱਚ। ਹੋਰ ਕੀ ਰਹਿ ਗਿਆ ਬਈ, ਸੌਂਫ, 1 ਚਮਚ ਸੌਂਫ ਦਾ, 1 ਚਮਚ ਜੀਰੇ ਦਾ, 2 ਚਮਚ ਤੁਹਾਡੇ ਸੁੱਕੇ ਧਨੀਏ ਦੇ, ਇਹ ਸਾਰਾ, ਅਤੇ 2-3 ਇਲਾਇਚੀਆਂ ਪਾ ਦਿਓ ਛੋਟੀਆਂ। ਅਤੇ ਹੁਣ ਤੁਸੀਂ ਇਹਨੂੰ ਸਾਰੇ ਨੂੰ ਪੀਸ ਲਓ। ਪੀਸਣ ਤੋਂ ਬਾਅਦ, ਨਹੀਂ ਮਾਫ ਕਰਨਾ, ਹਜੇ ਨਹੀਂ ਪੀਸਣਾ, ਰੁਕ ਜਾਓ, ਇਹਨੂੰ ਤੁਸੀਂ ਉਬਾਲ ਲਓ। ਜਦੋਂ ਇਹ ਹੋ ਜਾਏ ਨਾ ਵੀ ਉਬਲ ਗਿਆ, ਤੁਹਾਨੂੰ ਪਤਾ ਲੱਗ ਗਿਆ ਟ੍ਰਾਂਸਪੇਰੈਂਟ ਜਿਹਾ ਹੋ ਗਿਆ, ਇਹਨੂੰ ਨੀਚੇ ਉਤਾਰੋ, ਇਹਨੂੰ ਠੰਡਾ ਕਰੋ, ਫਿਰ ਇਹਨੂੰ ਗ੍ਰਾਇੰਡ ਕਰੋ। ਜੇ ਤੁਹਾਨੂੰ ਲੱਗਦਾ ਗਾੜਾ ਤਾਂ ਥੋੜ੍ਹਾ ਜਿਹਾ ਪਾਣੀ ਪਾ ਲਓ, ਫਿਰ ਇਹਨੂੰ ਨਾਲ ਨਾਲ ਛਾਣ ਲਓ। ਜਿਹੜਾ ਹੁਣ ਛਾਲਣੀ 'ਚੋਂ ਨਿਕਲ ਕੇ ਥੱਲੇ ਦਾ ਮਟੀਰੀਅਲ ਆਇਆ ਨਾ ਉਹਨੂੰ ਹੁਣ ਵੀ ਤੇਲ 'ਚ ਭੁੰਨੋ। ਕਸ਼ਮੀਰੀ ਖਾਣੇ 'ਚ ਆਇਲ ਜ਼ਿਆਦਾ ਹੁੰਦਾ ਜੇ ਤੁਹਾਡਾ ਨਜ਼ਰ ਗਿਆ ਹੋਵੇ। ਅਤੇ 1 ਕੜਛੀ ਤੇਲ ਦੀ ਗਰਮ ਕਰੋ, ਜਿਹੜਾ ਤੁਸੀਂ ਉੱਪਰੋਂ ਹੁਣ ਛਾਲਣੀ 'ਚੋਂ ਮਸਾਲਾ ਕੱਢਿਆ ਉਹਨੂੰ ਚੰਗੀ ਤਰ੍ਹਾਂ ਭੁੰਨੋ। ਜਦੋਂ ਮਸਾਲਾ ਭੁੰਨ ਜਾਵੇ ਫਿਰ ਤੁਸੀਂ ਉਹਨੂੰ ਪਾਣੀ ਲਗਾ ਕੇ, ਜਦੋਂ ਪਾਣੀ ਉਬਲੇ ਉਸ ਵੇਲੇ ਤੁਸੀਂ ਰਿਸ਼ਤੇ ਜਾਂ ਗੁਸ਼ਤਾਵਾ ਜਿਹੜਾ ਵੀ ਤੁਸੀਂ ਬਣਾਉਣਾ ਉਸ ਵੇਲੇ ਪਾਉਣਾ, ਉਸ ਤੋਂ ਪਹਿਲਾਂ ਨਹੀਂ। ਹੁਣ ਤੁਸੀਂ ਕੀ ਕਰਨਾ, ਮੰਨ ਲਓ ਤੁਸੀਂ 1 ਗਲਾਸ ਪਾਣੀ ਦਾ ਪਾਇਆ ਅਤੇ ਤੁਸੀਂ ਉਹਦੀ ਜਗ੍ਹਾ 'ਤੇ ਪਾਓਗੇ 1.5 ਗਲਾਸ ਪਾਣੀ ਦਾ। ਪਹਿਲਾਂ ਜਦੋਂ ਉਬਾਲ ਆ ਗਿਆ ਰਿਸ਼ਤੇ ਪਾ ਤੇ, ਹੁਣ ਤੁਸੀਂ ਉਹਨਾਂ ਨੂੰ ਫੇਰ ਢੱਕ ਦਿਉ, ਸਿਮ ਮੱਧਮ ਆਂਚ 'ਤੇ ਪਕਾਓ, ਤਾਂ ਬਣ ਗਿਆ। ਵੈਸੇ ਕਾਹਲੀ ਹੈ ਤਾਂ ਤੁਸੀਂ ਤੇਜ਼ ਆਂਚ 'ਤੇ ਵੀ ਪਕਾ ਸਕਦੇ ਹੋ, ਕੋਈ ਇੰਨਾ ਉਹ ਨਹੀਂ ਹੈਗਾ, ਪਰ ਜੇ ਤੁਸੀਂ ਇਹਨੂੰ ਸਹਿਜੇ ਸਹਿਜੇ ਪਕਾਓਗੇ ਨਾ ਤਾਂ ਇਹਨਾਂ ਦਾ ਟੇਸਟ ਵਧੀਆ ਹੁੰਦਾ, ਕਿਉਂਕਿ ਜਦੋਂ ਖਾਣਾ ਕੋਈ ਬਾਹਰਲੀ ਸਟੇਟ ਦਾ ਬਣਾਓ ਤਾਂ ਉਹਦੇ 'ਚ ਉਨੇ ਹੀ ਪਿਆਰ ਨਾਲ ਬਣਾਉਣਾ ਪੈਂਦਾ ਜਿੰਨਾ ਕਿ ਉਹ ਬਣਾਉਂਦੇ ਆ। ਜਿਵੇਂ ਆਪਾਂ ਸਾਗ ਕਿੰਨੀ ਰੀਝ ਨਾਲ ਬਣਾਉਂਦੇ ਹਾਂ, ਬਸ ਉਹਨਾਂ ਦਾ ਖਾਣਾ ਵੀ ਇੰਨੀ ਰੀਝ ਨਾਲ ਹੀ ਹੁੰਦਾ। ਅਤੇ ਹੁਣ ਇਹਨਾਂ ਦਾ ਇੱਕ ਸਲਾਦ ਹੁੰਦਾ, ਨਾਲ ਮੈਂ ਤੁਹਾਨੂੰ ਉਹ ਵੀ ਦੱਸਦੀ ਜਾਂਦੀ ਹਾਂ। ਇਹਨਾਂ ਦੇ ਸਲਾਦ ਦੇ ਵਿੱਚ ਸਿਰਫ ਪਿਆਜ਼, ਨਮਕ, ਲਾਲ ਮਿਰਚ ਅਤੇ ਨਿੰਬੂ ਨਿਚੋੜਿਆ ਹੁੰਦਾ। ਜਿਹੜਾ ਪਿਆਜ਼

ਅਗਰ ਤੁਸੀਂ ਸਲਾਈਸ ਕਰੋਗੇ ਮੋਟਾ ਨਹੀਂ, ਜਿਵੇਂ ਆਪਾਂ ਮੋਟਾ ਮੋਟਾ ਪਿਆ ਨਹੀਂ, ਸਲਾਈਸਿਸ ਉਹਦੀਆਂ ਜਿਵੇਂ ਸਬਜ਼ੀ ਨੂੰ ਬਣਾਉਂਦੇ ਲੰਬਾ ਲੰਬਾ ਕੱਟਦੇ ਹਾਂ ਉਵੇਂ ਕੱਟੋਗੇ। ਉਹਦੇ ਵਿੱਚ ਨਮਕ, ਲਾਲ ਮਿਰਚ ਥੋੜ੍ਹੀ ਜ਼ਿਆਦਾ ਪੈਂਦੀ ਹੈ ਕਿਉਂਕਿ ਕਸ਼ਮੀਰੀ ਲਾਲ ਮਿਰਚ ਹੁੰਦੀ ਹੈ, ਰੰਗਤ ਜ਼ਿਆਦਾ ਦਿਖਦੀ ਹੈ, ਤਿੱਖੀ ਘੱਟ ਹੁੰਦੀ ਹੈ। ਅਤੇ ਇੱਕ ਨਿੰਬੂ, ਯਾਨੀ ਕਿ ਦੋ ਤਿੰਨ ਪਿਆਜ਼, ਦੋ ਕੁ ਪਿਆਜ਼ਾਂ ਦੇ ਵਿੱਚ ਇਹ ਤੁਸੀਂ ਬਣਾਓਗੇ, ਇਕੱਠਾ ਰਲਾ ਕੇ ਜਦੋਂ ਖਾਣਾ ਖਾਣਾ ਤਾਂ ਇਹ ਜ਼ਰੂਰ ਸਰਵ ਕਰਿਆ ਕਰੋ, ਅਤੇ ਫਿਰ ਬਣੇਗੀ ਕਸ਼ਮੀਰੀ ਡਿਸ਼।

ਸਰੋਤੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4231 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਜੀਵਨ ਦੇ ਹਰ ਸਵਾਲ ਦਾ ਜਵਾਬ, ਮਨ ਨੂੰ ਸ਼ਾਂਤੀ ਤੇ ਵਿਚਾਰਾਂ ਨੂੰ ਨਵੀਂ ਦਿਸ਼ਾ ਦੇਣ ਵਾਲਾ ਅਧਿਆਤਮਿਕ ਪ੍ਰੋਗਰਾਮ ਹਰ ਅਕਾਲ ਉਸਤਤ। ਜੀ ਸਰੋਤਿਓ, ਮਿਤੀ 19 ਮਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ।

ਚਿਕਣਾ ਜਾਂ ਮਟਨ ਉਹਨੂੰ ਵਿੱਚ ਪਾਓ, ਨਾਲ ਥੋੜ੍ਹਾ ਜਿਹਾ ਹਲਕਾ ਜਿਹਾ ਨਮਕ ਪਾ ਦਿਉ। ਨਮਕ ਉਨਾ ਕੁ ਪਾਉਣਾ ਜਿੰਨਾ ਕੁ ਆਪਾਂ ਨੂੰ ਚਾਹੀਦਾ ਸ਼ੁਰੂਆਤ 'ਚ ਹੀ। ਜੇ ਮੰਨ ਲਓ ਆਪਾਂ ਬਣਾਉਂਦੇ ਹਾਂ ਵੈਸੇ ਤਾਂ ਉਹ 'ਚ ਅੱਧਾ ਚਮਚ ਨਮਕ ਦਾ ਪੈਣਾ ਪਾ ਦਿਉ ਉਹਦੇ 'ਚ। ਕੋਈ ਪਿਆਜ਼ ਲਸਣ ਕੁਛ ਪਾਉਣ ਦੀ ਲੋੜ ਨਹੀਂ ਹੈਗੀ। ਜੇ ਤੁਹਾਡੇ ਕੋਲ ਸ਼ਿਮਲਾ ਮਿਰਚ ਹੈਗੀ ਹੈ ਤਾਂ ਬਾਅਦ 'ਚੋਂ ਖੇਚਲ ਕਰ ਲਿਓ, ਜੇ ਤੁਸੀਂ ਉਹ ਵੀ ਨਹੀਂ ਪਾਉਣੀ ਤਾਂ ਖੇਚਲਾ ਰਹਿਣ ਦਿਉ, ਫਿਰ ਤੁਸੀਂ ਇੱਦਾਂ ਹੀ ਰਹਿਣ ਦਿਉ। ਤੁਸੀਂ ਉਹਨੂੰ ਕੀ ਕਰਨਾ, ਪਹਿਲਾਂ ਤਾਂ ਸਿਮ 'ਤੇ ਤੁਹਾਡਾ ਚੱਲੇਗਾ, ਉਹ ਭੁਨਾਈ ਚੱਲੇਗੀ, ਫਿਰ ਕਿਉਂਕਿ ਉਹਨੇ ਪਾਣੀ ਵੀ ਛੱਡਣਾ, ਫਿਰ ਤੇਜ਼ ਕਰੋ ਉਹਨੂੰ, ਕਿਉਂਕਿ ਤੁਹਾਡੇ ਕੋਲ 10 ਮਿੰਟ ਹੈ, ਇਸ ਤੋਂ ਵੱਧ ਨਹੀਂ ਹੈਗੇ। ਉਹਨਾਂ ਨੇ ਫਿਰ ਜਾਣਾ ਹੈ ਅਤੇ ਆਪਾਂ ਉਹਨਾਂ ਨੂੰ ਖਵਾਉਣਾ ਵੀ, ਭੁੱਖੇ ਥੋੜ੍ਹਾ ਭੇਜਾਂਗੇ ਘਰੋਂ। ਪਲਟਾ ਲੈ ਲਓ ਤੇਜ਼ ਆਂਚ 'ਤੇ, ਜਦੋਂ ਉਹਨੇ ਪਾਣੀ ਛੱਡਤਾ ਬਸ ਫਿਰ ਸਾਰਿਆਂ ਨੂੰ ਕੋਈ ਪਰੇ ਹੋ ਜਾਓ ਹੁਣ, ਅਤੇ ਉਹਨੂੰ ਚੰਗੀ ਤਰ੍ਹਾਂ ਨਾ ਉਹਦੀ ਭੁਨਾਈ ਕਰ ਲਓ। ਅਖੀਰ 'ਤੇ ਤੁਹਾਡੇ ਕੋਲ ਸਿਰਫ ਉਹ ਜਿਹੜਾ ਤੁਸੀਂ ਆਇਲ ਪਾਇਆ ਉਹ ਹੋਏਗਾ, ਜਿਹੜਾ ਨੌਨ ਵੈਜ 'ਚੋਂ ਹਲਕਾ ਫੁਲਕਾ ਤੇਲ ਨਿਕਲਿਆ ਹੋਣਾ ਜਾਂ ਘੀ ਨਿਕਲਿਆ ਹੋਣਾ ਉਹ ਹੋਏਗਾ, ਅਤੇ ਤੁਹਾਡਾ ਚਿਕਨ ਜਾਂ ਮਟਨ ਹੋਏਗਾ। ਵੈਸੇ ਮੈਂ ਜ਼ਿਆਦਾਤਰ ਚਿਕਨ ਨਾਲ ਇਹੋ ਜਿਹਾ ਕੁਛ ਕਰਦੀ ਹੁੰਦੀ ਹਾਂ। ਅਤੇ ਹੁਣ ਉਹਦੇ ਵਿੱਚ ਤੁਸੀਂ ਨਮਕ ਵੀ ਪਾ ਤਾ, ਅੱਛਾ ਨਾਲ ਤੁਸੀਂ ਇਹ 'ਚ ਹਲਦੀ ਜਦੋਂ ਤੁਹਾਡਾ ਬਣਨ ਵਾਲਾ ਹੋਵੇ ਨਾ ਉਸ ਵੇਲੇ ਪਾਣੀ ਹੈ, ਅਤੇ ਕਾਲੀ ਮਿਰਚ ਵੀ ਉਸ ਵੇਲੇ ਪਾਣੀ ਹੈ ਜਾਂ ਹਰੀ ਮਿਰਚ ਪਾਣੀ ਹੈ ਜਾਂ ਲਾਲ ਮਿਰਚ ਪਾਣੀ ਹੈ, ਉਹ ਤੁਹਾਡੀ ਸ਼ਰਧਾ ਭਾਵਨਾ ਹੈ। ਉਹਦੇ 'ਚ ਮੈਂ ਕੁਛ ਨਹੀਂ ਕਰ ਸਕਦੀ ਕਿਉਂਕਿ ਉਹ ਖਾਣ ਦਾ ਸਵਾਦ ਤੁਹਾਡਾ ਆਪਦਾ। ਅਤੇ ਜਦੋਂ ਹੁਣ ਤੁਸੀਂ ਇਹ ਬਣ ਗਿਆ ਸਾਰਾ, ਅਤੇ ਕੱਢੋ ਲਿਆਓ ਡੋਂਗਾ ਲਿਆਓ, ਉਹਨਾਂ ਨੂੰ ਕਹੋ ਜੀ ਖਾਓ, ਅਤੇ ਪਲੇਟਾਂ ਦਿਓ, ਨਾਲ ਦਿਓ ਉਹਨਾਂ ਨੂੰ ਸੌਸ। ਅੱਛਾ ਜੇ ਦਹੀਂ ਹੈਗੀ ਘਰ ਅਤੇ ਪੁਦੀਨਾ ਹਰੀ ਮਿਰਚ ਪਈ ਹੈ ਤਾਂ ਇਹਨਾਂ ਨਾਲ ਵੀ ਸਰ ਜਾਏਗਾ, ਜੇ ਧਨੀਆ ਹੈਗਾ ਤਾਂ ਉਹ ਵਿੱਚ ਪਾ ਦੋਗੇ ਤਾਂ ਉਹਨਾਂ ਵੀ ਸਰ ਜਾਏਗਾ। ਪੁਦੀਨਾ, ਧਨੀਆ, ਹਰੀ ਮਿਰਚ ਅਤੇ ਲਸਣ ਇਹਨਾਂ ਸਾਰਿਆਂ ਨੂੰ ਇਕੱਠੇ ਗ੍ਰਾਇੰਡ ਕਰ ਲਓ, ਅਤੇ ਉੱਧਰੋਂ ਦਹੀਂ ਫੈਂਟ ਲਓ। ਜਦੋਂ ਦਹੀਂ ਫੈਂਟ ਲਈ ਜਿਹੜਾ ਤੁਹਾਡਾ ਆਹ ਸਾਰਾ ਪੇਸਟ ਬਣ ਗਿਆ, ਨਮਕ ਨਾ ਇਸ 'ਚ ਪਾਈਓ। ਨਮਕ ਤੁਸੀਂ ਉਸ ਵੇਲੇ ਪਾਓਗੇ ਜਦੋਂ ਤੁਸੀਂ ਇਹਨੂੰ ਦਹੀਂ ਦੇ ਵਿੱਚ ਮਿਕਸ ਕਰੋਗੇ। ਅੱਛਾ ਹੁਣ ਦਹੀਂ ਇੰਨੀ ਗਾੜੀ ਵੀ ਨਾ ਹੋਵੇ ਕਿ ਪਹਿਲੀਆਂ ਵਾਰੀਆਂ 'ਚ ਹੀ ਮੁੱਕ ਜਾਏ, ਕਿਉਂਕਿ ਅਗਲਾ ਦੁਬਾਰਾ ਵੀ ਮੰਗ ਸਕਦਾ। ਇੰਨੀ ਪਤਲੀ ਵੀ ਨਾ ਹੋਵੇ ਜਿਵੇਂ ਬਾਜ਼ਾਰ 'ਚ ਕਈ ਵਾਰ ਦੇਖਦੇ ਹੋ ਰੁੜਦੀ ਫਿਰਦੀ ਹੁੰਦੀ, ਉਹ ਵੀ ਨਾ ਹੋਵੇ ਵੀ ਖਾਣ ਦਾ ਅਗਲੇ ਨੂੰ ਪਤਾ ਲੱਗੇ ਕਿ ਹਾਂ ਮੈਂ ਇਹਦੇ ਨਾਲ ਆਹ ਚੀਜ਼ ਖਾ ਰਿਹਾ। ਅਤੇ ਦਹੀਂ ਨੂੰ ਉਹਦੇ ਨਾਲ ਕਰੋ ਮਿਕਸ, ਅਤੇ ਨਮਕ ਸਵਾਦ ਅਨੁਸਾਰ ਪਾਓ। ਅੱਛਾ ਇਹਦੇ ਵਿੱਚ ਨਿੰਬੂ ਜ਼ਰੂਰ ਨਿਚੋੜੀਓ। ਜੇ ਇੱਕ ਕੋਲੀ ਤੁਹਾਡੀ ਇਹ ਚਟਨੀ ਦੀ ਬਣੀ ਹੈ ਨਾ, ਇੱਕ ਅੱਧਾ ਜਾਂ ਇੱਕ ਨਿੰਬੂ ਨਿਚੋੜਨਾ ਸਾਈਜ਼ ਦੇ ਮੁਤਾਬਕ। ਨਮਕ ਪਾਉਣਾ, ਕਾਲਾ ਨਮਕ ਸਿਰਫ ਇੱਕ ਕੋਲੀ 'ਚ ਇੱਕ ਚੁਟਕੀ ਪਏਗਾ। ਔਰ ਨਾਲ ਦੇ ਨਾਲ ਜੇ ਤੁਸੀਂ ਇਹਨੂੰ ਜ਼ਿਆਦਾ ਹਾਈ ਕਰਨਾ ਤਾਂ ਥੋੜ੍ਹੀ ਜਿਹੀ ਪੀਸੀ ਹੋਈ ਖੰਡ ਮਿਕਸ ਕਰ ਦਿਉ। ਦੋ ਚਟਨੀਆਂ ਕਰ ਲਓ ਨਾ, ਸੇਮ ਪੈਟਰਨ ਦੀਆਂ ਦੋ ਚਟਨੀਆਂ ਕਰ ਲਓ। ਜਿਸ 'ਚ ਤੁਸੀਂ ਖੰਡ ਪਾਈ ਹੋਏਗੀ ਉਹ ਪਹਿਲਾਂ ਖਤਮ ਹੋਏਗੀ, ਇਹ ਮੇਰਾ ਤਜਰਬਾ ਹੈ, ਅਤੇ ਜਿਸ 'ਚ ਤੁਸੀਂ ਸਿੰਪਲ ਦਿੱਤੀ ਹੋਏਗੀ ਉਹ ਵੀ ਸਵਾਦ ਲੱਗੇਗੀ, ਐ ਨਹੀਂ ਨਹੀਂ ਖਾਣੀ, ਉਹ ਵੀ ਖਾ ਲੈਣੀ ਹੈ। ਪਰ ਜ਼ਿਆਦਾ, ਕਿਉਂਕਿ ਜਿਹੜਾ ਮਿੱਠਾ ਹੁੰਦਾ ਨਾ ਇਹ ਤੁਹਾਡੀ ਟੇਸਟ ਬਰਡਸ ਨੂੰ ਇਨਹੈਂਸ ਕਰਦਾ, ਇਹਨੇ ਤੁਹਾਡੀ ਚੀਜ਼ ਦਾ ਸਵਾਦ ਵਧਾਉਣਾ। ਤੁਸੀਂ ਹੁਣ ਜਦੋਂ ਚਾਹ ਬਣਾਉਂਦੇ ਹੋ ਉਹ 'ਚ ਹਲਕਾ ਜਿਹਾ ਨਮਕ ਪਾ ਲਓ ਕਿਉਂਕਿ ਚਾਹ ਮਿੱਠੀ ਹੈ, ਉਹਨੂੰ ਇੱਕ ਵਾਰੀ ਫਿਰ ਫੈਂਟਾ ਦੇ ਦਿਉ, ਉਹ ਚਾਹ ਪੀ ਕੇ ਦੇਖੋ ਉਹਦਾ ਸਵਾਦ ਅਲੱਗ ਹੋਏਗਾ। ਅਤੇ ਇੱਕ ਦਹੀਂ ਦੀ ਚਟਨੀ ਚਲਦੇ ਚਲਦੇ ਤੁਹਾਨੂੰ ਮੈਂ ਹੋਰ ਦੱਸਦੀ ਹਾਂ। ਦਹੀਂ ਨੂੰ ਤੁਸੀਂ ਚੰਗੀ ਤਰ੍ਹਾਂ ਫੈਂਟ ਲਿਆ, ਕੁੰਡੀ ਸੋਟੇ 'ਚ 2 ਜਾਂ 3 ਕਲੀਆਂ ਲਸਣ ਦੀਆਂ ਰਗੜ ਲੀਆਂ, ਨਾਲ ਵਿੱਚ ਪਾ ਤਾ ਨਮਕ ਅਤੇ ਨਾਲ ਵਿੱਚ ਪਾ ਤੀ ਲਾਲ ਮਿਰਚ। ਇਹ 'ਚ ਹਰੀ ਮਿਰਚ ਨਹੀਂ ਜਾਏਗੀ, ਗੰਢਾ ਨਹੀਂ ਜਾਏਗਾ, ਕੁਛ ਨਹੀਂ ਜਾਏਗਾ। ਇਹਨੂੰ ਚੰਗੀ ਤਰ੍ਹਾਂ ਰਗੜ ਲਿਆ, ਦਹੀਂ ਨੂੰ ਫਿਰ ਇਹਦੇ 'ਚ ਹੀ ਪਾ ਕੇ ਫਿਰ ਰਗੜ ਲਿਆ। ਬਸ ਜੀ, ਤੁਹਾਡੀ ਦਹੀਂ ਵਾਲੀ ਲਸਣ ਵਾਲੀ ਚਟਨੀ ਬਣ ਗਈ। ਅਤੇ ਇਹਨੂੰ ਵੀ ਜਦੋਂ ਤੁਸੀਂ ਖਾਓਗੇ ਨਾ ਇਹਦਾ ਆਨੰਦ ਵੀ ਅਲੱਗ ਹੈ। ਯਾਨੀ ਕਿ ਉਹ ਕਹਿੰਦੇ ਨਾ ਸਿਤਾਰੋ ਸੇ ਆਗੇ ਜਹਾਨ ਔਰ ਵੀ ਹੈ। ਬਸ ਇਹ ਸੋਚ ਲਓ ਵੀ ਜਦੋਂ ਇਹ ਚਟਨੀਆਂ ਬਣਦੀਆਂ ਅਤੇ ਜਦੋਂ ਆਪਾਂ ਫਟਾਫਟ ਕੁਇਕ ਵਾਲੀਆਂ ਰੈਸਪੀਜ਼ ਬਣਾਉਂਦੇ ਹਾਂ ਤਾਂ ਐਂ ਲੱਗਦਾ ਵੀ ਜਹਾਨ ਹੋਰ ਹੈਗਾ, ਪਰ ਉਸ ਜਹਾਨ 'ਚ ਸਾਨੂੰ ਨਾਲ ਚੁੱਲ੍ਹਾ ਅਤੇ ਨਾਲ ਕੁੰਡੀ ਸੋਟਾ ਅਤੇ ਨਾਲ ਆ ਸਮਾਨ ਸਾਰਾ ਚਾਹੀਦਾ। ਔਰ ਰੂਹ ਨਾਲ ਬਣਾਓਗੇ ਚੀਜ਼ ਤਾਂ ਰੂਹ ਨਾਲ ਬਣੇਗੀ। ਜੇ ਤੁਸੀਂ ਕਹਾਂਗੇ ਲੈ ਹੁਣ ਬਸ ਫਾਹਾ ਵੱਢਣਾ, ਫਿਰ ਵੀ ਫਾਹਾ ਵੱਢੀ ਹੀ ਬਣੇਗੀ। ਚੀਜ਼ ਜਦੋਂ ਵੀ ਕੋਈ ਬਣਾਓ ਨਾ ਤਾਂ ਰੂਹ ਨਾਲ ਬਣਾਓ, ਕਿਉਂਕਿ ਰਸੋਈ ਦਾ ਮਤਲਬ ਹੀ ਇਹੀ ਹੈ, ਜ਼ਾਇਕੇ ਦਾ ਮਤਲਬ ਹੀ ਇਹੀ ਹੈ ਕਿ ਜਦੋਂ ਪ੍ਰੋਡਕਟ ਤੁਸੀਂ ਤਿਆਰ ਕੀਤਾ ਫਾਈਨਲ ਪ੍ਰੋਡਕਟ, ਉਸ ਮੇਰੇ ਮੂੰਹ 'ਚੋਂ ਪ੍ਰੋਡਕਟ ਤਾਂ ਨਿਕਲਦਾ ਕਿਉਂਕਿ ਅਸੀਂ ਜਦੋਂ ਟ੍ਰੇਨਿੰਗਾਂ ਲੈਂਦੇ ਹਾਂ ਨਾ ਸਾਨੂੰ ਫਿਰ ਉਹ ਪ੍ਰੋਡਕਟ ਪ੍ਰੋਡਕਟ ਕਰਦੇ ਹਾਂ ਤਾਂ ਸਾਡੇ ਪ੍ਰੋਡਕਟ ਤੋਂ ਫਿਰ ਦਿਮਾਗ 'ਚ ਵੜਿਆ ਹੁੰਦਾ ਵੀ ਇਹ ਵੀ ਪ੍ਰੋਡਕਟ ਹੈ। ਅਤੇ ਇਹ ਚੀਜ਼ ਤੁਸੀਂ ਟਰਾਈ ਕਰੀਓ, ਦੇਖਿਓ ਤੁਹਾਨੂੰ ਕਿੱਦਾਂ ਦੀ ਲੱਗਦੇ। ਜੇ ਕੋਈ ਤੁਹਾਡੇ ਇਹਦੇ ਬਾਰੇ ਸਵਾਲ ਹੋਏ ਤਾਂ ਆਵਾਜ਼ ਜ਼ਰੂਰ ਦਈਓ, ਜਵਾਬ ਵੀ ਦੇਵਾਂਗੇ।

ਤੇ ਤੁਹਾਡੀ ਰਸੋਈ ਦੇ ਵਿੱਚ ਪੁਦੀਨਾ ਪਾਊਡਰ ਅਵਸ਼ਯ ਹੋਣਾ ਚਾਹੀਦਾ ਕਿਉਂਕਿ ਜਦੋਂ ਵੀ ਨੌਨ ਵੈਜ ਬਣਦਾ ਤੇ ਇਹ ਉਹਦਾ ਸਵਾਦ ਵੱਧ ਬਣਾਉਂਦਾ। ਅੱਛਾ, ਜਿੰਨੀਆਂ ਵੀ ਆਪਾਂ ਅੱਜ ਰੈਸਪੀਆਂ ਪਹਿਲਾਂ ਸਾਂਝੀਆਂ ਕੀਤੀਆਂ ਇਹ ਸਾਰੀਆਂ ਉਹਨਾਂ ਜਿਹੜੇ

ਪ੍ਰੋਟੀਨ ਲਵਰਸ ਹੁੰਦੇ ਆ ਜਾਂ ਜਿਹੜੇ ਆਪਣੇ ਜਾਂਦੇ ਨੇ ਜਿਮ ਸ਼ਿਮ, ਉਹਨਾਂ ਵਾਸਤੇ ਬਹੁਤ ਵਧੀਆ ਰੈਸਪੀਜ਼ ਹੈਗੀਆਂ। ਹਾਂ, ਉਹ ਲੂਣ ਮਿਰਚ ਮਸਾਲੇ ਕੱਢ ਸਕਦੇ ਨੇ, ਪਰ ਪ੍ਰੋਟੀਨ ਦਾ ਇੱਕੜਾ ਸੋਰਸ ਵਧੀਆ ਹੈਗਾ, ਇਹ ਤੁਹਾਡੇ ਨਾਲ ਅੱਜ ਮੈਂ ਕੀਤਾ ਸਾਂਝਾ। ਦਿਓ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ। ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਜ਼ਾਇਕਾ, ਅਤੇ ਇਸੇ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਸਮਾਪਤ। ਸਟੂਡੀਓ ਦੀ ਘੜੀ ਦਾ ਸਮਾਂ 1:59। ਅਗਲਾ ਪ੍ਰਸਾਰਣ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਪਹਿਲਾਂ ਤੁਸੀਂ ਸੁਣੋਗੇ ਅੰਗਰੇਜ਼ੀ ਅਤੇ ਫਿਰ ਹਿੰਦੀ ਵਿੱਚ ਖਬਰਾਂ, ਹੁਣ ਤੋਂ ਕੁਝ ਦੇਰ ਬਾਅਦ।

0: ਤੁਸੀਂ ਸੁਣ ਰਹੇ ਸੀ ਸ਼ਾਹਿਦ ਮਾਲੀਆ ਅਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ 'ਚ ਗੀਤ, ਅਤੇ ਫਿਲਮ ਦਾ ਨਾਮ ਸੀ ਵੀਰਾ ਨਾਲ ਸਰਦਾਰੀ। ਅਤੇ ਅਗਲਾ ਗੀਤ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ, ਆ ਜਾਓ ਜੀ, ਲੰਘ ਗਿਆ, ਸਤਿ ਸ਼੍ਰੀ ਅਕਾਲ।
1: ਆ ਗਏ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ।
0: ਅਤੇ ਦਰਵਾਜ਼ਾ ਖੁੱਲ੍ਹਾ ਪਿਆ ਅਤੇ ਸਮਾਨ ਰੱਖ ਦਿਓ ਇੱਧਰ, ਅਤੇ ਗੀਤ ਲਿਆਓ ਫਿਰ ਆਪਣਾ ਮੇਰੇ ਕੋਲੋਂ।
1: ਧੰਨਵਾਦ ਜੀ। ਅਤੇ ਮਿਠਾਈ ਯਾਰ ਡੱਬਾ ਕਿਹੜੇ ਪਾਸੇ ਰੱਖਾਂ ਜੀ?
0: ਉਹ ਬਸ ਆਪਣੇ ਕੋਲ ਹੀ ਰੱਖ ਲੈਣੇ, ਚਾਹ ਪੀਵਾਂਗੇ ਨਾਲ, ਮਿਠਾਈ ਵੀ ਖਾਵਾਂਗੇ।
1: ਠੀਕ ਹੈ ਭੈਣ ਜੀ, ਠੀਕ ਹੈ।
0: ਹਾਂਜੀ, ਲਿਆਓ ਫਿਰ।
1: ਹੋਰ ਠੀਕ ਠਾਕ ਹੋ?
0: ਹਾਂਜੀ, ਬਹੁਤ ਵਧੀਆ। ਅਤੇ ਚਾਹ ਦੇ ਨਾਲ ਨਾਲ ਫਿਰ ਗੀਤ ਕਿਹੜਾ ਸੁਣੀਏ?
1: ਗੀਤ ਹੈ ਜੀ ਆਸਾ ਸਿੰਘ ਮਸਤਾਨਾ ਦਾ ਗੀਤ ਹੈ, ਟਿੱਕ ਜਾਣ ਵਾਲੀ ਇੱਕ ਨਚਰ ਲਾਈ।
0: ਚਲੋ ਠੀਕ ਹੈ, ਇੰਨੇ ਹੁਣ ਮੈਂ ਚਾਹ ਧਰਦੀ ਹਾਂ ਅਤੇ ਤੁਸੀਂ ਮਿਠਾਈ ਦਾ ਡੱਬਾ ਖੋਲੋ ਅਤੇ ਗੀਤ ਸੁਣਦੇ ਹਾਂ ਆਪਾਂ ਸਾਰੇ। ਬਹੁਤ ਬਹੁਤ ਸ਼ੁਕਰੀਆ
1: ਜੀ, ਓਕੇ ਜੀ, ਧੰਨਵਾਦ।

0: ਚਿਰ ਤਾਂ ਕੀ ਲਾਣਾ ਜਾ ਕੇ ਆਪ ਲੈ ਆਇਓ ਜਲਦੀ ਆ ਜਾਣਗੇ ਤੇ ਹੁਣ ਅਗਲਾ ਗੀਤ ਦੇਖਦੇ ਹਾਂ ਆਜੋ ਜੀ ਲੰਘ ਗਿਆ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ
0: ਤੇ ਚਾਹ ਫਿਰ ਤੁਸੀਂ ਵੀ ਪੀਓਗੇ
1: ਚਾਹ ਪੀਣ ਲੱਗਦਾ
0: ਕਿ ਚਾਹ ਨੂੰ ਕੀ ਤੱਤਾ ਪਾਣੀ ਇਹਦਾ ਕਦਾ ਜਵਾਬ ਹੈ ਹੈ ਨਾ ਕਿਉਂਕਿ ਭੋਲਾ ਸਿੰਘ ਸਿੱਧੂ ਕਹਿੰਦੇ ਸੀ ਚਾਹ ਲੈ ਕੇ ਬਣਾਉਂਦੇ ਹਾਂ ਤੇ ਨਾਲ ਮਠਾਈ ਲੈ ਕੇ ਫਿਰ ਨਾਲ ਤੁਹਾਡਾ ਕੱਪ ਵੀ ਤਿਆਰ ਕਰ ਲਾਂਗੇ
1: ਦਦਾਰ
0: ਸੰਧੂ ਸਾਹਿਬ ਦਾ ਕਿਹੜਾ ਗੀਤ ਸੁਣੋਗੇ ਤੇ ਆਓ ਸੁਣਦੇ ਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ

0: ਜੀ ਸਵਾਗਤ ਸਰ, ਸਰੋਤਿਆਂ ਦਾ ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ ਤੇ 0164-242-341 ਡਾਇਲ ਹੋਇਆ ਤੇ ਆਏ ਨੇ ਸਾਡੇ ਵਿਹੜੇ। ਹੈਲੋ,
1: ਹਾਂਜੀ ਨਮਸਕਾਰ ਭੈਣ ਜੀ।
0: ਨਮਸਕਾਰ ਜੀ, ਆਪਣਾ ਨਾਂ ਦੱਸ ਦੋ।
1: ਗੁਰਪਾਲ ਸਿੰਘ ਜੀ, ਪਿੰਡ ਦਲਗੇਵਾਲੀ, ਜ਼ਿਲ੍ਹਾ ਮਾਨਸਾ ਜੀ।
0: ਆਜੋ ਲੰਘ ਗਿਆ ਲਿਆਓ
1: ਲੰਘੇ ਜੀ,
0: ਤੇ ਆ ਬੈਠੋ ਆਰਾਮ ਨਾਲ ਤੇ ਗੀਤ ਦੱਸੋ ਫਿਰ। ਤੇ ਘਰ ਵੀ ਜੇ ਮੈਡਮ ਆਕੜ ਨਾਲ ਬੋਲਣ ਜਾਂ ਤੁਸੀਂ ਬੁਲਾਓ ਤੇ ਫਿਰ ਇਹੀ ਕਹਿੰਦੇ ਨੇ?
1: ਉਹੀ ਗੱਲ ਬੁਲਾਉਣਾ।
0: ਚਲੋ ਆਜੋ ਸੁਣਦੇ ਦੀਪਕ ਢਿੱਲੋਂ ਦੀ ਆਵਾਜ਼ ਚ ਇਹ ਗੀਤ, ਪਰ ਉਸ ਤੋਂ ਪਹਿਲਾਂ ਇੱਕ ਕਮਰਸ਼ੀਅਲ ਬ੍ਰੇਕ।

ਆਕਾਸ਼ਵਾਣੀ ਦੇ ਸੂਜਨ ਸਰੋਤਿਓ 18 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪੰਜਾਬ ਦੀ ਸਿਰਕੱਢ ਆਵਾਜ਼ ਚਾਂਦੀ ਰਾਮ ਚਾਂਦੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਾਂਦੀ ਰਾਮ ਚਾਂਦੀ।

0: ਸਟੂਡੀਓ ਦੀ ਘੜੀ ਤੇ ਸਮਾਂ 2:48 ਤੇ ਅਗਲਾ ਗੀਤ ਸਾਡੇ ਸਾਰਿਆਂ ਲਈ ਲੈ ਕੇ ਆਏ ਨੇ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਤੇ ਗੀਤ ਵੀ ਦੱਸ ਦੋ। ਹਾਂਜੀ ਹਾਂਜੀ, ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਦੱਸੋ।
1: ਹਾਂਜੀ, ਮੈਂ ਜਸਵੀਰ ਸਿੰਘ ਫੌਜੀ ਬੋਲਦਾ ਜੀ, ਪਿੰਡ ਸੀਲਬਰਾ ਤੋਂ
0: ਜੀ।
1: ਹਾਂਜੀ, ਮਾਸਟਰ
0: ਠੀਕ ਹੈ ਤੇ ਗੀਤ ਕਿਹੜਾ ਫਿਰ ਅੱਜ ਸੁਣਾ ਰਹੇ ਹਾਂ ਆਪਾਂ?
1: ਗੀਤ ਜੀ ਦੁਗਾਣਾ ਸੁਣਾ ਦੋ ਜੀ ਆਪਾਂ ਨੂੰ ਸਾਰੇ ਸਰੋਤਿਆਂ ਨੂੰ
0: ਜੀ,
1: ਤੇ ਆਪਾਂ ਹੈਗਾ ਜੀ ਸ਼ਰਿੰਦਰ ਸਿੰਘ ਤੇ ਗੁਲਸ਼ਨ ਕੋਮਲ ਦਾ ਬੱਦਲਾਂ ਨੂੰ,
0: ਤੇ ਆਓ ਸੁਣਦੇ ਹਾਂ। ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ ਜੀ।

ਜੀਵਨ ਦੇ ਹਰ ਸਵਾਲ ਦਾ ਜਵਾਬ, ਮਨ ਨੂੰ ਸ਼ਾਂਤੀ ਤੇ ਵਿਚਾਰਾਂ ਨੂੰ ਨਵੀਂ ਦਿਸ਼ਾ ਦੇਣ ਵਾਲਾ ਅਧਿਆਤਮਿਕ ਪ੍ਰੋਗਰਾਮ ਹਰ ਅਕਾਲ ਉਸਤਤ। ਜੀ ਸਰੋਤਿਓ, ਮਿਤੀ 19 ਮਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਜੁਣ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਘੜੀ ਤੇ ਸਮਾਂ 2:59 ਤੇ ਅਗਲਾ ਪ੍ਰਸਾਰਣ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਦ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 5:15 ਹੋ ਰਹੇ ਨੇ। ਹੁਣ ਵੇਲਾ ਇਹ ਦਿਹਾਤੀ ਵੀਰਾਂ ਅਤੇ ਭੈਣਾਂ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦਾ।

0: ਸਾਰੇ ਹੀ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਅੰਤਰਗਤ ਅਤੇ ਨਾਲ ਹੀ ਸਵਾਗਤ ਸਾਰੇ ਹੀ ਸਰੋਤਿਆਂ ਦਾ। ਸਰੋਤਿਓ, ਅੱਜ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਜਿਸ ਦੇ ਤਹਿਤ ਵਿਸ਼ਾ ਰਹੇਗਾ ਚਾਂਦੀ ਰਾਮ ਚਾਂਦੀ ਦੇ ਜੀਵਨ ਅਤੇ ਵਿਸ਼ੇਸ਼ ਪ੍ਰੋਗਰਾਮ। ਆਵਾਜ਼ ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ, ਸੰਪਾਦਨ ਗੁਰਦੀਪ ਗਿੱਲ ਹੋਰਾਂ ਦਾ। ਸੋ ਆਓ ਮਾਣਦੇ ਹਾਂ ਇਸ ਪ੍ਰੋਗਰਾਮ ਦਾ ਆਨੰਦ, ਪਰ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
3: जीवन दे हर सवाल दा जवाब मानु शांति ते विचारा नू नवी दिशा देन वाला अध्यात्मिक प्रोग्राम हर अकाल उस्तत। जी स्रोतियो, मिति 19 मई, दिन मंगलवार शाम 5:30 बजे तुसी सुनोगे प्रोग्राम हर अकाल उस्तत दे अंतर्गत श्रीमद भागवत गीता दा अगला अंक।

ਸਤਿ ਸ਼੍ਰੀ ਅਕਾਲ ਦੋਸਤੋ, ਸਾਰੇ ਸਰੋਤਿਆਂ ਨੂੰ। ਤੁਸੀਂ ਸੁਣ ਰਹੇ ਹੋ ਆਪਣਾ ਮਨ ਪਸੰਦ ਦਾ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ। ਜੀ ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸੁਰਾਂ ਦੇ ਸਿਪਾਹੀ ਦੀ, ਜਿਸ ਨੇ ਆਪਣੀ ਆਵਾਜ਼ ਨਾਲ ਪੰਜਾਬ ਦੀ ਮਿੱਟੀ ਨੂੰ ਜਗਾਇਆ ਤੇ ਜਿਸ ਦਾ ਨਾਮ ਹੈ ਚਾਂਦੀ ਰਾਮ ਚਾਂਦੀ। ਦੋਸਤੋ, ਚਾਂਦੀ ਰਾਮ ਜੀ ਦਾ ਜਨਮ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ। ਪਿੰਡ ਦੀ ਮਿੱਟੀ, ਖੇਤਾਂ ਦੀ ਖੁਸ਼ਬੂ ਤੇ ਲੋਕ ਜੀਵਨ ਦੀ ਸਾਦਗੀ, ਇਹ ਸਾਰਾ ਕੁਝ ਚਾਂਦੀ ਰਾਮ ਚਾਂਦੀ ਜੀ ਦੀ ਗਾਇਕੀ ਦੇ ਵਿੱਚ ਰਮ ਗਿਆ। ਮਿੱਟੀ ਦੀ ਖੁਸ਼ਬੂ ਨਾਲ ਰੰਗਿਆ ਸੀ ਉਸ ਦਾ ਰਾਗ, ਮਿੱਟੀ ਦੀ ਖੁਸ਼ਬੂ ਨਾਲ ਰੰਗਿਆ ਸੀ ਉਸ ਦਾ ਰਾਗ, ਦਿਲਾਂ ਨੂੰ ਛੂ ਲੈਂਦਾ ਸੀ ਉਹਦਾ ਹਰ ਇੱਕ ਸੁਰ, ਅਨਮੋਲ ਤੇ ਨਿਰਾਲਾ ਰਾਗ। ਮਿੱਟੀ ਦੀ ਖੁਸ਼ਬੂ ਨਾਲ ਰੰਗਿਆ ਸੀ ਉਸ ਦਾ ਹਰ ਰਾਗ, ਦਿਲਾਂ ਨੂੰ ਛੂ ਲੈਂਦਾ ਸੀ ਉਹਦਾ ਹਰ ਇੱਕ ਸੁਰ, ਅਨਮੋਲ ਤੇ ਨਿਰਾਲਾ ਰਾਗ। ਦੋਸਤੋ, ਚਾਂਦੀ ਰਾਮ ਜੀ ਨੇ ਆਪਣਾ ਗਾਇਕੀ ਸਫ਼ਰ ਮੰਚਾਂ ਤੋਂ ਸ਼ੁਰੂ ਕੀਤਾ, ਮੇਲੇ ਜਥੇਬੰਦੀਆਂ ਅਤੇ ਪਿੰਡਾਂ ਦੇ ਸਮਾਗਮ, ਇਹ ਚਾਂਦੀ ਰਾਮ ਚਾਂਦੀ ਜੀ ਦੀ ਪਹਿਲੀ ਪਾਠਸ਼ਾਲਾ ਸਨ। ਦੋਸਤੋ, ਉਹਨਾਂ ਦੀ ਆਵਾਜ਼ ਵਿੱਚ ਇੱਕ ਖਾਸ ਦਰਦ ਸੀ ਜੋ ਸਿੱਧਾ ਦਿਲਾਂ ਵਿੱਚ ਉਤਰ ਜਾਂਦਾ ਸੀ।

ਚਾਂਦੀ ਰਾਮ ਚਾਂਦੀ ਜੀ ਦਾ ਜਨਮ 1937 ਨੂੰ ਹੋਇਆ ਤੇ 1996 ਦੇ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਸਨ। ਦੋਸਤੋ, ਚਾਂਦੀ ਰਾਮ ਚਾਂਦੀ ਜੀ ਨੂੰ ਚਾਂਦੀ ਰਾਮ ਵਲੀਪੁਰੀਆ ਵੀ ਆਖਿਆ ਜਾਂਦਾ ਸੀ। ਦੋਸਤੋ, ਚਾਂਦੀ ਰਾਮ ਚਾਂਦੀ ਜੀ ਦਾ ਜਨਮ ਪਿੰਡ ਚਾਲੀ ਚੱਕ ਜਨੂਬੀ ਜ਼ਿਲ੍ਹਾ ਸਰਗੋਧਾ ਪਾਕਿਸਤਾਨ ਵਿੱਚ ਹੋਇਆ। ਚਾਂਦੀ ਰਾਮ ਚਾਂਦੀ ਜੀ ਦਾ ਦੋਸਤੋ ਮਸ਼ਹੂਰ ਲੋਕ ਸਾਜ ਸੀ ਤੂੰਬੀ, ਤੇ ਉਹਨਾਂ ਦੀ ਮਸ਼ਹੂਰ ਵਣਗੀ ਸੀ ਪੰਜਾਬੀ ਲੋਕ ਗੀਤ।

ਸੁਰਾਂ ਦੀਆਂ ਲਹਿਰਾਂ ਵਿੱਚ ਡੁੱਬਿਆ ਉਹ ਜਦੋਂ ਗਾਉਂਦਾ ਸੀ, ਸੁਰਾਂ ਦੀਆਂ ਲਹਿਰਾਂ ਵਿੱਚ ਡੁੱਬਿਆ ਚਾਂਦੀ ਰਾਮ ਚਾਂਦੀ ਜਦੋਂ ਗਾਉਂਦਾ ਸੀ, ਹਰ ਦਰਦ ਮੰਦ ਦਿਲ ਉਸਦੇ ਨਾਲ ਰੋਂਦਾ ਤੇ ਹੱਸਦਾ ਸੀ। ਹਰ ਦਰਦ ਮੰਦ ਦਿਲ ਚਾਂਦੀ ਰਾਮ ਚਾਂਦੀ ਦੇ ਨਾਲ ਰੋਂਦਾ ਤੇ ਹੱਸਦਾ ਸੀ। ਦੋਸਤੋ, ਚਾਂਦੀ ਰਾਮ ਜੀ ਦੇ ਗੀਤ ਲੋਕ ਜੀਵਨ ਨਾਲ ਜੁੜੇ ਹੋਏ ਸਨ। ਮਹਿੰਦੀ, ਵਿਆਹ, ਮੌਸਮ ਤੇ ਪਿੰਡ ਦੀਆਂ ਰਸਮਾਂ, ਇਹਨਾਂ

ਚਾਂਦੀ ਰਾਮ ਚਾਂਦੀ ਜੀ ਨੇ ਆਪਣੀ ਕਲਾਸੀਕਲ ਆਵਾਜ਼ ਦੇ ਵਿੱਚ ਗਾਏ। ਸ਼ਾਇਦ ਹੀ ਕਿਸੇ ਹੋਰ ਪੰਜਾਬੀ ਸਿੰਗਰ ਦੁਆਰਾ ਇੰਨਾ ਵੱਡਾ ਉਪਰਾਲਾ ਕੀਤਾ ਗਿਆ ਹੋਵੇ। ਦੋਸਤੋ, ਚਾਂਦੀ ਰਾਮ ਜੀ ਦੇ ਗੀਤਾਂ ਵਿੱਚੋਂ ਸਾਨੂੰ ਝਲਕ ਮਿਲਦੀ ਹੈ ਪੰਜਾਬ ਦੀ ਮਿੱਟੀ ਦੀ, ਸੱਚੀ ਭਾਵਨਾ ਦੀ, ਤੇ ਸਾਨੂੰ ਮਹਿਕ ਮਹਿਸੂਸ ਹੁੰਦੀ ਹੈ ਪੰਜਾਬੀ ਲੋਕ ਸੰਸਕ੍ਰਿਤੀ ਦੀ। ਨੱਚਦੀ ਫਿਰੇ ਪਿੰਡ ਦੀ ਕੁੜੀ, ਨੱਚਦੀ ਫਿਰੇ ਪਿੰਡ ਦੀ ਕੁੜੀ, ਢੋਲ ਵੱਜਦਾ ਬਾਜ਼ਾਰਾਂ ਚ, ਢੋਲ ਵੱਜਦਾ ਬਾਜ਼ਾਰਾਂ ਚ। ਨਾ ਕੋਈ ਬਨਾਵਟ ਨਾ ਕੋਈ ਦਿਖਾਵਾ ਸੀ, ਨਾ ਕੋਈ ਬਨਾਵਟ ਨਾ ਕੋਈ ਦਿਖਾਵਾ ਸੀ। ਦੋਸਤੋ, ਚਾਂਦੀ ਰਾਮ ਜੀ ਦੇ ਗੀਤਾਂ ਵਿੱਚ ਸਿਰਫ ਇੱਕ ਸੱਚਾ ਜਜ਼ਬਾ ਸੀ।

ਦੋਸਤੋ, ਚਾਂਦੀ ਰਾਮ ਜੀ ਦੀ ਗਾਇਕੀ ਵਿੱਚ ਇੱਕ ਦਰਦ ਵੀ ਸੀ ਜੋ ਉਹਨਾਂ ਨੂੰ ਹੋਰ ਗਾਇਕਾਂ ਤੋਂ ਵੱਖਰਾ ਬਣਾਉਂਦਾ ਸੀ। ਦਰਦ ਦੇ ਰੰਗ ਨਾਲ ਰੰਗਿਆ ਸੀ ਹਰ ਇੱਕ ਅਲਫਾਜ਼, ਦਰਦ ਦੇ ਰੰਗ ਨਾਲ ਰੰਗਿਆ ਸੀ ਹਰ ਇੱਕ ਅਲਫਾਜ਼, ਜਿਵੇਂ ਦਿਲ ਦੀ ਕਿਤਾਬ ਦਾ ਖੁੱਲਦਾ ਹੋਵੇ ਰਾਜ਼, ਜਿਵੇਂ ਦਿਲ ਦੀ ਕਿਤਾਬ ਦਾ ਖੁੱਲਦਾ ਹੋਵੇ ਰਾਜ਼।

ਸਰੋਤਿਓ, ਜਦੋਂ ਚਾਂਦੀ ਰਾਮ ਚਾਂਦੀ ਮੰਚ ਤੇ ਆਉਂਦਾ ਤਾਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਸ ਤਰ੍ਹਾਂ ਰੂਹ ਬੋਲ ਰਹੀ ਹੋਵੇ। ਹਰ ਸੁਰ ਵਿੱਚ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਖੋਲਦੀ ਹੋਵੇ। ਦੋਸਤੋ, ਚਾਂਦੀ ਰਾਮ ਜੀ ਨੂੰ ਲੋਕਾਂ ਨੇ ਆਪਣੇ ਦਿਲਾਂ ਵਿੱਚ ਵਸਾਇਆ। ਉਹ ਸਿਰਫ ਗਾਇਕ ਨਹੀਂ ਸਨ, ਉਹ ਲੋਕਾਂ ਦੀ ਆਵਾਜ਼ ਸਨ। ਲੋਕਾਂ ਦੇ ਦਿਲਾਂ ਵਿੱਚ ਘਰ ਕਰ ਗਿਆ ਉਹ, ਲੋਕਾਂ ਦੇ ਦਿਲਾਂ ਵਿੱਚ ਘਰ ਕਰ ਗਿਆ ਉਹ, ਸੁਰਾਂ ਦਾ ਜਾਦੂਗਰ ਬਣ ਕੇ ਰਹਿ ਗਿਆ ਉਹ, ਸੁਰਾਂ ਦਾ ਜਾਦੂਗਰ ਬਣ ਕੇ ਛਾ ਗਿਆ ਉਹ। ਦੋਸਤੋ, ਭਾਵੇਂ ਸਮਾਂ ਬਦਲ ਗਿਆ ਪਰ ਚਾਂਦੀ ਰਾਮ ਜੀ ਦੇ ਗੀਤ ਅੱਜ ਵੀ ਰੇਡੀਓ, ਯੂਟਿਊਬ ਤੇ ਵੱਖ ਵੱਖ ਸੋਸ਼ਲ ਮੀਡੀਆ ਦੇ ਚੈਨਲਸ ਤੇ ਲੋਕ ਮੰਚਾਂ ਤੇ ਅੱਜ ਵੀ ਸੁਣਾਈ ਦਿੰਦੇ ਨੇ। ਵਕਤ ਲੰਘ ਜਾਂਦਾ ਏ, ਵਕਤ ਲੰਘ ਜਾਂਦਾ ਏ ਪਰ ਸੁਰ ਨਹੀਂ ਮੁੱਕਦੇ, ਵਕਤ ਲੰਘ ਜਾਂਦਾ ਏ ਪਰ ਸੁਰ ਨਹੀਂ ਮੁੱਕਦੇ। ਚਾਂਦੀ ਰਾਮ ਵਰਗੇ ਫਨਕਾਰ ਦੋਸਤੋ ਕਦੇ ਨਹੀਂ ਭੁੱਲਦੇ, ਚਾਂਦੀ ਰਾਮ ਵਰਗੇ ਫਨਕਾਰ ਸਰੋਤਿਓ ਕਦੇ ਨਹੀਂ ਭੁੱਲਦੇ। ਦੋਸਤੋ, ਚਾਂਦੀ ਰਾਮ ਚਾਂਦੀ ਜੀ ਵਰਗੇ ਕਲਾਕਾਰ ਪੰਜਾਬੀ ਸੱਭਿਆਚਾਰ ਦੀ ਧਰੋਹਰ ਨੇ। ਉਹਨਾਂ ਦੀ ਆਵਾਜ਼ ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜਦੀ ਹੈ। ਜਿੱਥੇ ਵੀ ਗੂੰਜੇ ਉਹਦੀ ਆਵਾਜ਼ ਦਾ ਸੁਰ, ਜਿੱਥੇ ਵੀ ਗੂੰਜੇ ਉਹਦੀ ਆਵਾਜ਼ ਦਾ ਸੁਰ, ਉੱਥੇ ਹੀ ਵਸਦਾ ਏ ਪੰਜਾਬ ਦਾ ਨੂਰ, ਉੱਥੇ ਹੀ ਵਸਦਾ ਏ ਪੰਜਾਬ ਦਾ ਨੂਰ। ਦੋਸਤੋ, ਹੁਣ ਆਪ ਜੀ ਦੇ ਨਾਲ ਚਾਂਦੀ ਰਾਮ ਜੀ ਵੱਲੋਂ ਗਾਏ ਗਏ ਕੁਝ ਧਾਰਮਿਕ ਗੀਤਾਂ ਦੀ ਸਾਂਝ ਪਾਉਣ ਲੱਗਿਆ ਹਾਂ। ਗੁਰੂ ਦਸ਼ਮੇਸ਼ ਪਿਆਰੇ, ਗੁਰੂ ਦਸ਼ਮੇਸ਼ ਪਿਆਰੇ ਤੇਰੇ

ਹਨ ਚੋਜ ਨਿਆਰੇ, ਗੁਰੂ ਦਸ਼ਮੇਸ਼ ਪਿਆਰੇ ਤੇਰੇ ਹਨ ਚੋਜ ਨਿਆਰੇ। ਚਾਂਦੀ ਰਾਮ ਚਾਂਦੀ ਜੀ ਨੇ ਆਪਣਾ ਇੱਕ ਹੋਰ ਮਕਬੂਲ ਧਾਰਮਿਕ ਗੀਤ ਸਮਰਪਿਤ ਕੀਤਾ ਸਰਹੰਦ ਨੂੰ। ਸਰਹੰਦ ਦੀਏ ਦੀਵਾਰੇ ਨੀ, ਤੂੰ ਇਹ ਕੀ ਕੀਤੇ ਕਾਰੇ ਨੀ, ਸਰਹੰਦ ਦੀਏ ਦੀਵਾਰੇ ਨੀ, ਤੂੰ ਇਹ ਕੀ ਕੀਤੇ ਕਾਰੇ ਨੀ।

ਮੈਨੂੰ ਲੋਕੀ ਸਾਰੇ ਕਹਿਣੀ ਧੋਖਾ ਵੀ ਬਣ ਕੇ ਰਾਜ ਦੁਲਾਰੇ ਸਰਹੰਦ ਦੀ ਦੀਵਾਰੇ ਸਰਹੰਦ ਦੀ ਦੀਵਾਰੇ ਤੂੰ ਦਾਦੇ ਕੀਤੇ ਲੋਹਰੇ ਨੀ ਮਾਤਾ ਤੂੰ ਲਾਲ ਮਾਤਾ ਤੂੰ ਲਾਲ ਵਿਛੋੜੇ ਨੀ ਤੈਨੂੰ ਲਾਲਚ ਪਾਉਂਦੇ ਸਾਰੇ ਨੀ ਸਰਹੰਦ ਦੀ ਦੀਵਾਰੇ ਨੀ ਸਰਹੰਦ ਦੀ ਦੀਵਾਰੇ ਨੀ ਤੇਰੇ

ਦੋਸਤੋ ਹੁਣ ਆਪ ਜੀ ਦੇ ਨਾਲ ਸਾਂਝ ਪਾਉਣ ਲੱਗਿਆ ਹਾਂ ਚਾਂਦੀ ਰਾਮ ਜੀ ਦੁਆਰਾ ਗਾਏ ਕੁਝ ਸੋਲੋ ਗੀਤਾਂ ਨਾਲ। ਮੁੰਡਿਆਂ ਦਾ ਦਿਲ ਮੋਹਲਿਆ, ਮੁੰਡਿਆਂ ਦਾ ਦਿਲ ਮੋਹਲਿਆ, ਉੱਤੇ ਲੈ ਕੇ ਦੁਪੱਟਾ ਕਾਲੇ ਰੰਗ ਦਾ, ਉੱਤੇ ਲੈ ਕੇ ਦੁਪੱਟਾ ਕਾਲੇ ਰੰਗ ਦਾ। ਦੂਜਾ ਪੰਜਾਬੀ ਸੋਲੋ ਗੀਤ ਚਾਂਦੀ ਰਾਮ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਹਿੱਟ ਸਾਬਤ ਹੋਇਆ, ਨਾ ਜਾ ਬਰਮਾ ਨੂੰ, ਨਾ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ, ਨਾ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ।

0: ਇਸ ਤੋਂ ਇਲਾਵਾ ਤੀਜਾ ਗੀਤ ਦੋਸਤੋ ਆਪ ਜੀ ਦੀ ਖਿਦਮਤ ਦੇ ਵਿੱਚ ਤੇ ਚਾਂਦੀ ਰਾਮ ਜੀ ਨੂੰ ਸਮਰਪਿਤ ਕਰਨ ਲੱਗੇ ਆ, ਜੋ ਉਹਨਾਂ ਦੀ ਆਵਾਜ਼ ਦੇ ਵਿੱਚ ਹੀ ਉਹਨਾਂ ਦੁਆਰਾ ਗਾਇਆ ਗਿਆ। ਵੇ ਤੂੰ ਪਿੰਡ ਦਾ ਮੁੰਡਾ ਹੈ, ਵੇ ਤੂੰ ਪਿੰਡ ਦਾ ਮੁੰਡਾ ਹੈ ਤੇ ਮੈਂ ਸ਼ਹਿਰ ਦੀ ਕੁੜੀ, ਵੇ ਤੂੰ ਪਿੰਡ ਦਾ ਮੁੰਡਾ ਹੈ ਤੇ ਮੈਂ ਸ਼ਹਿਰ ਦੀ ਕੁੜੀ। ਇਸ ਤੋਂ ਇਲਾਵਾ ਇੱਕ ਹੋਰ ਪ੍ਰਸਿੱਧ ਗੀਤ, ਘੋਂਡੇ ਕੱਢ ਕੇ ਫਿਰੀ ਮੁਟਿਆਰੇ, ਘੋਂਡੇ ਕੱਢ ਕੇ ਫਿਰੀ ਮੁਟਿਆਰੇ, ਨੀ ਛੜਿਆਂ ਦੀ ਨਜ਼ਰ ਬੁਰੀ, ਨੀ ਛੜਿਆਂ ਦੀ ਨਜ਼ਰ ਬੁਰੀ, ਰੰਗ ਚੋਕੇ ਪਰਾਂਤ ਵਿੱਚ ਪੈ ਗਿਆ, ਧੁੱਪੇ ਮੈਂ ਪਕਾਈਆਂ ਰੋਟੀਆਂ, ਧੁੱਪੇ ਮੈਂ ਪਕਾਈਆਂ ਰੋਟੀਆਂ। ਦੋਸਤੋ ਇਹ ਗੀਤ ਵੀ ਚਾਂਦੀ ਰਾਮ ਜੀ ਨੇ ਆਪਣੀ ਮਿੱਠੀ ਆਵਾਜ਼ ਦੇ ਵਿੱਚ ਗਾ ਕੇ ਆਪਣੇ ਸੁਣਨ ਵਾਲਿਆਂ ਦੇ ਸਰੋਤਿਆਂ ਦੇ ਦਿਲਾਂ ਉੱਤੇ ਗਹਿਰੀ ਛਾਪ ਛੱਡੀ।
1: ਰੰਗ ਚੌਕੇ ਪੁਰਾਤ ਵਿੱਚ ਪੈ ਗਿਆ, ਰੰਗ ਚੌਕੇ ਪੁਰਾਤ ਵਿੱਚ ਪੈ ਗਿਆ, ਨੀ ਧੁੱਪ ਚ ਪਕਾਈਆਂ ਰੋਟੀਆਂ, ਹਾਏ ਨੀ ਧੁੱਪ ਚ, ਹਾਏ ਨੀ।

ਦੋਸਤੋ, ਇੱਕ ਪੰਜਾਬੀ ਲੋਕ ਗੀਤ ਬਹੁਤ ਹੀ ਵਧੀਆ ਸੁਰ ਦੇ ਵਿੱਚ ਤੇ ਲੈ ਦੇ ਵਿੱਚ ਚਾਂਦੀ ਰਾਮ ਜੀ ਨੇ ਆਪਣੀ ਆਵਾਜ਼ ਦੇ ਵਿੱਚ ਗਾ ਕੇ ਇਸ ਲੋਕ ਗੀਤ ਨੂੰ ਅਮਰ ਬਣਾ ਦਿੱਤਾ। ਦੋਸਤੋ, ਇਹ ਲੋਕ ਗੀਤ ਸੀ ਨੱਕ ਦੀ ਜੜ ਪੱਟ ਲਈ, ਨੱਕ ਦੀ ਜੜ ਪੱਟ ਲਈ।

ਬੈਠੀ ਕੱਚੀ ਉਮਰ ਜਰਾਨਾ ਤਕਦੀ ਝੜਪਟ ਲਈ ਪਾਸੇ ਲੌਂਗ ਬਗਾਨਾ ਤਕਦੀ ਝੜਪਟ ਲਈ ਪਾਸੇ ਲੌਂਗ ਬਗਾਨਾ ਖੇਲਾਂ ਖੇਲਦਿਆਂ ਵੇ ਲੋਕੋ ਖੇਲ ਖੇਲੀ ਖੇਲਾਂ ਖੇਲਦਿਆਂ ਵੇ ਲੋਕੋ ਖੇਲ

0: ਕਿਸ ਤੈਨੂੰ ਇੱਕ ਅੱਖ ਨਾ ਪਾਵੇ, ਸਵਾ ਲੱਖ ਦੀ ਅੱਖ ਤੈਨੂੰ ਇੱਕ ਅੱਖ ਨਾ ਪਾਵੇ, ਰੂਪ ਦਾ ਪੰਛੀ ਮਾਰੀ ਉਡਾਰੀ ਫਿਰ ਕੰਪੋਇੰਟ ਜਾਵੇ, ਰੂਪ ਦਾ ਪੰਛੀ ਮਾਰੀ ਉਡਾਰੀ ਫਿਰ ਕੰਪੋਇੰਟ ਜਾਵੇ, ਮੁਰਗੇ ਨਾ ਆਇਆ ਕਰਕੇ ਗਿਆ ਬਹਾਨਾ, ਮੁਰਗੇ ਨਾ ਲਾਇਆ ਕਰਕੇ ਗਿਆ ਬਹਾਨਾ, ਨਕਲੀ ਚੜਪਟ ਨਹੀਂ ਪਾਸੇ ਲੌਂਗ ਬਗਾਨਾ।
1: ਇਸ ਤੋਂ ਇਲਾਵਾ ਇੱਕ ਹੋਰ ਗੀਤ ਦੋਸਤੋ, ਵੇ ਤੂੰ ਬਣ ਕੇ ਕਬੂਤਰ ਚੀਨਾ, ਵੇ ਤੂੰ ਬਣ ਕੇ ਕਬੂਤਰ ਚੀਨਾ, ਘਰ ਸਾਡੇ ਪਾਲੇ ਆਲਣਾ, ਘਰ ਸਾਡੇ ਪਾਲੇ ਆਲਣਾ।

ਸਤਿਕਾਰਿਤ ਸਰੋਤਿਓ, ਇਸ ਤੋਂ ਇਲਾਵਾ ਦੋ ਗਾਣੇ ਚਾਂਦੀ ਰਾਮ ਜੀ ਨੇ ਆਪਣੀ ਆਵਾਜ਼ ਦੇ ਵਿੱਚ ਗਾ ਕੇ ਇਹਨਾਂ ਦੋ ਗਾਣਿਆਂ ਦੀ ਵੀ ਉਮਰ ਲੰਬੀ ਕਰ ਦਿੱਤੀ। ਜ਼ਿਕਰ ਕਰਨ ਲੱਗੇ ਆ ਤੇ ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਪਹਿਲਾ ਗੀਤ ਸੀ ਤੇਰਾ ਲੈ ਕੇ ਮੁਕਲਾਵਾ ਜਾਵਾਂਗੇ, ਤੇਰਾ ਲੈ ਕੇ ਮੁਕਲਾਵਾ ਜਾਵਾਂਗੇ।

ਪ੍ਰਭੂ ਨਾਲ ਜੁੜਿਆ ਹਰ ਇੱਕ ਸੁਰ ਸੀ ਉਹਦਾ, ਮਿੱਟੀ ਦੀ ਖੁਸ਼ਬੂ ਨਾਲ ਜੁੜਿਆ ਹਰ ਇੱਕ ਸੁਰ ਸੀ ਉਹਦਾ, ਪਿੰਡਾਂ ਦੀਆਂ ਗਲੀਆਂ 'ਚ ਵਸਦਾ ਨੂਰ ਸੀ ਉਹਦਾ, ਪਿੰਡਾਂ ਦੀਆਂ ਗਲੀਆਂ ਵਿੱਚ ਵਸਦਾ ਨੂਰ ਸੀ ਉਹਦਾ। ਦੋਸਤੋ, ਚਾਂਦੀ ਰਾਮ ਜੀ ਦੇ ਲੋਕ ਗੀਤ ਪੰਜਾਬ ਦੇ ਲਗਭਗ ਸਾਰੇ ਮੇਲਿਆਂ ਤੇ ਰਸਮਾਂ ਰਿਵਾਜ਼ਾਂ ਮੌਕੇ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਹਿੱਸਾ ਬਣੇ। ਚਾਂਦੀ ਰਾਮ ਜੀ ਬਚਪਨ ਤੋਂ ਹੀ ਗਾਉਣ ਦੇ ਸ਼ੌਕੀਨ ਸਨ। ਪਿੰਡ ਦੀਆਂ ਸੱਥਾਂ, ਮੇਲਿਆਂ ਤੇ ਮੰਚਾਂ ਤੇ ਹਮੇਸ਼ਾ ਉਹਨਾਂ ਦੀ ਆਵਾਜ਼ ਗੂੰਜਦੀ ਰਹਿੰਦੀ ਸੀ। ਦੋਸਤੋ, ਜਵਾਨੀ ਦੇ ਦੌਰ ਵਿੱਚ ਚਾਂਦੀ ਰਾਮ ਜੀ ਨੇ ਆਪਣੀ ਗਾਇਕੀ ਨੂੰ ਪੇਸ਼ੇ ਵਜੋਂ ਚੁਣਿਆ। ਉਹਨਾਂ ਦੇ ਗੀਤਾਂ ਦੇ ਵਿੱਚ ਪਿੰਡਾਂ ਦੀ ਜ਼ਿੰਦਗੀ, ਖੇਤੀਬਾੜੀ, ਪ੍ਰੇਮ, ਸਮਾਜਿਕ ਮੁੱਦੇ ਉਜਾਗਰ ਹੁੰਦੇ ਰਹਿੰਦੇ ਸਨ। ਉਹਨਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਬੜੀ ਖੂਬਸੂਰਤੀ ਨਾਲ ਇਹਨਾਂ ਸਾਰੇ ਮੁੱਦਿਆਂ ਨੂੰ ਲੋਕਾਂ ਦੇ ਸਾਹਮਣੇ ਦਰਸਾਇਆ। ਜਿਹੜੇ ਗੀਤ ਮਿੱਟੀ ਨਾਲ ਗੱਲਾਂ ਕਰਦੇ ਨੇ, ਜਿਹੜੇ ਗੀਤ ਮਿੱਟੀ ਨਾਲ ਗੱਲਾਂ ਕਰਦੇ ਨੇ, ਉਹ ਕਦੇ ਵੀ ਮਿਟਦੇ ਨਹੀਂ।

ਦੋਸਤੋ, ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਚਾਂਦੀ ਰਾਮ ਜੀ ਦੀ ਆਵਾਜ਼ ਲੋਕਾਂ ਦੇ ਦਿਲਾਂ ਵਿੱਚ ਵਸਦੀ ਗਈ। ਉਹਨਾਂ ਦੇ ਗੀਤ ਆਕਾਸ਼ਵਾਣੀ ਤੋਂ ਵੱਜਣ ਲੱਗੇ ਤੇ ਉਹ ਘਰ ਘਰ ਦੇ ਵਿੱਚ ਆਪਣੀ ਪਹਿਚਾਣ ਬਣਾ ਗਏ। ਦੋਸਤੋ, ਚਾਂਦੀ ਰਾਮ ਜੀ ਦੇ ਗੀਤਾਂ ਦੀਆਂ ਖਾਸ ਗੱਲਾਂ ਸਨ ਸਧਾਰਨ ਬੋਲੀ, ਲੋਕ ਰੰਗ, ਸੱਚੀ ਭਾਵਨਾ ਤੇ ਪਿੰਡਾਂ ਦੀ ਜ਼ਿੰਦਗੀ ਦਾ ਦਰਪਣ। ਸੁਰਾਂ ਵਿੱਚ ਸੱਚਾਈ ਸੀ, ਦਿਲ ਵਿੱਚ ਪਿੰਡ ਦੀ ਮਿੱਟੀ। ਸੁਰਾਂ ਵਿੱਚ ਸੱਚਾਈ ਸੀ, ਦਿਲ ਵਿੱਚ ਪਿੰਡ ਦੀ ਮਿੱਟੀ। ਚਾਂਦੀ ਵਰਗਾ ਦੋਸਤੋ ਕਲਾਕਾਰ ਮੁੜ ਕਦੇ ਨਹੀਂ ਮਿਲਦਾ। ਚਾਂਦੀ ਰਾਮ ਵਰਗਾ ਕਲਾਕਾਰ ਦੋਸਤੋ ਮੁੜ ਕਦੇ ਨਹੀਂ ਮਿਲਦਾ।

ਇਹ ਗੀਤਾਂ ਦੀ ਮੁੱਖ ਨਿਸ਼ਾਨੀ ਸੀ ਲੋਕ ਵਿਰਸਾ, ਪਿੰਡਾਂ ਦੀ ਪਹਿਚਾਣ ਤੇ ਨਵੀਂ ਪੀੜ੍ਹੀ ਲਈ ਪ੍ਰੇਰਣਾ। ਚਾਂਦੀ ਰਾਮ ਜੀ ਨੇ ਸਿਰਫ ਗੀਤ ਲੋਕ ਗੀਤ ਹੀ ਨਹੀਂ ਗਾਏ, ਉਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਆਪਣੀ ਸਾਰੀ ਉਮਰ ਜਿਉਂਦਾ ਰੱਖਿਆ। ਦੋਸਤੋ, ਜੋ ਕਲਾਕਾਰ ਵਿਰਸੇ ਨੂੰ ਬਚਾਉਂਦੇ ਨੇ ਉਹ ਸਦੀ ਵੀ ਜਿਉਂਦੇ ਰਹਿੰਦੇ ਨੇ, ਉਹ ਸਦਾ ਸਰੋਤਿਆਂ ਦੇ

ਮਨਾਂ ਦੇ ਵਿੱਚ ਜਿਉਂਦੇ ਰਹਿੰਦੇ ਨੇ, ਜਗਦੇ ਰਹਿੰਦੇ ਨੇ। ਦੋਸਤੋ, ਚਾਂਦੀ ਰਾਮ ਜੀ ਨੂੰ ਲੋਕਾਂ ਵੱਲੋਂ ਬੇਹੱਦ ਪਿਆਰ ਮਿਲਿਆ। ਉਹਨਾਂ ਦੀ ਸਾਦਗੀ ਅਤੇ ਸੱਚਾਈ ਨੇ ਉਹਨਾਂ ਨੂੰ ਦੂਸਰੇ ਕਲਾਕਾਰਾਂ ਨਾਲੋਂ ਵੱਖਰਾ ਬਣਾਇਆ।

ਦੋਸਤੋ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਤੁਸੀਂ ਦੋਸਤੋ ਸੁਣ ਰਹੇ ਸੀ ਇੱਕ ਸਾਂਝਾ ਉਪਰਾਲਾ ਆਪਣੇ ਦੋਸਤ ਬਲਜੀਤ ਸਤਪਾਲ ਤੇ ਗੁਰਦੀਪ ਜੀ ਦੁਆਰਾ ਜੋ ਕੀਤਾ ਗਿਆ ਆਪ ਜੀ ਦੀ ਸੇਵਾ ਦੇ ਵਿੱਚ। ਦੋਸਤੋ ਲੋਕ ਰੂਹ ਦੀ ਆਵਾਜ਼ ਚਾਂਦੀ ਰਾਮ ਚਾਂਦੀ। ਦੋਸਤੋ ਇਹ ਪ੍ਰੋਗਰਾਮ ਹੁਣ ਅਸੀਂ ਸੰਪੂਰਨ ਕਰਨ ਲੱਗੇ ਹਾਂ। ਆਸ ਰੱਖਦਾ ਹਾਂ ਕਿ ਇਹ ਪ੍ਰੋਗਰਾਮ ਤੇ ਚਾਂਦੀ ਰਾਮ ਜੀ ਦੇ ਗੀਤ ਸੁਣ ਕੇ ਤੁਸੀਂ ਖੂਬ ਆਨੰਦ ਮਾਣੋਗੇ। ਹੁਣ ਆਪਣੇ ਦੋਸਤ ਬਲਜੀਤ ਸ਼ਰਮਾ ਸਤਪਾਲ ਬਰਾੜ ਤੇ ਗੁਰਦੀਪ ਗਿੱਲ ਸਾਹਿਬਾਨ ਨੂੰ ਅੱਜ ਦਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਦੋਸਤੋ ਆਪ ਜੀ ਨੂੰ ਸਾਡਾ ਇਹ ਵਿਸ਼ੇਸ਼ ਉਪਰਾਲਾ ਲੋਕ ਰੂਹ ਦੀ ਆਵਾਜ਼ ਚਾਂਦੀ ਰਾਮ ਚਾਂਦੀ ਜੀ ਕਿਸ ਤਰ੍ਹਾਂ ਲੱਗਿਆ, ਇਸ ਸੰਬੰਧੀ ਆਪਣੀ ਰਾਏ ਮਸ਼ਵਰੇ ਸਲਾਹਾਂ ਚਿੱਠੀਆਂ ਰਾਹੀਂ ਤੇ ਆਪਣੇ ਟੈਲੀਫੋਨ ਮੋਬਾਈਲਸ ਰਾਹੀਂ ਵਟਸਐਪ ਮੈਸੇਜ ਰਾਹੀਂ ਸਾਨੂੰ ਲਿਖ ਕੇ ਵੀ ਤੇ ਫੋਨ ਕਰਕੇ ਵੀ ਸਰੋਤਾ ਮੰਚ ਦੇ ਵਿੱਚ ਜ਼ਰੂਰ ਭੇਜਿਓ। ਮਿਲਦੇ ਹਾਂ ਦੋਸਤੋ ਅਗਲੇ ਹਫ਼ਤੇ ਇੱਕ ਨਵੇਂ ਰੰਗ ਦੇ ਵਿੱਚ। ਰੱਬ ਰਾਖਾ, ਖੁਸ਼ ਰਹੋ, ਆਬਾਦ ਰਹੋ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ ਅਤੇ ਗੁਰਦੀਪ ਗਿੱਲ ਸਾਹਿਬਾ।

ਇਹ ਸੀ ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 6:19 ਤੇ 40 ਸਕਿੰਟ ਹੋ ਰਹੇ ਨੇ। ਹੁਣ ਤੋਂ ਕੁਛ ਹੀ ਪਲਾਂ ਬਾਅਦ ਯਾਨੀ ਕਿ ਠੀਕ 6:20 ਤੇ ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰਦੇ ਹਾਂ ਖਬਰਾਂ ਦੇ ਲਈ ਇੰਤਜ਼ਾਰ।

0: ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿਚ ਸਾਉਣੀ ਰੁੱਤ ਲਈ ਖਾਦ ਦੀ ਉਪਲਬਧਤਾ 50% ਤੋਂ ਵਾਧੇ। ਪੱਛਮੀ ਏਸ਼ੀਆ ਵਿਚ ਹਾਲੀਆ ਗਤੀਵਿਧੀਆਂ ਬਾਰੇ ਅੱਜ ਨਵੀਂ ਦਿੱਲੀ ਵਿਚ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਸਾਇਣ ਤੇ ਖਾਦ ਮੰਤਰਾਲੇ ਦੇ ਜੁਆਇੰਟ ਸਕੱਤਰ ਅਪਰਨਾ ਸ਼ਰਮਾ ਨੇ ਕਿਹਾ ਕਿ ਰਾਜਾਂ ਵਿਚ ਦੇਸ਼ ਭਰ ਵਿਚ 2 ਲੱਖ ਮੀਟ੍ਰਿਕ ਟਨ ਤੋਂ ਵੱਧ ਖਾਦ ਉਪਲਬਧ ਏ। ਉਨ੍ਹਾਂ ਸਪਸ਼ਟ ਕੀਤਾ ਕਿ ਪ੍ਰਮੁੱਖ ਖਾਦਾਂ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਤੇ ਸੰਕਟ ਦੇ ਸਮੇਂ ਤੋਂ ਬਾਅਦ ਘਰੇਲੂ ਉਤਪਾਦਨ ਕਰੀਬ 86.2 ਲੱਖ ਮੀਟ੍ਰਿਕ ਟਨ ਹੈ ਅਤੇ 22 ਲੱਖ ਮੀਟ੍ਰਿਕ ਟਨ ਤੋਂ ਵੱਧ ਦਰਾਮਦ ਦੇਸ਼ ਪਹੁੰਚੀ ਏ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਵਿਚ ਤੇਲ ਸੋਧ ਕਾਰਖਾਨੇ ਆਮ ਵਾਂਗ ਕੰਮ ਕਰ ਰਹੇ ਨੇ ਤੇ ਭਾਰਤ ਕੋਲ ਪੱਛਮੀ ਏਸ਼ੀਆ ਸੰਕਟ ਕਾਰਨ ਦਰਾਮਦ ਵਿਚ ਰੁਕਾਵਟ ਦੇ ਬਾਵਜੂਦ ਕੱਚੇ ਤੇਲ ਦਾ ਕਾਫੀ ਭੰਡਾਰ ਏ। ਦੇਸ਼ ਵਿਚ ਪੈਟਰੋਲ, ਡੀਜ਼ਲ, ਐਲਪੀਜੀ ਅਤੇ ਕੁਦਰਤੀ ਗੈਸ ਦਾ ਕਾਫੀ ਭੰਡਾਰ ਮੌਜੂਦ ਏ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਸੇ ਵੀ ਐਲਪੀਜੀ ਡਿਸਟ੍ਰੀਬਿਊਟਰ ਕੋਲ ਕਿਸੇ ਤਰ੍ਹਾਂ ਦੀ ਕੋਈ ਥੁੜ ਨਹੀਂ ਏ, ਪਰ ਅਫਵਾਹਾਂ ਫੈਲਣ ਕਾਰਨ ਦੇਸ਼ ਦੇ ਕੁਝ ਹਿੱਸਿਆਂ ਵਿਚ ਲੋਕਾਂ ਵੱਲੋਂ ਘਬਰਾਹਟ ਚ ਖਰੀਦਦਾਰੀ ਦੇਖੀ ਗਈ ਏ। ਉਨ੍ਹਾਂ ਦੱਸਿਆ ਕਿ ਪਛਾਣੇ ਗਏ ਪ੍ਰਚੂਨ ਐਲਪੀਜੀ ਆਊਟਲੈਟਾਂ ਤੇ ਸਪਲਾਈ ਨੂੰ ਭਰਨ ਲਈ ਤੁਰੰਤ ਕਾਰਵਾਈ ਕੀਤੀ ਜਾ ਰਹੀ ਏ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਧਿਆਨ ਵਿਚ ਆਇਆ ਹੈ ਕਿ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਤੇ ਈਂਧਣ ਦੀ ਰਾਸ਼ਨਿੰਗ ਦੀ ਕਥਿਤ ਅਸਥਾਈ ਸ਼ੁਰੂਆਤ ਸਬੰਧੀ ਗੁੰਮਰਾਹਕੁਨ ਤੇ ਜਾਲੀ ਖ਼ਬਰਾਂ ਫੈਲਾਈਆਂ ਜਾ ਰਹੀਆਂ ਨੇ। ਇਨ੍ਹਾਂ ਖ਼ਬਰਾਂ ਵਿਚ ਸਥਾਨਕ ਸਪਲਾਈ ਦੀਆਂ ਸੀਮਾਵਾਂ ਦਾ ਹਵਾਲਾ ਦਿੰਦੇ ਹੋਏ 2 ਪਹੀਆ ਵਾਹਨਾਂ ਲਈ 500 ਰੁਪਏ ਤੇ 4 ਪਹੀਆ ਵਾਹਨਾਂ ਲਈ 1500 ਰੁਪਏ ਤੱਕ ਈਂਧਣ ਸੀਮਾ ਤੈਅ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸ੍ਰੀ ਨਿਸ਼ਾਂਤ ਕੁਮਾਰ ਯਾਦਵ ਨੇ ਸਪਸ਼ਟ ਕੀਤਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ ਤੇ ਕੋਈ ਪਾਬੰਦੀ ਜਾਂ ਸੀਮਾ ਲਗਾਉਣ ਸਬੰਧੀ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਵਿਚ ਪੈਟਰੋਲ ਅਤੇ ਡੀਜ਼ਲ ਦੀ ਕਾਫੀ ਉਪਲਬਧਤਾ ਏ। ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਏ ਉਹ ਕਿਸੇ ਤਰ੍ਹਾਂ ਦੀ ਅਫਵਾਹਾਂ ਤੇ ਧਿਆਨ ਨਾ ਦੇਣ ਅਤੇ ਗੈਰ ਜ਼ਰੂਰੀ ਤੌਰ ਤੇ ਈਂਧਨ ਦਾ ਭੰਡਾਰਨ ਜਾਂ ਵਾਧੂ ਖਰੀਦਦਾਰੀ ਨਾ ਕਰਨ। ਚੰਡੀਗੜ੍ਹ ਪ੍ਰਸ਼ਾਸਨ ਸਬੰਧਿਤ ਤੇਲ ਮਾਰਕੀਟਿੰਗ ਕੰਪਨੀਆਂ ਨਾਲ ਨਿਰੰਤਰ ਤਾਲਮੇਲ ਕਾਇਮ ਕਰਕੇ ਸਥਿਤੀ ਤੇ ਲਗਾਤਾਰ ਨਿਗਰਾਨੀ ਰੱਖ ਰਿਹਾ ਤਾਂ ਜੋ ਸ਼ਹਿਰ ਭਰ ਵਿਚ ਪੈਟਰੋਲੀਅਮ ਉਤਪਾਦਾਂ ਦੀ ਨਿਰਵਿਘਨ ਉਪਲਬਧਤਾ ਯਕੀਨੀ ਬਣਾਈ ਜਾ ਸਕੇ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਨ ਦਾ ਐਲਾਨ ਕੀਤਾ। ਕੁੱਲ ਮਿਲਾ ਕੇ SIR ਆਪਣੇ ਤੀਜੇ ਪੜਾਅ ਤਹਿਤ ਦੇਸ਼ ਭਰ ਦੇ 16 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕੀਤੀ ਜਾਏਗੀ। ਪੰਜਾਬ ਵਿਚ 25 ਜੂਨ ਤੋਂ 24 ਜੁਲਾਈ ਤੱਕ 24,453 ਬੂਥ ਲੈਵਲ ਅਫਸਰ BLOs ਘਰ ਘਰ ਜਾ ਕੇ 2,14,56,297 ਵੋਟਰਾਂ ਤੋਂ ਅੰਕੜੇ ਇਕੱਤਰ ਕਰਨਗੇ। ਇਸੇ ਸਬੰਧ ਵਿਚ ਵੱਖ ਵੱਖ ਜ਼ਿਲ੍ਹਿਆਂ ਦੇ ਚੋਣ ਅਫਸਰ ਆਪਣੇ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰ ਰਹੇ ਨੇ। ਇਸ ਸਬੰਧ ਵਿਚ ਅੱਜ ਰੂਪਨਗਰ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਆਦਿਤਯ ਡੇਚਲਵਾਲ, ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ੍ਰੀ ਰਾਹੁਲ ਕੁਮਾਰ ਚਾਬਾ, ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਤੇ ਗੁਰਦਾਸਪੁਰ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਦਿਤਯ ਉੱਪਲ ਨੇ ਆਪਣੇ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਸ੍ਰੀ ਉੱਪਲ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਮੁਹਿੰਮ ਦਾ ਮੁੱਖ ਉਦੇਸ਼ ਯੋਗ ਨਾਗਰਿਕਾਂ ਦੇ ਨਾਂ ਵੋਟਰ ਸੂਚੀ ਵਿਚ ਸ਼ਾਮਲ ਕਰਨਾ ਤੇ ਗਲਤ ਜਾਂ ਡੁਪਲੀਕੇਟ ਐਂਟਰੀਆਂ ਨੂੰ ਹਟਾਉਣਾ ਏ। ਅੱਜ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ,
1: ਅੱਜ ਸਾਡੇ ਵੱਲੋਂ ਜ਼ਿਲ੍ਹੇ ਦੀ ਸਾਰੀ ਪੋਲੀਟੀਕਲ ਪਾਰਟੀਜ਼ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ। ਉਹਦੇ ਵਿੱਚ ਅਸੀਂ ਉਹਨਾਂ ਨੂੰ ਇਸ ਪ੍ਰੋਸੈਸ ਬਾਰੇ ਦੱਸਿਆ ਗਿਆ ਹੈ ਤੇ ਉਹਨਾਂ ਨੂੰ ਅੱਜ ਕੀਤਾ ਗਿਆ ਹੈ ਕਿ ਜਿਹੜਾ ਇਹ ਪੂਰਾ ਪ੍ਰੋਸੈਸ ਹੈ ਉਹਦੇ ਵਿੱਚ ਪੋਲੀਟੀਕਲ ਪਾਰਟੀਜ਼ ਦਾ ਸਪੋਰਟ ਬੜਾ ਅਸੈਂਸ਼ੀਅਲ ਹੈਗਾ ਤੇ ਉਹ ਇਸ ਦੇ ਉੱਪਰ ਨਾਲ ਸਾਡੇ ਹੋ ਕੇ ਇਸ ਪ੍ਰੋਸੈਸ ਨੂੰ ਚੰਗੀ ਤਰ੍ਹਾਂ ਕਰਨ। 15 ਜੂਨ ਤੋਂ SIR ਦਾ ਪ੍ਰੋਸੈਸ ਸ਼ੁਰੂ ਹੋ ਰਿਹਾ ਹੈ। ਕੁਆਲੀਫਾਇੰਗ ਡੇਟ ਜਿਹੜੀ ਹੈਗੀ ਹੈ ਉਹ 1/10/2026 ਦੀ ਕੁਆਲੀਫਾਇੰਗ ਡੇਟ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਪੋਲਿੰਗ ਪਾਰਟੀਜ਼ ਨੂੰ ਅਸੀਂ ਜਿੰਨਾ ਵੀ ਇਹਦਾ ਡਾਕੂਮੈਂਟੇਸ਼ਨ ਹੈਗੀ ਹੈ ਉਹ ਸਾਰੀ ਇੱਕ ਕਾਪੀ ਅਸੀਂ ਪ੍ਰੋਵਾਈਡ ਕਰਤੀ ਹੈਗੀ ਹੈ। ਸਾਰੀ ਗਾਈਡਲਾਈਨਸ ਹੈਗੀਆਂ ਜਿਹੜੀਆਂ ਉਹ ਅਸੀਂ ਚੰਗੀ ਤਰ੍ਹਾਂ ਐਕਸਪਲੇਨ ਕਰਤੀਆਂ ਹੈਗੀਆਂ।
0: ਇਸ ਦੌਰਾਨ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਜਿਸ ਵਿਚ ਸਕੱਤਰ ਸੰਤੋਸ਼ ਕੁਮਾਰ ਦੁਬੇ ਤੇ ਅੰਡਰ ਸੈਕਟਰੀ ਸੰਜੇ ਕੁਮਾਰ ਸ਼ਾਮਲ ਸਨ ਨੇ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ ਤੇ ਮੁੱਖ ਚੋਣ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ, ਚੋਣ ਰਜਿਸਟ੍ਰੇਸ਼ਨ ਅਧਿਕਾਰੀ ਤੇ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਨਾਲ ਵਿਸ਼ੇਸ਼ ਗਹਿਣ ਸੋਧ ਪ੍ਰਕਿਰਿਆ ਸਬੰਧੀ ਸਿਖਲਾਈ ਤੇ ਜ਼ਰੂਰੀ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਗੱਲਬਾਤ ਕੀਤੀ। ਚੰਡੀਗੜ੍ਹ ਵਿਚ ਵਿਸ਼ੇਸ਼ ਗਹਿਣ ਸੋਧ ਦਾ ਤੀਜਾ ਪੜਾਅ 14 ਮਈ ਨੂੰ ਸ਼ੁਰੂ ਹੋ ਗਿਆ ਹੈ। SIR ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਇਹ ਚੰਡੀਗੜ੍ਹ ਵਿਚ ਹੋਈ ਆਪਣੀ ਕਿਸਮ ਦੀ ਪਹਿਲੀ ਮੀਟਿੰਗ ਸੀ। ਅੰਤਮ ਵੋਟਰ ਸੂਚੀਆਂ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XHandle ਹੈ @ERR ਨਿਊਜ਼ ਜਲੰਧਰ।

0: ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਸਮੇਤ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ 10,809 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। 8 ਨਗਰ ਨਿਗਮਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ ਹੋਣਗੀਆਂ। ਰਾਜ ਚੋਣ ਕਮਿਸ਼ਨ ਮੁਤਾਬਕ 8 ਨਗਰ ਨਿਗਮਾਂ ਲਈ 2,154 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ। 76 ਨਗਰ ਕੌਂਸਲਾਂ ਲਈ 7,334 ਤੇ 21 ਨਗਰ ਪੰਚਾਇਤਾਂ ਲਈ 1,321 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਨੇ। ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਭਲਕੇ 19 ਮਈ ਤੈਅ ਕੀਤਾ ਗਿਆ। ਇਨ੍ਹਾਂ ਚੋਣਾਂ ਦੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਪੰਜਾਬ ਪੁਲਿਸ ਨੇ ਅੱਜ 3 ਵੱਖ-ਵੱਖ ਕਾਰਵਾਈਆਂ ਵਿੱਚ ਅੰਮ੍ਰਿਤਸਰ, ਲੁਧਿਆਣਾ ਅਤੇ ਮਲੇਰਕੋਟਲਾ ਵਿੱਚ 7 ਮੁਲਜ਼ਮਾਂ ਨੂੰ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ 5,50,000 ਰੁਪਏ ਦੀ ਨਕਲੀ ਭਾਰਤੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮੋਡਿਊਲ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਅਤੇ 7 ਆਧੁਨਿਕ ਪਿਸਤੌਲਾਂ ਅਤੇ 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਏ। ਗ੍ਰਿਫ਼ਤਾਰ ਮੁਲਜ਼ਮ ਵਰਚੁਅਲ ਨੰਬਰਾਂ ਰਾਹੀਂ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸੀ ਤੇ ਪੰਜਾਬ ਵਿੱਚ ਅੱਗੇ ਵੰਡਣ ਲਈ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਿਹਾ ਸੀ। ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਪੰਜਾਬ ਨਾਲ ਸਾਂਝੇ ਆਪਰੇਸ਼ਨ ਵਿੱਚ ਇੱਕ ਅੰਤਰਰਾਸ਼ਟਰੀ ਦਹਿਸ਼ਤਗਰਦੀ ਗੈਂਗਸਟਰ ਗਠਜੋੜ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ 2 ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਪਿਸਤੌਲਾਂ ਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਮੁਲਜ਼ਮ ਵਿਦੇਸ਼ ਅਧਾਰਿਤ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ। ਇੱਕ ਹੋਰ ਕਾਰਵਾਈ ਵਿੱਚ ਕਾਊਂਟਰ ਇੰਟੈਲੀਜੈਂਸ ਪਟਿਆਲਾ ਨੇ 4 ਮੁਲਜ਼ਮਾਂ ਨੂੰ 500 ਰੁਪਏ ਦੇ 5.5 ਲੱਖ ਰੁਪਏ ਦੇ ਨਕਲੀ ਭਾਰਤੀ ਕਰੰਸੀ ਨੋਟਾਂ ਸਮੇਤ ਗ੍ਰਿਫ਼ਤਾਰ ਕਰਕੇ ਨਕਲੀ ਭਾਰਤੀ ਕਰੰਸੀ ਦੇ ਇੱਕ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਹੋਰ ਜਾਂਚ ਜਾਰੀ ਏ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਾਭਾ ਡੇੜੇ ਪਿੰਡ ਖੋਖ ਕੋਟਲੀ ਸਥਿਤ ਨਿਰਮਲ ਕੁਟੀਆ ਵਿਖੇ ਯੰਗ ਨਾਬਾਇਡਸ ਐਸੋਸੀਏਸ਼ਨ ਵੱਲੋਂ ਕਰਵਾਏ ਸਕੂਲ ਬੈਗ ਵੰਡ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਵੱਲੋਂ ਸਮਾਜਿਕ ਸੇਵਾ ਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਯਤਨ ਹੋਰ ਸੰਸਥਾਵਾਂ ਲਈ ਪ੍ਰੇਰਨਾ ਸਰੋਤ ਨੇ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਅੱਜ ਅਤੇ ਭਲਕੇ ਲਈ ਗਰਮੀ ਦਾ ਯੈਲੋ ਅਲਰਟ ਅਤੇ 20 ਤੋਂ 23 ਮਈ ਤੱਕ ਦੋਵਾਂ ਸੂਬਿਆਂ ਵਿੱਚ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਏ। ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 1.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਇੱਥੇ ਕਈ ਜ਼ਿਲ੍ਹਿਆਂ ਵਿੱਚ ਵੱਧੋ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਆਯੁਸ਼ ਮੰਤਰਾਲੇ ਨੇ ਅੱਜ ਮੌਜੂਦਾ ਗਰਮੀਆਂ ਦੇ ਮੌਸਮ ਲਈ ਅੱਤ ਦੀ ਗਰਮੀ ਅਤੇ ਲੂ ਬਾਰੇ ਇੱਕ ਵਿਆਪਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਏ। ਮੁਕੰਮਲ ਸਲਾਹ ਪੱਤਰ ਸੂਚਨਾ ਬਿਊਰੋ PIB ਦੀ ਅਧਿਕਾਰਤ ਵੈਬਸਾਈਟ ਤੇ ਪੜ੍ਹੀ ਜਾ ਸਕਦੀ ਏ। IPL ਕ੍ਰਿਕਟ ਵਿੱਚ ਅੱਜ ਚੇਨਈ ਦੇ MB ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਰ ਚ ਖਾਸ ਖ਼ਬਰਾਂ। ਪੱਛਮੀ ਏਸ਼ੀਆ ਸੰਕਟ ਦਰਮਿਆਨ ਸਰਕਾਰ ਨੇ ਕਿਹਾ ਕਿ ਦੇਸ਼ ਵਿਚ ਸਾਉਣੀ ਰੁੱਤ ਲਈ ਖਾਦ ਦੀ ਉਪਲਬਧਤਾ 50% ਤੋਂ ਵਾਧੇ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ 3 ਵੱਖ-ਵੱਖ ਕਾਰਵਾਈਆਂ ਵਿਚ 10 ਪਿਸਤੌਲਾਂ ਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫ਼ਤਾਰ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਤਿੰਨੋਂ ਕਾਲਜ ਵਿਚ
2: ਚਿੰਤਾ ਨਾ ਕਰ,
1: ਫੀਸ ਤਾਂ ਦੇਖੋ।
3: ਕੀ ਹਾਲ ਹੈ, ਕੀ ਹੋਇਆ?
2: ਫੀਸ ਦੀ ਚਿੰਤਾ?
1: ਰਾਹੁਲ ਦਾ ਬੈਂਕ ਅਕਾਊਂਟ ਤਾਂ ਹੈ ਹੀ, ਤਾਂ ਰਸਤਾ ਕਲੀਅਰ। ਬੈਂਕ ਤੋਂ ਲੋੜੀਂਦਾ ਸਟੂਡੈਂਟ ਐਜੂਕੇਸ਼ਨ ਲੋਨ ਆਸਾਨੀ ਨਾਲ ਮਿਲ ਜਾਵੇਗਾ ਅਤੇ 4 ਲੱਖ ਤੱਕ ਨੋ ਕੋਲੈਟਰਲ। ਉਹ ਕਿੱਥੇ ਹੈ ਮਿਠਾਈ?
4: RBI ਕਹਿੰਦਾ ਹੈ
5: ਕਰੋ ਸਹੀ ਸ਼ੁਰੂਆਤ, ਬਣੋ ਵਿੱਤੀ ਤੌਰ ਤੇ ਸਮਾਰਟ।
6: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 6:30 ਤੇ 40 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ।

0: ਤੋਂ ਅੱਜ ਦੇ ਪ੍ਰੋਗਰਾਮ ਯੁਵ ਬਾਣੀ ਦੇ ਤਹਿਤ ਤੁਸੀਂ ਸੁਣੋਗੇ ਜਿਮਨਾਸਟਿਕ ਕੋਚ ਮਿਸ ਟਵਿੰਕਲ ਹੋਰਾਂ ਦੇ ਨਾਲ ਮੁਲਾਕਾਤ ਤੇ ਮੁਲਾਕਾਤੀ ਰਹਿਣਗੇ ਮਨਦੀਪ ਅਰਜੋਰਾ। ਪਰ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਕੁਝ ਸੰਦੇਸ਼।
1: ਅੱਜ ਤਾਂ ਪਾਰਟੀ ਚਾਹੀਦੀ ਹੈ,
2: ਪਹਿਲਾਂ ਚੈਂਪੀਅਨ ਨਾਲ ਸੈਲਫੀ ਲਵਾਂਗੇ।
1: ਆਈਡੀਆ, ਇੱਥੇ ਹੀ ਕਰਦੇ ਹਾਂ ਪਾਰਟੀ, ਪੀਜ਼ਾ ਪਾਰਟੀ।
3: ਯੇ ਚਲ ਆਪਣਾ ਕਾਰਡ ਤੇ ਪਿੰਨ ਦੇ।
4: ਆਪਣੇ ਕਾਰਡ ਦੇ ਡੀਟੇਲਸ ਮੈਂ ਆਪੇ ਪਾਉਂਗੀ।
5: RBI ਕਹਿੰਦਾ ਹੈ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ। ਆਨਲਾਈਨ ਬੈਂਕਿੰਗ ਸਿਰਫ ਆਪਣੇ ਕੰਪਿਊਟਰ, ਮੋਬਾਈਲ ਅਤੇ ਸਿਕਿਉਰ ਨੈਟਵਰਕ ਤੇ ਕਰੋ।
6: ਬਾਏ ਗਰਲਸ,
7: ਕਿੱਥੇ ਜਾ ਰਹੀ ਹੈ?
6: ਸੁਣਿਆ ਨਹੀਂ?
7: ਨੋ ਸ਼ੇਅਰਿੰਗ।
5: RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
8: पेश है सबका फेवरेट
9: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
10: जीवन दे हर सवाल दा जवाब मानू शांति ते विचारां नू नवी दिशा देन वाला अध्यात्मिक प्रोग्राम हर अकाल उस्तत। जी स्रोतियो, मिति 19 मई, दिन मंगलवार शाम 5:30 बजे तुसी सुनोगे प्रोग्राम हर अकाल उस्तत दे अंतर्गत श्रीमद भागवत गीता दा अगला

0: वाचक अते निर्माता निर्देशक बलजीत शर्मा, संपादन ममता अरोड़ा। ता फिर सुनना ना भुलना, मिति 19 मई दिन मंगलवार शाम 5:30 बजे प्रोग्राम हर अकाल उस्तत।
1: ਸਰੋਤਿਓ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੁਵਾਣੀ ਦੇ ਵਿੱਚ, ਤੁਹਾਡਾ ਮੈਂ ਹਾਂ ਮਨਦੀਪ ਰਜੌਰਾ। ਅਸੀਂ ਬਹੁਤ ਸਾਰੀਆਂ ਖੇਡਾਂ ਵੇਖਦੇ ਹਾਂ, ਖੇਡਾਂ ਨੂੰ ਵੇਖਦੇ ਹਾਂ, ਸਾਡਾ ਆਪਣਾ ਵੀ ਖੇਡਾਂ ਖੇਡਣ ਦਾ ਦਿਲ ਕਰਦਾ ਹੈ। ਉਹਨਾਂ ਖੇਡਾਂ ਦੇ ਵਿੱਚ ਓਲੰਪਿਕ ਤੱਕ ਦੇ ਮੈਚ ਸਾਡਾ ਖੇਡਣ ਦਾ ਦਿਲ ਕਰਦਾ ਹੈ, ਪਰ ਅਸੀਂ ਇਹਨਾਂ ਸਾਰੀਆਂ ਖੇਡਾਂ ਦੇ ਵਿੱਚੋਂ ਖੇਡਾਂ ਆਪਣੇ ਇੰਟਰਸਟ ਦੇ ਮੁਤਾਬਕ ਚੁਣਨੀਆਂ ਕਿਵੇਂ ਨੇ ਅਤੇ ਫਿਰ ਚੁਣੀ ਹੋਈ ਖੇਡ ਦੇ ਨਾਲ ਵਫਾ ਕਿਵੇਂ ਕਰਨੀ ਹੈ, ਅੱਜ ਇਸੇ ਸੰਬੰਧੀ ਇੱਕ ਖੇਡ ਦੇ ਬਾਰੇ ਵਿਸਥਾਰਿਤ ਜਾਣਕਾਰੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਉਹ ਖੇਡ ਹੈ ਜਿਮਨਾਸਟਿਕ। ਜਿਮਨਾਸਟਿਕ ਬਾਰੇ ਸਾਨੂੰ ਸਟੂਡੀਓ 'ਚ ਜਾਣਕਾਰੀ ਦੇਣ ਲਈ ਮਾਹਰ ਪਹੁੰਚੇ ਨੇ ਜਿਮਨਾਸਟਿਕ ਕੋਚ, ਜੋ ਨੌਜਵਾਨਾਂ ਨੂੰ ਸਾਡੇ ਖਿੱਤੇ ਦੇ ਵਿੱਚ ਕੋਚਿੰਗ ਦੇ ਰਹੇ ਨੇ ਅਤੇ ਇੱਕ ਨਿੱਜੀ ਸਕੂਲ ਦੇ ਵਿੱਚ ਵੀ ਬਤੌਰ ਜਿਮਨਾਸਟਿਕ ਕੋਚ ਆਪਣੀਆਂ ਸੇਵਾਵਾਂ ਦੇ ਰਹੇ ਨੇ, ਮੈਡਮ ਟਵਿੰਕਲ। ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
2: ਥੈਂਕ ਯੂ ਸਰ, ਰੇਡੀਓ ਦਾ ਸ਼ੁਕਰੀਆ ਮੈਨੂੰ ਮੌਕਾ ਦੇਣ ਦਾ।
1: ਮੈਡਮ, ਜਿਮਨਾਸਟਿਕ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ। ਅਸੀਂ ਇਸ ਨੂੰ ਬੜੀ ਵਾਰੀ ਟੀਵੀ ਦੇ ਉੱਤੇ ਵੇਖਿਆ ਹੈ, ਜੋ ਨੌਜਵਾਨ ਇਹ ਗੇਮ ਕਰਦੇ ਨੇ ਉਹ ਬੜੇ ਫਲੈਕਸੀਬਲ ਤਰੀਕੇ ਦੇ ਨਾਲ ਉਹ ਕੁਝ ਚੀਜ਼ਾਂ ਨੂੰ ਫੜ ਕੇ ਝੂਟ ਰਹੇ ਹੁੰਦੇ ਹੈ ਜਾਂ ਆਪਣੇ ਸਰੀਰ ਨੂੰ ਉਹ ਰਬੜ ਵਾਂਗੂ ਮੋਲਡ ਕਰ ਰਹੇ ਹੁੰਦੇ ਹੈ, ਅਤੇ ਸਾਨੂੰ ਲੱਗਦਾ ਇਹ ਗੇਮ ਜਿਹੜੀ ਹੈ ਬੜੀ ਅਜੀਬੋ ਗਰੀਬ ਗੇਮ ਹੈ। ਕਿਵੇਂ ਇਹ ਆਪਣੇ ਸਰੀਰ ਨੂੰ ਬਲ ਵਲੇਵੇਂ ਦੇ ਰਹੇ ਨੇ, ਇਸ ਗੇਮ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ। ਇਹ ਗੇਮ ਹੈ ਕਿ ਇਸ ਦੇ ਵਿੱਚ ਕਿਹੜੇ ਕਿਹੜੇ ਸੈਗਮੈਂਟ ਹੁੰਦੇ ਹੈ, ਕਿਹੜੇ ਪਾਰਟ ਹੁੰਦੇ ਹੈ, ਕਿਸ ਤਰ੍ਹਾਂ ਦੀਆਂ ਇਵੈਂਟਾਂ ਹੁੰਦੀਆਂ ਨੇ, ਅਸੀਂ ਸਾਰਾ ਕੁਝ ਵਿਸਥਾਰ ਨਾਲ ਇਸ ਗੇਮ ਬਾਰੇ ਜਾਣਨਾ ਚਾਹੁੰਦੇ ਹਾਂ, ਜਿਮਨਾਸਟਿਕ ਬਾਰੇ।
2: ਜਿਮਨਾਸਟਿਕ ਇੱਕ ਤਾਂ ਮਦਰ ਆਫ ਗੇਮ ਹੈ
1: ਜੀ,
2: 5 ਸਾਲ ਦਾ ਬੱਚਾ ਇਹਨੂੰ ਸ਼ੁਰੂ ਕਰ ਸਕਦਾ। ਇਹਦੇ ਨਾਲ ਬੱਚੇ 'ਚ ਫਲੈਕਸੀਬਿਲਿਟੀ ਆ ਜਾਂਦੀ ਹੈ। ਇਸ ਤੋਂ ਬਾਅਦ ਜਦੋਂ ਜਿਮਨਾਸਟਿਕ ਬੱਚਾ ਕਰਕੇ ਜੇ ਇਹਨੂੰ ਛੱਡਣੀ ਵੀ ਚਾਹੇ ਹੋਰ ਗੇਮ ਈਜ਼ੀਲੀ ਕਰ ਸਕਦਾ। ਇਹਦੇ ਨਾਲ ਸਰੀਰ ਰਬੜ ਦੀ ਤਰ੍ਹਾਂ ਮੁੜ ਵੀ ਸਕਦਾ, ਪੂਰੀ ਸਟਰੀਚਿੰਗ। ਇਹਦੇ 'ਚ ਇਹ ਦੇਖਿਆ ਜਾਂਦਾ ਹੈ ਵੀ ਬੱਚਾ ਬਿਨਾਂ ਕਿਸੇ ਡਰ ਤੋਂ ਜਦੋਂ ਇੱਕ ਵਾਰੀ ਲੱਗ ਗਿਆ, ਸ਼ੁਰੂ ਕਰਤੀ ਉਹਨੇ ਗੇਮ, ਫਿਰ ਉਹ ਕੰਟੀਨਿਊ ਸਟਾਰਟ ਕਰ ਸਕਦਾ ਗੇਮ ਨੂੰ। ਇਹਦੇ 'ਚ ਅੱਡ ਅੱਡ ਪਾਰਟ ਹੁੰਦੇ ਆ, ਬੋਇਜ਼ ਲਈ ਅੱਡ, ਗਰਲਜ਼ ਲਈ ਅੱਡ। ਗਰਲਜ਼ ਲਈ ਹੁੰਦੀ ਹੈ ਬੈਲੈਂਸਿੰਗ ਬੀਮ, ਜਿਹੜੀ ਇੱਕ ਬੀਮ ਹੁੰਦੀ ਹੈ ਉਹ ਗਰਲਜ਼ ਇੱਕ ਸਿੱਖਦੀ ਹੈ ਵੀ ਗਰਲਜ਼ ਬੈਲੈਂਸ ਬਣਾ ਲੈਂਦੀ ਹੈ ਆਪਦਾ ਹਰੇਕ ਕੰਮ 'ਚ, ਠੀਕ ਹੈ। ਉਹਦਾ ਸਰੀਰ ਉਸੇ ਤਰ੍ਹਾਂ ਮੁੜਨ ਲੱਗ ਜਾਂਦਾ, ਉਹਨੂੰ ਅੱਗੇ ਜਾ ਕੇ ਕੋਈ ਦਿੱਕਤ ਨਹੀਂ ਆਉਂਦੀ, ਕੋਈ ਹੋਰ ਗੇਮ ਕਰਨੀ ਚਾਹੇ ਉਹ ਆਸਾਨੀ ਨਾਲ ਕਰ ਸਕਦੀ ਹੈ,
1: ਠੀਕ ਹੈ।
2: ਇਸੇ ਤਰ੍ਹਾਂ ਬੋਇਜ਼ ਲਈ ਹੁੰਦੇ ਆ ਜਿਵੇਂ ਡਿਫਰੈਂਟ ਪਾਰਟ, ਰੋਮਰ ਰਿੰਗ ਲਾ ਲਓ, ਪੈਰਲਰ ਬਾਰ ਲਾ ਲਓ, ਜਿਹਦੇ 'ਚ ਬੱਚਾ ਕਾਫੀ ਉਚਾਈ ਤੱਕ ਜਾਂਦਾ
1: ਜੀ। ਸੋ ਮੈਡਮ, ਤੁਸੀਂ ਵੀ ਇਹ ਗੇਮਸ ਜਿਹੜੀਆਂ ਹੈ ਯੂਨੀਵਰਸਿਟੀ ਪੱਧਰ ਤੱਕ ਖੇਡੇ ਹੋ, ਤੁਸੀਂ ਵੀ ਇੰਟਰ ਯੂਨੀਵਰਸਿਟੀ ਖੇਡੇ ਹੋ, ਕਿਸ ਤਰ੍ਹਾਂ ਦੀ ਗੇਮ ਤੁਸੀਂ ਖੇਡੀਆਂ ਨੇ ਇਵੈਂਟਸ, ਤੇ ਕਿਹੜੀ ਇਵੈਂਟ ਦੇ ਵਿੱਚ ਤੁਸੀਂ ਪਰਫੈਕਟ ਸੀਗੇ, ਆਪਣੀ ਗੇਮ ਕਰਦਿਆਂ ਦੇ ਤੁਸੀਂ ਦਿਨ ਯਾਦ ਕਰੋ, ਤੇ ਕਿੱਥੇ ਕਿੱਥੇ ਤੁਸੀਂ ਇਹ ਗੇਮ ਖੇਡਣ ਗਏ?
2: ਮੈਂ ਫਲੋਰ ਐਕਸਰਸਾਈਜ਼ ਕੀਤੀ ਜਿਹਦੇ 'ਚ ਮੈਂ ਮਾਹਰ ਸੀ, ਉਹਦੇ 'ਚ ਮੇਰਾ ਬ੍ਰਾਊਨਜ਼ ਮੈਡਲ

0: कुरुक्षेत्र चो ग्वालियर चो सिल्वर मेडल आया मेरा।
1: जी
0: 2 साल मैं कंटिन्यू स्टार्ट कीती, मेरे पटियाले यूनिवर्सिटी कैंप लगदे सी
1: जी,
0: जिदे च मैं कैंप लगाए।
1: सो बहुत वधिया गल है, जेडे बच्चे एह गेम चूज करनगे ओ बच्चे, तुसी कह रहे हो भी 5 साल तक दा बच्चा एह गेम।
0: हां जी, 5 साल तक बच्चा गेम कर सकदा है, अगे कंटिन्यू चला सकदा है अपनी गेम नू।
1: ते एदे च बच्चे ने गेम केड़ियां केड़ियां करनियां हुंदियां, तुसी सेगमेंट वाइज सानू दस दियो ओ की की एदे च कर सकदे।
0: बॉयज ली हुंदी है फ्लोर एक्सरसाइज
1: जी,
0: वल्टिंग टेबल
1: जी,
0: होरिजेंटल बार
1: ठीक है,
0: रोमर रिंग, पैरेलल बार
1: जी।
0: गर्ल्स ली हुंदी है बैलेंसिंग बीम, फ्लोर एक्सरसाइज और एनीवन बार
1: जी,
0: ए प्रैक्टिस हुंदी है सर
1: जी। सो जदों मैच हुंदा है जिमनास्टिक दा, खेड हुंदी है, ता किन्ने किन्ने राउंड हर एक सेगमेंट दे उन्हां नूं लाउणे पैंदे है, ਇਹ ਵੀ ਦੱਸ ਦਿਓ ਵੀ ਮੈਚ ਕਿਵੇਂ ਖੇਡੇ ਜਾਂਦੇ ਆ, ਇਹ ਉਹਦੇ ਚ ਦੇਖਿਆ ਕੀ ਜਾਂਦਾ। ਜਿਵੇਂ ਮੰਨ ਲਓ ਜੇ ਅਸੀਂ ਕ੍ਰਿਕਟ ਖੇਡਦੇ ਆ ਤਾਂ ਸਾਨੂੰ ਪਤਾ ਵੀ ਜਿਹੜੀ ਧਿਰ ਨੇ ਵੱਧ ਭੱਜ ਕੇ ਰਨ ਬਣਾ ਲਏ, ਉਦੋਂ ਬਾਅਦ ਉਹਦੇ ਵਿਰੋਧੀ ਟੀਮ ਨੇ ਉਸ ਤੋਂ ਵੀ ਜ਼ਿਆਦਾ ਰਨ ਭੱਜ ਕੇ ਦੌੜ ਕੇ ਛੱਕੇ ਚੌਕੇ ਮਾਰ ਕੇ ਬਣਾਉਣੇ ਹੁੰਦੇ ਆ, ਤਾਂ ਇਹਦੇ ਚ ਕਿਸ ਤਰ੍ਹਾਂ ਮੈਚ ਹੁੰਦਾ
0: ਸਰ? ਇਹਦੇ ਚ ਨਾ ਫਲੋਰ ਐਕਸਰਸਾਈਜ਼ ਤੇ ਜਿਵੇਂ ਬੱਚਾ ਉਹਨੇ 4 ਕੋਰਨਰ ਪੂਰੇ ਕਰਨੇ ਹੁੰਦੇ ਆ, ਜਿਹਦੇ ਚ ਸਾਲਟੋ ਕਰੂਗਾ, ਕੱਟ ਸਾਲਟੋ, ਅੱਡ ਅੱਡ ਨੰਬਰ ਹੁੰਦੇ
1: ਠੀਕ ਹੈ,
0: ਉਹਦੇ ਅੱਡ ਅੱਡ ਨੰਬਰ ਲੱਗਦੇ ਆ ਬੱਚੇ ਦੇ, ਜਿਵੇਂ ਕੱਟ ਸਾਲਟੋ ਕਰੀ, ਫਰੰਟ ਸਾਲਟੋ ਕਰੀ, ਬੈਕ ਸਾਲਟੋ ਕਰੀ, ਉਵੇਂ ਪੁਆਇੰਟ ਉਹਦੇ ਜੁੜੇ ਜਾਣਗੇ
1: ਜੀ। ਤੇ ਜਿਹੜੀਆਂ ਐਕਸਰਸਾਈਜ਼ ਬੀਮਸ ਤੇ ਹੁੰਦੀਆਂ ਜਾਂ ਬਾਰਸ ਤੇ
0: ਹੁੰਦੀਆਂ, ਉਹ ਵੀ ਅੱਡ ਅੱਡ ਹੁੰਦੇ ਆ ਸਰ। ਬੱਚੇ ਦਾ ਜੰਪਿੰਗ ਹੁੰਦਾ ਬੀਮ ਤੇ, ਗਰਲਸ ਲਈ ਕੱਟ ਸਾਲਟੋ ਹੁੰਦੀ ਹੈ, ਉਹਦੇ ਅੱਡ ਅੱਡ ਨੰਬਰ ਲੱਗਦੇ ਆ ਸਰ।
1: ਤੇ ਇਹ ਜੋ ਜਿਮਨਾਸਟਿਕ ਗੇਮ ਹੈ, ਇਹਦੇ ਚ ਕਿਸ ਤਰ੍ਹਾਂ ਦੇ ਪੱਧਰ ਤੇ ਬੰਦਾ ਅੱਗੇ ਜਾ ਸਕਦਾ ਹੈ? ਸਟੇਟ
0: ਸਰ, ਸਟੇਟ ਨੈਸ਼ਨਲ ਤੱਕ, ਸਟੇਟ ਤੱਕ ਜਾ ਸਕਦੇ ਆ ਬੱਚੇ, ਨੈਸ਼ਨਲ, ਇੰਟਰਨੈਸ਼ਨਲ, ਯੂਨੀਵਰਸਿਟੀ, ਓਲੰਪਿਕਸ ਗੇਮ ਤੱਕ ਜਾ ਸਕਦਾ ਬੱਚਾ। ਹੁਣ ਮੇਰੇ ਖੁਦ ਦੇ ਖਿਡਾਏ ਬੱਚੇ ਸਟੇਟ ਜਾ ਕੇ ਆਉਂਦੇ ਆ ਸਰ, ਮੈਨੂੰ 3 ਸਾਲ ਹੋ ਗਏ ਸਕੂਲ 'ਚ ਜੁਆਇਨ ਕਰੇ ਨੂੰ, ਉਹ ਮੇਰੇ ਬੱਚੇ ਖੁਦ ਦੇ ਖਿਡਾਏ ਹੋਏ ਸਟੇਟ ਜਾ ਰਹੇ ਆ।
1: ਸੋ ਆਪਣੇ ਖਿੱਤੇ ਦੇ ਵਿੱਚ ਇਸ ਦੀ ਟ੍ਰੇਨਿੰਗ ਜਿਹੜੀ ਹੈ ਉਹ ਕਿੱਥੇ ਕਿੱਥੇ ਦਿੱਤੀ ਜਾ ਰਹੀ ਹੈ, ਹੋਰ ਕਿਹੜੇ ਮਾਹਰ ਨੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਇਹ ਟ੍ਰੇਨਿੰਗ ਜਿਮਨਾਸਟਿਕ ਦੀ ਦੇ ਰਹੇ ਆ, ਕਿੱਥੇ ਕਿੱਥੇ?
0: ਸਰ ਮੇਰੇ ਧਿਆਨ 'ਚ ਤਾਂ ਪੁਲਿਸ ਪਬਲਿਕ ਸਕੂਲ ਚੱਲਦੀ ਆ ਟ੍ਰੇਨਿੰਗ, ਸ਼ਾਮ ਨੂੰ 4 ਤੋਂ 7 ਵਜੇ ਤੱਕ ਸ਼ੇਰ ਸਿੰਘ ਸਰ ਦਿੰਦੇ ਆ ਟ੍ਰੇਨਿੰਗ
1: ਜੀ,
0: ਮੈਂ ਵੀ ਖੁਦ ਉਹਨਾਂ ਤੋਂ ਟ੍ਰੇਨਿੰਗ ਲਈ ਸੀ
1: ਜੀ।
0: ਹਾਂਜੀ।
1: ਸੋ ਹੁਣ ਤੁਸੀਂ ਫਿਲਹਾਲ ਸਿਰਫ ਆਪਣੇ ਸਕੂਲ ਦੇ ਵਿੱਚ ਹੀ ਆਪਣੇ ਸਕੂਲੀ ਬੱਚਿਆਂ ਨੂੰ?
0: ਹਾਂਜੀ, ਸਕੂਲੀ ਬੱਚਿਆਂ ਨੂੰ।
1: ਇਸ ਗੇਮ ਦੇ ਵਿੱਚ ਗਰਲਸ ਨੂੰ ਤੁਹਾਨੂੰ ਕੀ ਲੱਗਦਾ ਵੀ ਕਿਸ ਤਰ੍ਹਾਂ ਦੇ ਫਾਇਦੇ ਰਹਿੰਦੇ ਆ, ਕਿਸ ਤਰ੍ਹਾਂ ਦੀ ਇਹ ਗੇਮ ਹੈ ਉਹਨਾਂ ਲਈ, ਗਰਲਸ ਲਈ, ਕਿਉਂਕਿ ਉਹਨਾਂ ਨੇ ਗੇਮ ਜਿਹੜੀ ਚੁਣਨੀ ਉਹ ਬੜੇ ਧਿਆਨ ਨਾਲ ਚੁਣਨੀ ਹੁੰਦੀ ਹੈ
0: ਸਰ? ਇੱਕ ਤਾਂ ਗਰਲਸ ਦਾ ਡਰ ਦੂਰ ਹੋ ਜਾਂਦਾ, ਠੀਕ ਹੈ, ਜਿਵੇਂ ਦੇਖੋ ਸਟੀਚਿੰਗ ਖੋਲਦੇ, ਸਟੀਚਿੰਗ ਵੀ ਫਲੈਕਸੀਬਿਲਟੀ ਹੋ ਜਾਂਦੀ, ਇੱਕ ਤਾਂ ਬੱਚੇ 'ਚ ਡਰ ਹੁੰਦਾ ਵੀ ਕੋਈ ਵੀ ਗੇਮ ਕਰਨੀ ਆ ਉਹ ਆਸਾਨੀ ਨਾਲ ਅੱਗੇ ਗੇਮ ਨੂੰ ਕਰ ਸਕਦਾ ਕੰਟੀਨਿਊ।
1: ਇਸ ਦਾ ਕੋਸਟਿਊਮ ਕਿਸ ਤਰ੍ਹਾਂ ਦਾ ਹੁੰਦਾ ਹੈਗਾ, ਅਤੇ ਨਾਲ ਸਾਨੂੰ ਇਹ ਵੀ ਦੱਸ ਦਿਓ ਵੀ ਇਹ ਗੇਮ ਕਰਨ ਵਾਲਾ ਬੱਚਾ ਕਿਸ ਤਰ੍ਹਾਂ ਦੀ ਖੁਰਾਕ ਖਾਵੇ?
0: ਸਰ ਇੱਕ ਤਾਂ ਜੰਕ ਫੂਡ ਛੱਡ ਕੇ ਬੱਚਾ ਵਧੀਆ ਖੁਰਾਕ ਖਾਵੇ, ਜਿਵੇਂ ਫਾਸਟ ਫੂਡ ਅਵੋਇਡ ਕਰਕੇ, ਇਹਦੇ 'ਚ ਦੁੱਧ, ਕੇਲੇ, ਸ਼ਾਮ ਨੂੰ ਡਾਇਟ ਵੀ ਦਿੱਤੀ ਜਾਂਦੀ ਆ ਬੱਚਿਆਂ ਨੂੰ, ਬਦਾਮ, ਦੁੱਧ, ਕੇਲੇ ਵਗੈਰਾ ਸਭ ਡਾਇਟ ਮਿਲਦੀ ਆ ਬੱਚਿਆਂ ਨੂੰ ਪ੍ਰੋਪਰ, ਜਿਹਦੇ ਨਾਲ ਬੱਚਾ ਸਟਰੋਂਗ ਬਣਦਾ, ਮਿਹਨਤ ਕਰਦਾ ਬੱਚਾ, ਉਹਦੇ ਲਈ ਖੁਰਾਕ ਵੀ ਚਾਹੀਦੀ ਹੈ।
1: ਅਤੇ ਕੋਸਟਿਊਮ ਇਹਦਾ ਕਿਸ ਤਰ੍ਹਾਂ ਦਾ ਹੁੰਦਾ?
0: ਸਰ ਇਹਦਾ ਕੋਸਟਿਊਮ ਅੱਡ ਤਰ੍ਹਾਂ ਦੇ ਬਣਦੇ ਆ, ਜਿਵੇਂ ਪਟਿਆਲਾ ਤੋਂ ਬੰਦੇ ਇਹਦੇ ਕੋਸਟਿਊਮ ਆਉਂਦੇ ਆ, ਠੀਕ ਹੈ, ਟਰੈਕ ਸੂਟ, ਇਹਦੇ ਕੋਸਟਿਊਮ ਅਲੱਗ ਸ਼ੇਪ 'ਚ ਹੁੰਦੇ ਆ ਜੋ ਪਟਿਆਲਾ ਤੋਂ ਅਵੇਲੇਬਲ ਹੁੰਦੇ ਆ।

0: ਇਸ ਗੇਮ ਨੂੰ ਕਰਨ ਲੱਗੇ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ, ਕਿਹੜੀਆਂ ਸਾਵਧਾਨੀਆਂ ਰੱਖਣੀਆਂ ਪੈਂਦੀਆਂ?
1: ਇੱਕ ਤਾਂ ਪਰਫੈਕਟ ਕੋਚ ਆਪਣੇ ਨਾਲ ਖੜਾਵੇ, ਠੀਕ ਹੈ। ਬੱਚਾ ਕੋਈ ਵੀ ਇਵੈਂਟ ਕਰ ਰਿਹਾ, ਕੋਈ ਗੇਮ ਕਰ ਰਿਹਾ, ਉਹ ਜਦੋਂ ਤੱਕ ਕੋਚ ਉੱਥੇ ਮੌਜੂਦ ਨਹੀਂ ਹੈ, ਬੱਚੇ ਨੂੰ ਗੇਮ ਆਪਣੇ ਆਪ ਕਰਨੀ ਨਹੀਂ ਚਾਹੀਦੀ। ਇਹਦੇ 'ਚ ਥੋੜ੍ਹਾ ਜਿਹਾ ਸੱਟ ਡਰ ਲੱਗਣ ਦਾ ਡਰ ਰਹਿੰਦਾ ਬੱਚੇ ਨੂੰ
0: ਜੀ। ਰਾਊਂਡ ਹੁੰਦਾ ਹੈ ਜਾਂ ਜੋ ਸਰਕਲ ਹੁੰਦਾ ਹੈ ਜਾਂ ਜੋ ਪਿੱਚ ਹੁੰਦੀ ਹੈ ਜਿੱਥੇ ਇਸ ਬੱਚੇ ਨੇ ਖੇਡਣਾ ਹੈ, ਉਹ ਕਿਸ ਤਰ੍ਹਾਂ ਦੀ ਹੁੰਦੀ ਹੈ, ਉਹ ਦਾਇਰਾ ਕਿਸ ਤਰ੍ਹਾਂ ਦਾ ਹੁੰਦਾ ਹੈ ਜਿੱਥੇ ਇਸ ਬੱਚੇ ਨੇ ਗੇਮ ਕਰਨੀ ਹੈ?
1: ਇਨਡੋਰ ਗੇਮ ਹੁੰਦੀ ਹੈ ਸਰ, ਜਿਹਦੇ 'ਚ ਸਾਰੇ ਇਨਡੋਰ ਗੇਮ 'ਚ ਮੈਟ ਵਗੈਰਾ ਲੱਗੇ ਹੁੰਦੇ ਆ, ਪ੍ਰੈਕਟਿਸ ਵਗੈਰਾ ਫਿਕਸ ਹੁੰਦੇ ਆ, ਇਨਡੋਰ ਗੇਮ ਹੁੰਦੀ ਹੈ ਸਰ।
0: ਇਹ ਗੇਮ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਰੀਰ ਨੂੰ ਗਰਮ ਕਰੋ, ਵਾਰਮ ਅਪ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਤੇ ਉਹਦੇ ਬਾਰੇ ਕੀ ਕਹੋਗੇ, ਵਾਰਮ ਅਪ ਕਿਵੇਂ ਕਰਨਾ ਹੈ ਤੇ ਹੋਰ ਫਿਜ਼ੀਕਲ ਜੋ ਟ੍ਰੇਨਿੰਗ ਹੈ ਉਹ ਕਿਵੇਂ ਬੱਚਾ ਕਰੇ, ਕਿਸ ਤਰ੍ਹਾਂ ਦੀ ਕਰੇ, ਕੋਚ ਕਿਵੇਂ ਕਰਵਾਵੇ ਉਹਨੂੰ?
1: ਸਰ, ਇੱਕ ਤਾਂ ਬੱਚੇ ਨੂੰ ਰਾਊਂਡ ਲਗਾਉਣੇ ਜ਼ਰੂਰੀ ਹੈ, ਘੱਟੋ ਘੱਟ ਉਹਨੂੰ 4-5 ਰਾਊਂਡ ਲਗਾਉਣੇ ਚਾਹੀਦੇ ਆਪਣੇ ਸਰੀਰ ਨੂੰ ਗਰਮ ਕਰਨ ਲਈ। ਉਸ ਤੋਂ ਬਾਅਦ ਫਲੈਕਸੀਬਿਲਟੀ ਵਾਲੀ ਐਕਸਰਸਾਈਜ਼ ਕਰਨੀ ਆ, ਐਕਸਰਸਾਈਜ਼ ਵੀ ਜ਼ਰੂਰੀ ਹੈ। ਜੇ ਆਪਾਂ ਇੱਕੋ ਦਮ ਗੇਮ ਕਰਦੇ ਹਾਂ, ਬੱਚੇ ਨੂੰ ਸੱਟ ਲੱਗਣ ਦਾ ਡਰ ਰਹਿੰਦਾ, ਜਦੋਂ ਆਪਣੀ ਬੋਡੀ ਨਹੀਂ ਗਰਮ ਫਿਰ ਆਪਾਂ ਗੇਮ ਕਰ ਨਹੀਂ ਸਕਦੇ, ਜਿਹਦੇ ਨਾਲ ਬੱਚੇ ਨੂੰ ਐਕਸਰਸਾਈਜ਼ ਰਨਿੰਗ ਪ੍ਰੋਪਰਲੀ ਕਰਨੀ ਚਾਹੀਦੀ ਹੈ।
0: ਇਹ ਗੇਮ ਸਾਨੂੰ ਤੁਸੀਂ ਥੋੜ੍ਹਾ ਜਿਹਾ ਸਮਝਾਓ ਸਾਡੇ ਸੁਣਨ ਵਾਲਿਆਂ ਨੂੰ, ਜਿਨ੍ਹਾਂ ਨੇ ਇਹ ਗੇਮ ਮੰਨ ਲਓ ਕਿ ਦੇਖੀਆਂ ਨਹੀਂ ਹੈ ਕਰਦੇ ਹਾਂ, ਤਾਂ ਉਹ ਕਰਨਾ ਕਿਵੇਂ ਹੋਊਗਾ ਬੱਚਿਆਂ ਨੂੰ? ਤੁਸੀਂ ਸਰੋਤਿਆਂ ਨੂੰ ਸਾਨੂੰ ਸਮਝਾਓ ਵੀ ਇਸ 'ਚ ਬੱਚੇ ਕਰਦੇ ਕੀ ਹੈ, ਜਿਮਨਾਸਟਿਕ ਪਲੇਅਰ ਜਿਹੜੇ ਹੁੰਦੇ ਆ ਖਿਡਾਰੀ, ਉਹ ਕਰਦੇ ਕੀ?
1: ਖਿਡਾਰੀ, ਇੱਕ ਤਾਂ ਬੱਚੇ ਪਹਿਲਾਂ 1 ਮੰਥ ਤਾਂ ਉਹਨਾਂ ਨੂੰ ਇਕੱਲੀ ਰਨਿੰਗ ਵਗੈਰਾ ਹੀ ਕਰਾਈ ਜਾਊਗੀ, ਐਕਸਰਸਾਈਜ਼ ਵਗੈਰਾ ਡੈਮੋ ਦਿੱਤੇ ਜਾਂਦੇ ਆ ਬੱਚਿਆਂ ਨੂੰ, ਜਿਹਦੇ ਨਾਲ ਬੱਚਾ ਦੇਖਦਾ ਗੇਮਸ ਕਿਵੇਂ ਸ਼ੁਰੂ ਹੁੰਦੀ ਹੈ, ਕਿਵੇਂ ਕਰਨੀ ਹੈ, ਉਹ ਸਿੱਖਦਾ, ਜਿਵੇਂ ਪ੍ਰੋਪਰਲੀ ਮੈਟ ਆਪਦੇ ਲੈ ਕੇ ਜਾਣੇ, ਬਾਹਰ ਗਰਾਊਂਡ 'ਚ ਮੈਟ ਲਗਾਉਣੇ। ਬੱਚਾ ਇਹ ਆਪਦਾ ਕੰਮ ਖੁਦ, ਘਰੇ ਤਾਂ ਬੱਚੇ ਕੰਮ ਕਰਦੇ ਨਹੀਂ, ਹੁਣ ਗੇਮ 'ਤੇ ਜਾਊਗਾ, ਬੱਚਾ ਫਰੈਂਡ ਸਰਕਲ 'ਚ ਜੁੜੂਗਾ, ਠੀਕ ਹੈ, ਗੇਮਸ ਮੈਟ ਆਪਦੇ ਲੈ ਕੇ ਜਾਊਗਾ, ਪ੍ਰੈਕਟਿਸ ਆਪਦਾ ਸਾਫ ਕਰੂਗਾ, ਫਿਰ ਉਹਨੂੰ ਗਰਾਊਂਡ 'ਚ ਆਊਗਾ, ਰਨਿੰਗ ਸ਼ੁਰੂ ਕਰੂਗਾ, ਰਨਿੰਗ ਤੋਂ ਬਾਅਦ ਐਕਸਰਸਾਈਜ਼ ਕਰੂਗਾ, ਜਿਹਦੇ ਨਾਲ ਬੱਚਾ ਫਲੈਕਸੀਬਿਲਟੀ ਵੀ ਆ ਜਾਂਦੀ ਹੈ ਬੱਚੇ 'ਚ, ਇੱਕ ਮੰਨ ਲਓ ਫਿਜ਼ੀਕਲ ਫਿੱਟ ਹੁੰਦਾ ਬੱਚਾ
0: ਜੀ। ਸੋ ਬਹੁਤ ਵਧੀਆ ਗੱਲ ਹੈ, ਅਤੇ ਇਹਦੇ 'ਚ ਭਾਰ ਦੀ ਬੜੀ ਅਹਿਮੀਅਤ ਹੁੰਦੀ ਹੈ। ਹਲਕਾ ਜਿਹੜਾ ਬੱਚਾ ਹੋਊਗਾ ਮੈਨੂੰ ਲੱਗਦਾ ਵੀ ਉਹ ਜ਼ਿਆਦਾ ਚੁਸਤ ਹੋਊਗਾ ਅਜਿਹੇ 'ਚ, ਅਤੇ ਜਿਹੜੇ ਭਾਰੇ ਹੁੰਦੇ ਆ ਬੱਚੇ ਉਹ ਇਹਦੇ 'ਚ ਮੈਨੂੰ ਲੱਗਦਾ ਵੀ ਘੱਟ ਕਰ ਪਾਉਣਗੇ। ਤਾਂ ਭਾਰ ਵਰਗ ਇਹਦੇ 'ਚ ਕਿਹੜੇ ਕਿਹੜੇ ਭਾਰ ਵਰਗ ਹੁੰਦੇ ਆ ਗੇਮ ਦੇ ਵਿੱਚ?
1: ਸਰ, ਇਹਦੇ 'ਚ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਭਾਰੀ ਬੱਚੇ ਹੁੰਦੇ ਉਹਨਾਂ ਨੂੰ ਪਹਿਲਾਂ ਫਿੱਟ ਕੀਤਾ ਜਾਂਦਾ, ਰਨਿੰਗ ਵਗੈਰਾ ਕਰਾ ਕੇ, ਐਕਸਰਸਾਈਜ਼ ਕਰਾ ਕੇ, ਉਸ ਹਿਸਾਬ ਨਾਲ ਉਹਨਾਂ ਨੂੰ ਐਕਸਰਸਾਈਜ਼ ਕਰਾਈ ਜਾਂਦੀ ਹੈ, ਰਨਿੰਗ ਕਰਾਈ ਜਾਂਦੀ ਹੈ, ਜਿਹਦੇ ਨਾਲ ਬੱਚਾ ਫਿੱਟ ਹੋ ਜੇ। ਜਦੋਂ ਆਪਾਂ ਬੱਚੇ ਦਾ ਦੇਖਦੇ ਹਾਂ ਵੀ ਭਾਰ ਠੀਕ ਹੋ ਗਿਆ, ਬੱਚਾ ਗੇਮ ਕਰਨ ਲਾਇਕ ਬਣ ਰਿਹਾ, ਫਿਰ ਉਹਨੂੰ ਆਪਾਂ ਹੌਲੀ ਹੌਲੀ ਗੇਮ ਸ਼ੁਰੂ ਕਰਾਵਾਂਗੇ, ਪਹਿਲਾਂ ਫਲੋਰ ਐਕਸਰਸਾਈਜ਼ ਸ਼ੁਰੂ ਕਰਾਵਾਂਗੇ ਬੱਚੇ ਨੂੰ।
0: ਫਲੋਰ ਐਕਸਰਸਾਈਜ਼ ਯਾਨੀ ਕਿ ਉਸਨੇ ਫਰਸ਼ ਦੇ ਉੱਤੇ ਹੀ ਸਟ੍ਰੈਚਿੰਗ ਤਰ੍ਹਾਂ ਦੀਆਂ, ਯਾਨੀ ਕਿ ਦੋਨੇ ਲੱਤਾਂ ਆਪਣੀਆਂ ਖੋਲ ਕੇ ਜ਼ਮੀਨ ਤੇ ਬੈਠਣ ਦੀ ਉਸਨੇ ਪ੍ਰੈਕਟਿਸ ਕਰਨੀ ਹੈ।
1: ਹਾਂਜੀ, ਫਲੋਰ ਐਕਸਰਸਾਈਜ਼ ਸਰ, ਜਿਵੇਂ ਬੱਚਾ ਸ਼ੁਰੂ ਤੋਂ ਬੇਸਿਕ ਸਿੱਖੂਗਾ, ਫਰੰਟ ਰੋਲ, ਬੈਕ ਰੋਲ, ਫਾਰਵਰਡ ਰੋਲ, ਹੈਂਡਸਟੈਂਡ ਰੋਲ, ਕਾਰਟਵੀਲ ਕੱਟ, ਇਹ ਸਿੱਖੂਗਾ ਪਹਿਲਾਂ, ਛੋਟੀਆਂ ਛੋਟੀਆਂ ਗੇਮਸ ਜੋ ਸ਼ੁਰੂ ਕਰੂਗਾ, ਫਿਰ ਬੱਚਾ ਅੱਗੇ ਅਗਲੇ ਪ੍ਰੈਕਟਿਸ ਦੀ ਸ਼ੁਰੂਆਤ ਕਰੂਗਾ।
0: ਜੀ ਜੀ, ਤੇ ਹੋਰ ਅੱਗੇ ਕਿਹੜੇ ਕਿਹੜੇ ਹੁੰਦੇ ਆ ਤੇ ਉਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਮੂਵਮੈਂਟਾਂ ਹੁੰਦੀਆਂ, ਜਿਵੇਂ ਤੁਸੀਂ ਹੁਣ ਫਲੋਰ ਦੀਆਂ ਮੂਵਮੈਂਟਾਂ ਦੱਸੀਆਂ?
1: ਜਿਵੇਂ ਵਲਟਿੰਗ ਟੇਬਲ ਤੇ ਆਪਾਂ ਬੱਚੇ ਨੇ ਦੂਰੋਂ ਭੱਜ ਕੇ ਆਉਣਾ, ਸਪਰਿੰਗ ਬੋਰਡ ਤੇ ਜੰਪ ਕਰਨਾ, ਫਿਰ ਹੈਂਡ ਸਟੈਂਡ ਕਰਨਾ ਉੱਪਰੋਂ, ਫਿਰ ਜਦੋਂ ਪਰਫੈਕਟ ਹੋ ਗਿਆ ਉਹਦੇ 'ਚ ਫਿਰ ਕਾਰਟਵੀਲ ਕੱਟ ਕਰਨੀ, ਕੱਟ ਸਾਲਟੋ ਕਰਨਾ।
0: ਇਹਦੇ 'ਚ ਕੋਚ ਦੀ ਵੀ ਆਪਣੀ ਬੜੀ ਮਿਹਨਤ ਲੱਗਦੀ ਹੈ ਕਿਉਂਕਿ ਉਸਨੇ ਡੈਮੋ ਦੇ ਕੇ ਦਿਖਾਉਣਾ, ਕਰ ਕਰਕੇ ਵਿਖਾਉਣਾ ਉਸਨੇ ਕੋਚ ਨੇ ਉਹਨਾਂ।
1: ਹਾਂਜੀ, ਕੋਚ ਦੀ ਬਹੁਤ ਵੱਡੀ ਅਹਿਮੀਅਤ ਹੈ, ਕੋਚ ਇਹ ਵੀ ਦੇਖੂਗਾ ਵੀ ਬੱਚੇ ਦੇ ਸੱਟ ਨਾ ਲੱਗ ਜੇ, ਬੱਚੇ ਨਾਲ ਖੜੂਗਾ, ਠੀਕ ਹੈ, ਕੋਚ ਨੂੰ ਫੋਲੋ ਕਰਨਗੇ ਬੱਚੇ। ਜੇ ਅਸੀਂ ਕੋਚ ਤੋਂ ਬਿਨਾਂ ਗੇਮ ਕਰਦੇ ਹਾਂ ਤਾਂ ਸਾਨੂੰ ਗੇਮ ਗਰਾਊਂਡ 'ਚ ਡਰ ਲੱਗਦਾ ਵੀ ਅਸੀਂ ਗੇਮ ਕਰਨੀ।

0: ਪਾਉਂਦੇ। ਕੋਚ ਦਾ ਗਰਾਊਂਡ 'ਚ ਹੋਣਾ ਬਹੁਤ ਜ਼ਰੂਰੀ ਹੈ।
1: ਠੀਕ ਮੈਡਮ, ਸਾਨੂੰ ਦੱਸੋ ਵੀ ਇਸ ਗੇਮ ਦੇ ਵਿੱਚ ਅੱਗੇ ਕਰੀਅਰ ਕੀ ਕੀ ਹੈ, ਕਿਹੜੀ ਕਿਹੜੀ ਆਪਸ਼ਨ ਹੈ ਇਹ ਗੇਮ ਕਰਨ ਵਾਲੇ ਬੱਚੇ ਦੇ ਕੋਲੇ, ਉਹ ਆਪਣੇ ਲਾਈਫ 'ਚ ਅੱਗੇ ਕਿੱਥੇ ਕਿੱਥੇ ਸੈੱਟ ਹੋ ਸਕਦਾ?
0: ਸਰ ਤੁਸੀਂ ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਦਾ, ਮੇਰੇ ਬ੍ਰਦਰ ਹੈ, ਮੇਰਾ ਬ੍ਰਦਰ ਸਰਬਜੋਤ, ਉਹ ਹੁਣ ਮੋਹਾਲੀ ਚੰਡੀਗੜ੍ਹ ਗੇਮ ਕਰਦਾ, ਉਹ ਇੰਟਰਨੈਸ਼ਨਲ ਤੱਕ ਖੇਡਿਆ ਆ, ਇੰਟਰਨੈਸ਼ਨਲ ਆ। ਪਿੱਛੇ ਜੇ ਹੁਣ ਮੈਚ ਹੋਇਆ ਸੀ ਨੈਸ਼ਨਲ ਦਾ, ਉਹਦਾ ਕੈਂਪ ਲੱਗਿਆ ਸਰ, ਇਹਦੇ 'ਚ ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਅਸੀਂ ਕਰ ਸਕਦੇ ਹਾਂ।
1: ਠੀਕ ਹੈ, ਸੋ ਬਹੁਤ ਅੱਛੀ ਗੱਲ ਹੈ। ਇਸ ਗੇਮ ਨੂੰ ਲੈ ਕੇ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਸਾਨੂੰ, ਸੁਣਨ ਵਾਲੇ ਸਰੋਤਿਆਂ ਨੂੰ, ਸਾਵਧਾਨੀਆਂ, ਕਰੀਅਰ ਜਾਂ ਇਕਿਪਮੈਂਟ ਜਾਂ ਕੋਸਟਿਊਮ ਨੂੰ ਲੈ ਕੇ? ਜੋ ਗੱਲਾਂ ਮੈਂ ਤੁਹਾਨੂੰ ਸਵਾਲ ਦੇ ਰੂਪ ਦੇ ਵਿੱਚ ਨਹੀਂ ਪੁੱਛੀਆਂ ਪਰ ਜ਼ਰੂਰੀ ਹੈ ਦੱਸਣਾ, ਉਹ ਅਖੀਰ 'ਚ ਦੱਸੋ।
0: ਸਰ ਇਸ 'ਚ ਨਾ ਇੱਕ ਤਾਂ ਜ਼ਰੂਰੀ ਹੈ ਵੀ ਆਪਣੇ ਬੱਚਿਆਂ ਨੂੰ ਗੇਮ ਨਾਲ ਜੋੜੋ
1: ਜੀ,
0: ਠੀਕ ਹੈ, ਬੱਚੇ 'ਚ ਫਲੈਕਸੀਬਿਲਟੀ ਆਊਗੀ, ਠੀਕ ਹੈ, ਉਹ ਜਿਹੜਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਬੱਚਾ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ, ਠੀਕ ਹੈ, ਹੁਣ ਅੱਜ ਕੱਲ੍ਹ ਬੱਚੇ ਫਾਸਟ ਫੂਡ ਜ਼ਿਆਦਾ ਖਾ ਰਹੇ ਹੈ, ਇਹ ਤੋਂ ਦੂਰ ਹੋਣ ਬੱਚੇ ਗਰਾਊਂਡ 'ਚ ਆਉਣ, ਗਰਾਊਂਡ 'ਚ ਆ ਕੇ ਬੱਚੇ ਆਪਦਾ ਕਰੀਅਰ ਦੇਖਦੇ ਆ ਵੀ ਕਿੱਦਾਂ ਦਾ, ਠੀਕ ਹੈ, ਸੋਸ਼ਲ ਹੁੰਦੇ ਆ ਬੱਚੇ, ਸਟੂਡੈਂਟਸ ਨਾਲ ਮਿਲਦੇ ਆ, ਪਲੇਅਰਸ ਨਾਲ ਮਿਲਦੇ ਆ, ਆ ਕੇ ਉਹ ਕੁਛ ਨਾ ਕੁਛ ਸਿੱਖਦੇ ਆ ਗਰਾਊਂਡ 'ਚ
1: ਜੀ। ਸੋ ਤੁਸੀਂ ਬੜੀ ਬਿਹਤਰ ਜਾਣਕਾਰੀ ਸਾਨੂੰ ਜਿਮਨਾਸਟਿਕ ਬਾਰੇ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਸਰ।
2: ਨੌਜਵਾਨ ਸਾਥੀਓ, ਹੁਣੇ ਤੁਸੀਂ ਸੁਣ ਰਹੇ ਸੀ ਇੱਕ ਵਿਸ਼ੇਸ਼ ਭੇਂਟ ਵਾਰਤਾ ਜਿਮਨਾਸਟਿਕ ਕੋਚ ਟਵਿੰਕਲ ਹੋਰਾਂ ਦੇ ਨਾਲ, ਅਤੇ ਮੁਲਾਕਾਤੀ ਸਨ ਮਨਦੀਪ ਅਰਜੋਰਾ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ।
3: ਅੱਜ ਤਾਂ ਪਾਰਟੀ ਚਾਹੀਦੀ ਹੈ,
4: ਪਹਿਲਾਂ ਚੈਂਪੀਅਨ ਨਾਲ ਸੈਲਫੀ ਲਵਾਂਗੇ।
3: ਆਈਡੀਆ, ਇੱਥੇ ਹੀ ਕਰਦੇ ਹਾਂ ਪਾਰਟੀ, ਪੀਜ਼ਾ ਪਾਰਟੀ।
4: ਯੇ ਚਲ ਆਪਣਾ ਕਾਰਡ ਤੇ ਪਿੰਨ ਦੇ।
3: ਆਪਣੇ ਕਾਰਡ ਦੇ ਡੀਟੇਲਸ ਮੈਂ ਆਪੇ ਪਾਉਂਗੀ। RBI ਕਹਿੰਦਾ ਹੈ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ। ਆਨਲਾਈਨ ਬੈਂਕਿੰਗ ਸਿਰਫ ਆਪਣੇ ਕੰਪਿਊਟਰ, ਮੋਬਾਈਲ ਅਤੇ ਸਿਕਿਉਰ ਨੈਟਵਰਕ ਤੇ ਕਰੋ।
4: ਬਾਏ ਗਰਲਸ,
3: ਕਿੱਥੇ ਜਾ ਰਹੀ ਹੈ?
4: ਸੁਣਿਆ ਨਹੀਂ? ਨੋ ਸ਼ੇਅਰਿੰਗ।
3: RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
5: ਪੇਸ਼ ਹੈ ਸਭ ਕਾ ਫੇਵਰੇਟ
6: ਮੌਜ ਬਹਾਰ, ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ, ਮੌਜ ਬਹਾਰ ਤਨ ਮਨ ਕੋ ਤਾਜ਼ਾ ਕਰ ਜਾਏ।
7: ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ 'ਤੇ, ਤੇ ਤੁਸੀਂ ਸੁਣ ਰਹੇ ਹੋ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੋਗ ਬਾਣੀ।
2: ਨੌਜਵਾਨ ਸਾਥੀਓ, ਆਓ ਸੁਣਦੇ ਹਾਂ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਇਹ ਗੀਤ।

0: पार्टी चाहिए, पहला चैंपियन ना सेल्फी लगाएंगे।
1: आइडिया, इथे कर दे पार्टी, पिज्जा पार्टी।
0: ये चल अपना कार्ड ते पिन दे।
1: अपने कार्ड ते डिटेल्स मैं आपे पाऊंगी। RBI कहता है अपना पिन, OTP, CVV या इंटरनेट बैंकिंग पासवर्ड किसी नाल शेयर ना करो। ऑनलाइन बैंकिंग सिर्फ अपने कंप्यूटर, मोबाइल अते सिक्योर नेटवर्क से करो।
0: बाय गर्ल्स,
1: किथे जा रही है?
0: सुनिया नहीं? नो शेयरिंग।
1: RBI कहता है जानकार बनो, सचेत रहो।
2: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ, ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
3: ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੋਗ ਬਾਣੀ।

ਹੁਣ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਵੇਲਾ ਹੋ ਰਿਹਾ ਹੈ ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

ਮੰਨਿਆ ਕਿ ਪਿਆਰ ਦੋ ਰੂਹਾਂ ਦਾ ਹੀ ਮੇਲ ਹੁੰਦਾ, ਸਮਾਂ ਪਾ ਕੇ ਸਿਉਂਕ ਲੱਗ ਜਾਂਦੀ ਏ ਸਰੀਰਾਂ ਨੂੰ। ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗਾ ਗ

0: ਜੀ ਸਰੋਤਿਓ, ਪਹਿਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਜੀ, ਗੱਲਬਾਤ ਸਾਂਝੀ ਕਰ ਲੈਂਦੇ ਉਹਨਾਂ ਦੇ ਨਾਲ। ਹੈਲੋ
1: ਹੈਲੋ,
0: ਸਵਾਗਤ ਹੈ ਜੀ, ਆਪਣਾ ਨਾਮ ਤੇ ਗ੍ਰਾਂ ਦੱਸ ਦਿਓ ਬਾਈ ਜੀ।
1: ਤੇਜਾ ਸਿੰਘ ਭੰਗੂ ਜੀ, ਪਿੰਡ ਮੱਲਾ, ਮੇਰੇ ਬਾਜਾ ਖਾਨਾ।
0: ਵਾਹ ਜੀ ਵਾਹ, ਮੱਲੇ ਵਾਲਿਓ ਕੀ ਹਾਲ ਚਾਲ ਹੈ?
1: ਵਧੀਆ ਜੀ ਵਧੀਆ, ਤੁਸੀਂ ਦੱਸੋ।
0: ਕਿਰਪਾ ਜਨਾਬ ਤੁਹਾਡੀ, ਤੁਸੀਂ ਯਾਦ ਕਰ ਲੈਂਦੇ ਹੋ, ਸਾਡਾ ਦਿਨ ਹੋਰ ਚੰਗਾ ਹੋ ਜਾਂਦਾ।
1: ਹਾਂਜੀ, ਤੁਹਾਡੇ ਨਾਲ ਹੀ ਗੱਲ ਹੁੰਦੀ, ਆਪਣੀ ਤਾਂ ਵਧੀਆ ਸਗਮਾ, ਮੈਂ ਉਹ ਤੱਕ ਜਿਹਾ ਹੀ ਲਾ ਲੈਂਦਾ।
0: ਧੰਨ ਭਾਗ ਸਾਡੇ, ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਮੈਨੂੰ ਯਾਦ ਆ 20 ਦਿਨ ਪਹਿਲਾਂ। ਹਾਂਜੀ,
1: ਪੇਸ਼ਕਾਰੀ ਬਹੁਤ ਵਧੀਆ ਤੁਹਾਡੀ।
0: ਨਹੀਂ, ਸਾਰੇ ਬਹੁਤ ਵਧੀਆ ਨੇ ਜੀ, ਆਪਣੀ ਆਪਣੀ ਥਾਂ ਤੇ, ਕਿਸੇ ਚ ਕੋਈ ਕਲਾ, ਕਿਸੇ ਚ ਕੋਈ ਕਲਾ। ਚਲੋ ਤੇ ਆਪਾਂ ਥੋੜੀਆਂ ਜਿਹੀਆਂ ਬਜ਼ੁਰਗਾਂ ਨਾਲ ਵੱਧ ਗੱਲਾਂ ਕਰ ਲੈਂਦੇ ਹਾਂ, ਹੋਰ ਤਾਂ ਕੋਈ ਖਾਸ ਗੱਲ ਨੀ।
1: ਹਾਂਜੀ ਹਾਂਜੀ,
0: ਤੇ ਬਾਪੂ ਜੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਫਿਰ? ਗਰਮੀ ਥੋੜੀ ਜਿਹੀ ਜ਼ਿਆਦਾ ਹੋ ਗਈ ਦੋ ਕੁ ਦਿਨਾਂ ਦੀ।
1: ਹਾਂਜੀ, ਬਸ ਟਾਈਮ ਨਾਲ ਹੀ ਆ ਜਾਈਦਾ ਘਰੇ।
0: ਠੀਕ ਹੈ, ਕਿੱਥੇ ਹੁੰਦੇ ਹੋ?
1: ਬਾਜੇ ਖਾਨੇ ਹੁੰਦੇ ਆ ਜੀ, ਰੇੜਾ ਚਲਾਉਂਦੇ ਆ, ਦੂਜਾ ਮੋਟਰਸਾਈਕਲ ਵਾਲਾ।
0: ਅੱਛਾ, ਉਹ ਥੋੜਾ ਜਿਹਾ ਰਿਸਕ ਜਿਆਦਾ ਨਹੀਂ ਉਹਦੇ ਤੇ?
1: ਹਾਂਜੀ, ਫਰਿੱਜਾਂ ਲੋਕਾਂ ਦੀਆਂ, ਏਸੀ ਲਗਾਈਦੇ ਆ,
0: ਲੋਕਾਂ ਨੂੰ ਠੰਡੀਆਂ ਚੀਜ਼ਾਂ ਤੇ ਠੰਡ ਪ੍ਰਦਾਨ ਕਰਦੇ ਹੋ ਫਿਰ, ਆਪ ਗਰਮੀ ਚ ਰਹਿੰਦੇ ਹੋ।
1: ਹਾਂਜੀ, ਸੇਵਾ ਕਰੀਦੀ ਆ।
0: ਠੀਕ ਹੈ, ਮੇਰਾ ਖਿਆਲ ਪਹਿਲਾਂ ਨਹੀਂ ਸੀ ਆਪਣੀ ਇਸ ਵਿਸ਼ੇ ਤੇ ਗੱਲ ਹੋਈ ਸੀ।
1: ਹਾਂ, ਪਹਿਲਾਂ ਹੋਈ ਸੀ ਜੀ ਗੱਲ।
0: ਜੀ ਜੀ ਜੀ, ਚਲੋ ਤੇ ਮਿਹਨਤ ਹੈ ਜੀ, ਦੇਖੋ ਬਾਬੇ ਨਾਨਕ ਦੇ ਕਿਰਤੀ ਬੰਦੇ ਹੋ ਤੁਸੀਂ, ਹਨਾ, ਕਿਰਤ ਨਾਲ ਰੋਟੀ ਖਾਣੀ ਪਸੰਦ ਕਰਦੇ ਹੋ ਤੇ ਔਰ ਖਾਣੀ ਵੀ ਚਾਹੀਦੀ ਆ, ਹਜ਼ਮ ਵੀ ਇਹੀ ਆਉਂਦੀ ਆ ਤੇ ਅੱਗੇ ਆਉਣ ਵਾਲੀ
1: ਪਿਆਰ ਦੇ ਤਾਂ ਹਜ਼ਮ ਬਣੇ ਆਉਂਦੀ।
0: ਹਾਂ, ਤੇ ਮੈਨੂੰ ਲੱਗਦਾ ਗੀਤ ਵੀ ਅੱਜ ਫਿਰ ਇਹੋ ਜਿਹਾ ਹੀ ਸੁਣਨਾ ਕੋਈ, ਹਨਾ। ਰੋਟੀ ਹੱਕ ਦੀ ਖਾਈਏ ਜੀ।
1: ਹਾਂਜੀ, ਇੱਕ ਤਾਂ ਬਾਜੇ ਖਾਨੇ ਤੋਂ ਆ ਜੱਜ ਮੁੰਡਾ, ਉਹਨੇ ਫਰਮਾਇਸ਼ ਕਰੀ ਸੀ ਨਾ, ਮੇਰਾ ਨਾਂ ਲੈ ਦਿਓ।
0: ਅੱਛਾ,
1: ਉਹਦੀ ਫਰਮਾਇਸ਼ ਤੇ ਗਾਣਾ ਆਹੀ ਸੁਣਾ ਦਿਓ ਜੀ।
0: ਕੀ ਕਹਿੰਦੇ ਆ ਬਾਈ ਦਾ, ਕੀ ਨਾਂ ਹੈਗਾ ਫਿਰ ਵੀ ਦੱਸ ਦਿਓ?
1: ਜੱਜ ਆ ਜੀ, ਬਾਜੇ ਖਾਨੇ ਤੋਂ।
0: ਅੱਛਾ, ਨਾ ਹੀ ਜੱਜ ਆ ਉਹਦਾ, ਕਿਆ ਬਾਤ।
1: ਹਾਂਜੀ
0: ਠੀਕ ਹੈ,
1: ਮੈਨੂੰ ਪਹਿਲਾਂ ਆਂਦਾ ਸੀ ਮੇਰੇ ਨਾਂ ਤੋਂ ਹੱਸਣ ਗਿਆ ਨਾ, ਜਦੋਂ ਨਾਂ ਲਿਆ ਨਾ, ਮੈਂ ਫੋਨ ਬਹੁਤ ਲਾਉਣਾ, ਮੇਰਾ ਲੱਗਦਾ ਨਹੀਂ।
0: ਚਲੋ ਕੋਈ ਨੀ, ਦਿਓ ਨੰਬਰ ਸਾਨੂੰ ਤੇ ਅਸੀਂ ਬੁੱਧਵਾਰ ਨੂੰ ਲਾ ਲਾਂਗੇ ਕਿਸੇ ਦਿਨ ਤੇ ਤੁਸੀਂ ਜੁੜੇ। ਤੇਜਾ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਜੀ। ਗਰਮੀ ਬਾਪੂ ਜੀ, ਗਰਮੀ ਬਹੁਤ ਹੈ, ਸੜਕਾਂ ਤੇ ਧੁੱਪੇ ਰਹਿਣਾ ਤੁਸੀਂ, ਲੋਹਾਂ ਚ ਵੀ ਰਹਿਣਾ, ਠੀਕ ਹੈ। ਪਾਣੀ ਪੂਣੀ ਵੱਧ ਪੀਂਦੇ ਰਹੋ, ਨਿੰਬੂ ਪਾਣੀ ਪੀ ਲਿਆ ਕਰੋ ਤੇ ਜਾਂ ORS ਦੇ ਪੈਕਟ ਲੈ ਲਓ, ਦੋ ਚਾਰ ਉਹ ਘੋਲ ਕੇ ਪੀ ਲਿਆ ਕਰੋ।
1: ਹਾਂਜੀ ਹਾਂਜੀ, ਟਾਈਮ ਨਾਲ ਹੀ
0: ਚਾਹੀਦਾ। ਠੀਕ ਹੈ ਜੀ, ਟਾਈਮ ਨਾਲ ਘਰੇ ਆ ਜਾਂਦੇ ਹੋ ਤਾਂ ਹੋਰ ਵਧੀਆ ਗੱਲ ਹੈ। ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ, ਧੰਨਵਾਦ ਜੀ।

0: ਠੀਕ ਹੈ, ਕਿਵੇਂ ਚੱਲ ਰਹੀ ਹੈ?
1: ਸਰਦੀਆਂ ਦਾ ਮੁੰਡਾ ਜੀ
0: ਜੀ, ਨਾਲੇ ਖੇਤੀ ਕਰ ਰਹੇ ਹੋ?
1: ਹਰ ਦਾ ਢਿੱਲੋਂ ਮੇਰਾ ਸਾਥੀ ਹੈ ਜੀ।
0: ਮੈਂ ਕਿਹਾ ਨਾਲੇ ਕਹੀ ਜਾਂਦੇ ਹੋ ਖੇਤੀ ਕਰਦੇ ਆ?
1: ਹਾਂਜੀ, ਮੇਰੇ ਕੋਲ ਘਰ ਦੀ ਢੇਰੀ ਜੀ ਸਾਡੀ ਆਪਦੀ ਜੀ।
0: ਠੀਕ ਹੈ ਜੀ, ਠੀਕ ਹੈ, ਠੀਕ ਹੈ, ਠੀਕ
1: ਹੈ, 12 ਕਿੱਲੇ ਜੀ।
0: ਚਲੋ ਧੰਨ ਭਾਗ ਜੀ, ਤੇ ਸਾਡੀ ਆਵਾਜ਼ ਪਤਾ ਨਹੀਂ ਤਾਂ ਘੱਟ ਸੁਣਦੇ ਹੋ, ਪਤਾ ਨਹੀਂ ਭਾਈ ਤੁਸੀਂ ਆਪਣੀ ਗੱਲ ਜ਼ਿਆਦਾ ਦੱਸਣੀ ਹੁੰਦੀ ਹੈ। ਬੇਦੀ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਧੰਨਵਾਦ ਜੀ। ਤੁਹਾਡੀ ਪਸੰਦ ਤੇ ਕੁਲਦੀਪ ਮਾਨਕ ਦੀ ਆਵਾਜ਼ 'ਚ ਗੀਤ ਆ ਗਿਆ।

0: ਸਰੋਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
2: ਜੀ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:17 ਹੋ ਚੁੱਕੇ ਨੇ ਜੀ। ਤੁਹਾਡੇ ਨਾਲ ਬਣਿਆ ਤੁਹਾਡਾ ਰੇਡੀਓ ਦੋਸਤ ਸੰਦੀਪ ਸ਼ਿਰਗਿੱਲ ਤੇ ਸਰੋਤਾ ਸਾਡੇ ਨਾਲ ਲਾਈਨ ਤੇ ਬਣੇ ਹੋਏ ਨੇ। ਹੈਲੋ,
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ ਸਾਡੇ ਸਰੋਤਿਆਂ ਨਾਲ? ਸਾਲ ਪਾਓ
3: ਮਾਨ ਪਿੰਡ ਮਾਹੀਨੂੰਗਾ ਜ਼ਿਲ੍ਹਾ ਬਠਿੰਡਾ ਜੀ।
2: ਜੀ ਬਹੁਤ
3: ਤਲਵੰਡੀ ਸਾਬੋ ਨੀਅਰ ਨਵਾਂ ਗੁਰਦੁਆਰਾ ਸਾਹਿਬ।
2: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਬਾਈ ਜੀ। ਜਰਨੈਲ ਸਿੰਘ ਜੀ, ਕੀ ਹਾਲ ਚਾਲ ਹੈ ਤੁਹਾਡਾ?

0: ਬੜਾ ਵਧੀਆ ਜੀ
1: ਪਿੰਡ ਮਾਹੀ ਮੰਗਲ ਦਾ
0: ਕਰਕੇ ਹੋਰ ਵਧੀਆ ਹੋ ਗਿਆ
1: ਧੰਨ ਭਾਗ ਸਾਡੇ ਤੇ ਸਾਡਾ ਵੀ ਦਿਨ ਹੋਰ ਵਧੀਆ ਹੋ ਗਿਆ ਜਨਾਬ ਤੁਹਾਡੇ ਨਾਲ ਗੱਲ ਕੀਤੀ ਔਰ ਮਾਹੀ ਮੰਗਲ ਪਿੰਡ ਦਾ ਕੀ ਹਾਲ ਚਾਲ ਹੈ
0: ਬਹੁਤ ਵਧੀਆ ਜੀ ਸਰ
1: ਤੇ ਹਰਦੇਵ ਮਾਹੀ ਮੰਗਲ ਜੀ ਵੀ ਗੇੜਾ ਮਾਰਦੇ ਆ ਪਿੰਡ ਅੱਜ ਕੱਲ
0: ਹਾਂਜੀ ਹਾਂਜੀ ਮਾਰਦੇ
1: ਜੀ ਕੱਲ ਪਰਸੋਂ ਮੈਂ ਦੇਖੀਆਂ ਸੀ ਕੁਛ ਉਹਨਾਂ ਦੀਆਂ ਵੀਡੀਓ ਸਾਹਮਣੇ ਆਈਆਂ ਪਿੰਡ ਦੀਆਂ
0: ਉਹਨਾਂ ਦੀ ਮਾਤਾ ਦੀ ਸਹੇਲੀ ਸੀਗੀ ਜੀ ਇੱਥੇ ਗਰੀਬ ਘਰੋਂ
1: ਜੀ ਜੀ
0: ਉਹਨੂੰ ਦਵਾਈ ਦਵੂਈ ਦਵਾ ਕੇ ਗਏ ਸੀ ਡਾਕਟਰ ਲੈ ਕੇ
1: ਹਾਂ ਬਸ ਉਸੇ ਦਾ ਹੀ ਮੈਂ ਜ਼ਿਕਰ ਕਰਨ ਲੱਗਿਆ ਸੀ ਮੈਂ ਕੱਲ ਹੀ ਵੇਖਿਆ ਸੀਗਾ ਕਿ ਉਹ ਮਾਤਾ ਦੇ ਨਾਲ ਬੈਠੇ ਸੀ ਕਿਸੇ ਹਸਪਤਾਲ 'ਚ
0: ਮੈਨੂੰ ਵੀ ਬੱਚਿਆਂ ਨੇ ਦਿਖਾਇਆ ਸੀ
1: ਜੀ ਜੀ
0: ਮੋਬਾਈਲ ਤੇ
1: ਚਲੋ ਬਹੁਤ ਸੋਹਣੀ ਗੱਲ ਹੈ ਬੜੇ ਲੰਬੇ ਸਮੇਂ ਬਾਅਦ ਉਹ ਵਾਪਸ ਆਏ ਨੇ ਹਨਾ ਤੇ ਅੱਜ ਕੱਲ ਦੁਬਾਰਾ ਚਰਚਿਤ ਹੋਏ ਨੇ ਤੇ ਆਪਾਂ ਫਿਰ ਬਾਈ ਜੀ ਕਿਹੜੇ ਗੀਤ ਨੂੰ ਸੁਣਨਾ ਪਸੰਦ ਕੀਤਾ ਅੱਜ
0: ਹਰਚਰਨ ਕਰੇਵਾਲ ਦਾ ਸੁਣਾ ਦੇ ਜੀ ਜੱਟ ਲੁਧਿਆਣੇ ਦਾ
1: ਵਾਹ ਜੀ ਵਾਹ
0: ਆਪਣੀ ਸਾਰੀ ਟੀਮ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਬਾਈ ਜੀ ਤੁਸੀਂ ਸਾਡੇ ਨਾਲ ਜੁੜੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਸ਼ਰਮਾ ਜੀ ਸਾਡੇ ਵਿਕਾਸ ਜੀ ਸਮਾਈਲ ਦੇ ਕੇ ਤੁਹਾਡਾ ਧੰਨਵਾਦ ਕਰਦੇ ਆ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੁਹਾਨੂੰ ਤੇ ਸ਼ੁਕਰੀਆ ਬਾਈ ਜੀ ਜਰਨੈਲ ਸਿੰਘ ਜੀ

0: ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 7:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਹਿਰਸਟੋਰ ਨੇ ਓਸਲੋ ਵਿੱਚ ਵਫਦ ਪੱਧਰੀ ਗੱਲਬਾਤ ਕੀਤੀ। ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕੀਤੀ ਹੈ। ਪ੍ਰਧਾਨ ਮੰਤਰੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਚ ਕੱਲ੍ਹ ਇਟਲੀ ਦੇ 2 ਦਿਨਾਂ ਦੌਰੇ ਤੇ ਰੋਮ ਪਹੁੰਚਣਗੇ। ਸੀਨੀਅਰ ਕਾਂਗਰਸੀ ਨੇਤਾ ਵੀ ਡੀ ਸਤੀਸ਼ਨ ਨੇ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨਾਲ 20 ਹੋਰ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੰਜਾਬ ਸਮੇਤ ਉੱਤਰੀ ਭਾਰਤ ਤੇ ਜ਼ਬਰਦਸਤ ਗਰਮੀ ਦੀ ਮਾਰ ਹੇਠ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਹਿਰਸਟੋਰ ਨੇ ਓਸਲੋ ਵਿੱਚ ਸੀਮਤ ਅਤੇ ਵਫਦ ਪੱਧਰੀ ਗੱਲਬਾਤ ਕੀਤੀ ਹੈ। ਦੋਵੇਂ ਨੇਤਾ ਭਾਰਤ ਨਾਰਵੇ ਸਬੰਧਾਂ ਨੂੰ ਇੱਕ ਗ੍ਰੀਨ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਲਈ ਸਹਿਮਤ ਹੋਏ ਨੇ। ਇਹ ਸਾਫ਼ ਸੁਥਰੀ ਊਰਜਾ, ਬਲੂ ਅਰਥਵਿਵਸਥਾ ਅਤੇ ਹਰਿਤ ਬਦਲਾਅ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਵਾਲਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਗੱਲਬਾਤ ਦੌਰਾਨ ਨੇਤਾਵਾਂ ਨੇ ਦੋਵੇਂ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕੀਤੀ ਤੇ ਵਪਾਰ ਤੇ ਨਿਵੇਸ਼, ਬਲੂ ਇਕਾਨਮੀ, ਸਰਕੂਲਰ ਅਰਥਵਿਵਸਥਾ, ਨਵਿਆਉਣ ਯੋਗ ਊਰਜਾ, ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਪੁਲਾੜ ਅਤੇ ਆਰਕਟਿਕ ਖੇਤਰ ਸਮੇਤ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਸਹਿਮਤ ਹੋਏ। ਦੋਹਾਂ ਨੇਤਾਵਾਂ ਨੇ ਭਾਰਤ EFTA ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ ਤੋਂ ਪੈਦਾ ਹੋਣ ਵਾਲੇ ਵਿਸ਼ਾਲ ਮੌਕਿਆਂ ਦਾ ਵੀ ਜ਼ਿਕਰ ਕੀਤਾ।
2: ਭਾਰਤ ਔਰ ਯੂਰੋਪ ਆਪਣੇ ਸਬੰਧੋਂ ਕੇ ਏਕ ਨਏ ਸਵਰਣਿਮ ਯੁਗ ਮੇਂ ਪ੍ਰਵੇਸ਼ ਕਰ ਰਹੇ ਹੈ। ਪਿਛਲੇ ਵਰਸ਼ ਭਾਰਤ ਔਰ ਯੂਰੋਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ ਕੇ ਏਕ ਇਤਿਹਾਸਿਕ ਟ੍ਰੇਡ ਐਂਡ ਇਕੋਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਲਾਗੂ ਕੀਆ। ਇਹ ਐਗਰੀਮੈਂਟ ਭਾਰਤ ਔਰ ਨਾਰਵੇ ਕੇ ਬੀਚ ਸ਼ੇਅਰਡ ਪ੍ਰੋਗਰੈਸ ਔਰ ਪ੍ਰੋਸਪਰਿਟੀ ਸੁਨਿਸ਼ਚਿਤ ਕਰਨੇ ਕਾ ਬਲੂ ਪ੍ਰਿੰਟ ਹੈ। ਇਸ ਐਗਰੀਮੈਂਟ ਮੇਂ ਅਗਲੇ 15 ਵਰਸ਼ ਮੇਂ ਭਾਰਤ ਮੇਂ $100 ਬਿਲੀਅਨ ਇਨਵੈਸਟਮੈਂਟ

0: ਜੀ ਸਰੋਤਿਓ, ਅਗਲੇ ਸਰੋਤਾ ਸਾਡੇ ਨਾਲ ਲਾਈਨ ਤੇ ਬਣ ਚੁੱਕੇ ਨੇ ਜੀ, ਗੱਲਬਾਤ ਸਾਂਝੀ ਕਰ ਲੈਂਦੇ ਆਪਾਂ ਉਹਨਾਂ ਦੇ ਨਾਲ। ਹੈਲੋ, ਹਾਂਜੀ ਸਵਾਗਤ ਹੈ ਬਾਈ ਜੀ, ਆਪਣਾ ਨਾਮ ਤੇ ਗ੍ਰਾਂ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ, ਆਵਾਜ਼ ਜੀ ਦੱਬ ਗਈ। ਚੋ ਵਾਲੇ ਭੋਲੇ ਦਾ ਬਹੁਤ ਬਹੁਤ ਸਵਾਗਤ ਹੈ। ਥੋੜੀ ਜੀ ਮੈਂ ਕਿਹਾ ਆਵਾਜ਼ ਦੱਬ ਗਈ ਥੋੜੀ। ਇਥੋਂ ਪੂਰਾ ਪ੍ਰੋਗਰਾਮ ਕੀਤਾ ਸੀ ਆਪਾਂ ਦੋ ਦਿਨਾਂ ਦਾ, ਮੇਰਾ ਪਿੰਡ ਹਨਾ, ਸੁਣਿਆ ਹੋਣਾ ਤੁਸੀਂ। ਤੇ ਬਾਈ ਜੀ ਕੀ ਹਾਲ ਚਾਲ ਹੈ ਤੁਹਾਡੇ ਪਿੰਡ ਦਾ, ਕੀ ਹਾਲ ਹੈ?
1: ਠੀਕ ਠਾਕ ਹੈ ਜੀ, ਬਹੁਤ ਵਧੀਆ ਜੀ, ਮੇਰਾ ਮਾਲਕ ਦੀ
0: ਜੀ ਜੀ ਜੀ ਜੀ
1: ਵਧੀਆ ਗੀ।
0: ਕਣਕਾਂ ਸਾਂਭ ਕੇ ਹੋ ਗਏ ਵੇਲੇ, ਤੇ ਹੁਣ ਫਿਰ ਅਗਲੀਆਂ ਫਸਲਾਂ ਦੀ ਤਿਆਰੀ ਚੱਲਦੀ ਹੋਣੀ ਆ।
1: ਹਾਂਜੀ, ਹੁਣ ਮੱਕੀ ਮੁੱਕੀ ਬਾਬਾ ਬੀਜੀ ਹੋਈ ਆਪਣੇ ਵੀ, ਬਹੁਤ ਜ਼ਿਆਦਾ ਬੀਜੀ ਹੋਈ ਆ।
0: ਠੀਕ ਹੈ ਜੀ, ਇਸ ਪਾਸੇ ਨੂੰ ਸ਼ਾਇਦ ਇਸ ਕਰਕੇ ਕਿਸਾਨ ਵਧ ਗਿਆ ਕਿਉਂਕਿ ਮੱਕੀ ਦਾ ਆਚਾਰ ਪੈ ਜਾਂਦਾ ਹਨਾ।
1: ਹਾਂਜੀ ਹਾਂਜੀ, ਨਹੀਂ ਬਹੁਤ ਸੁਖਾਲੀ ਚੀਜ਼ ਆ ਜੀ, ਬਹੁਤ ਵਧੀਆ ਚੀਜ਼ ਆ।
0: ਕੁਛ ਜਿਹੜਾ ਇਥਨੋਲ ਵਗੈਰਾ ਕੁਛ ਤਿਆਰ ਹੋ ਰਿਹਾ, ਉਹਦੇ ਚ ਵੀ ਮੱਕੀ ਦੀ ਕਹਿੰਦੇ ਕਾਫੀ ਉਧਰ ਨੂੰ ਡਿਮਾਂਡ ਹੋ ਰਹੀ ਹੈ।
1: ਹਾਂਜੀ ਹਾਂਜੀ, ਉਹ ਵੀ।
0: ਚਲੋ, ਤੇ ਬਾਕੀ ਪਸ਼ੂਆਂ ਦੇ ਹਰੇ ਚਾਰੇ ਲਈ ਤਾਂ ਆਪਣੇ ਪੰਜਾਬ ਦੇ ਵਿੱਚ ਮੱਕੀ ਜਿਹੜੀ ਇੱਕ ਮੁੱਖ ਫਸਲ ਦੇ ਤੌਰ ਤੇ ਆਉਂਦੀ ਹੈ
1: ਤੇ ਵਧੀਆ ਹੋ ਵੀ ਹੈਗੀ ਜੀ, ਆਮਦਨ ਵਾਲੀ ਚੀਜ਼ ਵੀ ਹੈ ਜੀ।
0: ਤੇ ਬਾਈ ਜੀ ਅੱਜ ਫਿਰ ਗੀਤ ਕਿਹਨਾਂ ਦੀ ਆਵਾਜ਼ ਸੁਣੋਗੇ?
1: ਸਰਜੀਤ ਹਰਮਨ ਦਾ ਲਾ ਦਿਓ ਜੀ,
0: ਨਿਰਮੋਹੀ ਨਗਰੀ। ਹਾਂਜੀ,
1: ਨਿਰਮੋਹੀ ਨਗਰੀ।
0: ਹਾਂਜੀ, ਲਓ ਜੀ ਗੀਤ ਆ ਰਿਹਾ ਬਾਈ ਜੀ। ਸ਼ੁਕਰੀਆ ਤੁਹਾਡਾ।
1: ਠੀਕ ਹੈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।

0: ਜੀ ਅਗਲੇ ਸਰੋਤਾ ਸਾਡੇ ਨਾਲ ਲਾਈਨ ਤੇ ਬਣ ਚੁੱਕੇ ਨੇ ਜੀ, ਗੱਲਬਾਤ ਸਾਂਝੀ ਕਰਦੇ ਉਹਨਾਂ ਦੇ ਨਾਲ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ।
0: ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ ਜਨਾਬ?
1: ਮੈਂ ਜੀ ਭੋਲਾ ਸਿੰਘ ਪਸਰਾਲੇ ਪਿੰਡੋਂ ਮੋਲਦਾ ਜੀ, ਜ਼ਿਲ੍ਹਾ ਬਠਿੰਡਾ ਜੀ।
0: ਵਾਹ ਜੀ ਵਾਹ,
1: ਤੇ ਡਾਬਾ ਦੀ ਦੁਕਾਨ ਕਰਦੇ ਆਪਾਂ ਸੁਨਿਆਰੇ ਜੀ।
0: ਜੀ ਜੀ ਜੀ ਜੀ, ਕੰਮ ਕਾਰ ਠੀਕ ਚੱਲ ਰਿਹਾ ਜੀ?
1: ਹਾਂਜੀ ਕੰਮ ਮੰਦਾ ਹੀ ਹੈ ਜੀ, ਭਾਅ ਵਾਲੇ ਤੇ
0: ਬਿਲਕੁਲ
1: ਕਰਕੇ ਨਾ ਛੋਟੇ ਸੁਨਿਆਰਾ ਦਾ ਕੰਮ ਡਾਊਨ ਹੋ ਗਿਆ ਜੀ।
0: ਜੀ ਜੀ ਜੀ ਜੀ ਜੀ, ਪਿਛਲੇ ਕੁਛ ਦਿਨਾਂ ਤੋਂ ਦੇਖ ਰਹੇ ਹਾਂ ਜੀ ਭਾਅ ਅਸਮਾਨ ਨੂੰ ਛੂੰਦੇ ਜਾਂਦੇ ਨੇ।
1: ਹੋਰ ਜੀ 1,58,000 ਹੋਇਆ ਪਿਆ ਜੀ।
0: ਬਿਲਕੁਲ ਬਿਲਕੁਲ, ਬਾਕੀ ਡੇਲੀ ਦਾ ਰੇਟ ਹੈ ਜੀ, ਤੇ ਪਿਛਲੇ 4-5 ਦਿਨ ਪਹਿਲਾਂ ਤਾਂ ਇੱਕੋ ਦਮ ਹੀ ਤੇਜ਼ੀ ਜੀ ਫੜੀ ਸੀ ਕਹਿੰਦੇ ਥੋੜੀ ਜੀ ਹੋਰ। ਚਲੋ ਜੀ, ਇਹ ਦੇਖੋ ਕੰਮ ਨੇ ਹਨਾ, ਇਹ ਤਾਂ ਰੋਜ਼ ਦਾ ਰੇਟ ਹੈਗਾ ਸੋਨੇ ਦਾ ਤਾਂ ਚਾਂਦੀ ਦਾ ਵੀ। ਤੇ ਬਾਈ ਜੀ ਜ਼ਿੰਦਗੀ ਕਿਵੇਂ ਚੱਲਦੀ ਆ ਭੋਲਾ ਸਿੰਘ ਜੀ, ਇਹ ਦੱਸ ਦਿਓ।
1: ਠੀਕ ਆ ਜੀ, ਬਸ ਟਾਈਮ ਪਾਸ ਹੋਈ ਜਾਂਦਾ, ਮੁੰਡਾ ਕੰਮ ਕਰਦਾ ਨਕਸ਼ੇ ਬਣਾਉਂਦਾ ਕੰਪਿਊਟਰ ਤੇ।
0: ਜੀ ਜੀ,
1: ਕੰਮ ਕਰਦਾ 12-13,000 ਉੱਥੋਂ ਲੈ ਲੈਂਦਾ,
0: ਆਰਕੀਟੈਕਟ ਦਾ ਕੰਮ ਹੈ ਬਾਈ ਦਾ। ਹੈ ਜੀ,
1: ਹਾਂਜੀ ਆਰਕੀਟੈਕਟ ਦਾ ਕੰਮ ਕਰਦਾ।
0: ਚਲੋ, ਕਹਿੰਦਾ ਭਾਵ ਇਹ ਆ ਕੁੱਲ ਮਿਲਾ ਕੇ ਗੁਜ਼ਾਰਾ ਠੀਕ ਹੋਣਾ ਚਾਹੀਦਾ, ਤੰਦਰੁਸਤ ਪਰਿਵਾਰ ਰਹਿਣਾ ਚਾਹੀਦਾ ਹਨਾ।
1: ਹਾਂਜੀ,
0: ਤੋ ਰੋਟੀਆਂ ਕਹਿੰਦੇ ਘੱਟ ਖਾ ਲਓ ਪਰ ਸਬਰ ਦੀਆਂ ਖਾ ਲਓ ਤੇ ਇੱਜ਼ਤ ਮਾਨ ਦੀਆਂ ਹਨਾ। ਜੀ ਜੀ ਜੀ, ਬਾਈ ਜੀ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ। ਪਹਿਲੀ ਵਾਰੀ ਜੁੜੇ ਤੁਸੀਂ?
1: ਪਹਿਲੀ ਵਾਰੀ ਜੁੜਿਆ ਜੀ, ਮੈਂ ਤਾਂ 12-13 ਸਾਲ ਹੋ ਗਏ।
0: ਓਏ ਹੋਏ ਹੋਏ, ਕਿੰਨੀਆਂ ਕੁ ਗੱਲਾਂ ਸਾਂਭੀ ਬੈਠੇ ਸੀ ਅੰਦਰ।
1: ਅੱਜ ਮੈਂ 20 ਗਰਮਾ ਰੇਡੀਓ ਤੋਂ ਪਾਸ ਹੋ ਕੇ ਬੈਠਾ ਸੀ, ਫੇਰ ਮਸਾ ਮਿਲਿਆ ਜੀ।
0: ਅੱਛਾ ਅੱਛਾ, ਠੀਕ ਹੈ, ਨਾਲ ਨਾਲ ਸੁਣਦੇ ਰਹਿੰਦੇ ਹੋਵੋਗੇ ਜਦੋਂ ਫੋਨ ਕੱਟਿਆ ਗਿਆ।
1: ਉਹ ਵੀ ਲਾ ਲਈਏ, ਸੁਣਦਾ ਸ਼ਾਮ ਦਾਣੀ ਵੀ ਸੁਣਦਾ ਜੀ।
0: ਜੀ ਜੀ ਜੀ,
1: ਤੇ ਆਪਣੇ ਪਿੰਡ ਉਹ ਵੀ ਸੁਣਦਾ ਜੀ। ਹੈ
0: ਗੀਤ ਫਿਰ ਅੱਜ ਬਾਈ ਜੀ ਭੋਲਾ ਜੀ ਦੇਖੋ, ਅੱਜ ਨਾ ਜਿਵੇਂ ਕਹਿੰਦੇ ਨਹਿਲੇ ਤੇ ਦਹਿਲੇ ਵਾਲਾ ਕੰਮ ਹੋਇਆ ਪਿਆ, ਅੱਜ ਤਾਂ ਸੀਪ ਵਾਲਾ ਕੰਮ ਹੀ ਹੈ। ਇਦੋਂ ਪਹਿਲਾਂ ਬਾਈ ਚੌਕੇ ਤੋਂ ਜੁੜੇ ਸੀ ਭੋਲਾ ਸਿੰਘ ਜੀ, ਤੇ ਮਗਰੀ ਤੁਸੀਂ ਆ ਗਏ ਭੋਲਾ ਸਿੰਘ ਜੀ, ਤੇ ਇੱਕ ਵੜਿੰਗ ਖੇੜੇ ਤੋਂ ਜੁੜਦੇ ਹੁੰਦੇ ਨੇ ਬਾਈ ਭੋਲਾ ਸਿੰਘ ਸਿੱਧੂ ਸਾਹਿਬ।
1: ਹਾਂਜੀ, ਭੋਲੇ 4-5 ਹੈ ਜੀ, ਇੱਕ ਡੱਬਰੀ ਵਾਲਾ ਭੋਲਾ ਤੇ ਇੱਕ ਬਦਰਾਲੇ ਵਾਲਾ
0: ਜੀ,
1: ਇੱਕ ਬਾਣਾਲੇ ਦਾ ਜੀ,
0: ਚੌਕੇ ਤੋਂ ਇੱਕ। ਹਾਂਜੀ ਬਾਈ, ਤੇ ਗੀਤ ਫਿਰ ਕਿਹਦੀ ਆਵਾਜ਼ ਚ ਸੁਣਾ ਦੀ ਅੱਜ?
1: ਗੀਤ ਆ ਜੀ ਮੈਂ ਦਿਦਾਰ ਸੰਧੂ ਦਾ, ਜਿਹੜਾ ਉਹ ਕਹਿੰਦੇ ਸੀਗੇ
0: ਚਲੋ
1: ਜੋੜੀ ਜਦੋਂ ਚੁਬਾਰੇ ਚੜ੍ਹਦੀ ਹੈ ਉਹ ਗੀਤ।
0: ਹਾਂ ਉਹ ਹੈ ਨੀ ਉਹ

0: जी सरोतियो, अगले स्रोता लाइन ते बन चुके ने जी, गलबात सांझी करदे उन्हां दे नाल। हैलो,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ। ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ?
1: ਸਤਿ ਸ਼੍ਰੀ ਅਕਾਲ ਜੀ, ਮੈਂ ਬੋਹੜ ਸਿੰਘ ਬੋਲਦਾ ਜੀ, ਪਿੰਡ ਸੁਖਨਾ ਤੋਂ।
0: ਵਾਹ ਜੀ ਵਾਹ, ਬਾਪੂ ਬੋਹੜ ਸਿੰਘ ਜੀ, ਕੀ ਹਾਲ ਚਾਲ ਹੈ?
1: ਬਹੁਤ ਅੱਛੇ ਹੈ ਜੀ।
0: ਤੇ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਬਾਪੂ ਹੋਰਾਂ ਦੀ?
1: ਜ਼ਿੰਦਗੀ ਠੀਕ ਹੈ ਜੀ, ਥੋੜਾ ਜਿਹਾ ਧੂਈ ਚ ਲੋਕਸ ਪੈਣੇ ਕਰਕੇ ਤੇ ਮੇਰੀਆਂ ਲੱਤਾਂ ਕਮਜ਼ੋਰ ਹੋ ਗਈਆਂ, ਮੈਂ ਬੈਡ ਤੇ ਹੀ ਆ।
0: ਜੀ ਜੀ ਜੀ ਜੀ, ਤੁਸੀਂ ਕਿਸੇ ਦਿਖਾਇਆ ਨੀ ਜਿਹੜੇ ਫਿਜ਼ੀਓਥੈਰੇਪੀ ਜਾਂ ਕੁਛ?
1: ਬਹੁਤ ਦਿਖਾਇਆ ਜੀ
0: ਜੀ,
1: ਪਰ ਅਜੇ ਤੱਕ ਤਾਂ ਠੀਕ ਨਹੀਂ।
0: ਚਲੋ, ਕੋਈ ਕਿਸੇ ਡਾਕਟਰ ਨੇ ਕੋਈ ਹੋਰ ਸਲਾਹ ਦਿੱਤੀ ਹੋਵੇ ਉਸ ਤਰ੍ਹਾਂ ਕਰਕੇ ਦੇਖ ਲਿਆ?
1: ਆਪਰੇਸ਼ਨ ਕਰਤਾ ਸੀਗਾ
0: ਜੀ।
1: ਹਾਂ, ਹੁਣ ਦਵਾਈ ਦੁਈ ਖਾਈ ਜਾਂਦੇ ਆ।
0: ਠੀਕ ਹੈ, ਚਲੋ ਆਪਣਾ ਧਿਆਨ ਰੱਖੋ ਜੀ, ਹਨਾ। ਤੇ ਉਮਰ ਬਾਪੂ ਹੋਰਾਂ ਦੀ ਕਿੰਨੀ ਹੋ ਗਈ?
1: ਉਮਰ ਤਾਂ ਜੀ ਮੇਰੀ 72 ਦਾ।
0: ਅੱਛਾ, ਫਿਰ ਤਾਂ ਕੋਈ ਏਡੀ ਉਮਰ ਨੀ ਹੈਗੀ,
1: ਜਵਾਨ
0: ਹੋ ਤੁਸੀਂ।
1: 80 ਸਾਲ ਦੇ ਬੰਦੇ ਵਧੀਆ ਕੰਮ ਕਰਦੇ ਫਿਰ।
0: ਜੀ ਜੀ ਜੀ ਜੀ ਜੀ, ਸਾਡੇ ਘਰ ਚ ਸੀ ਬਜ਼ੁਰਗ, ਮੈਂ ਖਿਆਲ ਉਹ ਆਪਣਾ ਕੀ ਕਹਿੰਦੇ ਆ 87-88 ਸਾਲ ਦੇ ਹੋ ਕੇ ਮਤਲਬ ਦੁਨੀਆਂ ਤੋਂ ਗਏ, ਪਰ ਉਹ ਵੀ ਕਿਸੇ ਅਚਾਨਕ ਹਨਾ ਇੱਕ ਬਿਮਾਰੀ ਕੋਈ ਲੱਗੀ, ਹਾਰਟ ਅਟੈਕ ਹੋਇਆ ਉਹਨਾਂ ਨੂੰ।
1: ਮੈਂ ਤਾਂ ਥੋੜਾ ਜਿਹਾ ਵੇਟ ਚੱਕ ਬੈਠਾ ਸੀ ਜੀ।
0: ਜੀ ਜੀ ਜੀ ਜੀ ਜੀ,
1: ਰੇਹ ਦਾ ਗੱਟਾ ਸੀਗਾ ਆਪਣਾ।
0: ਬਸ ਉਹ ਛੋਟੀ ਜੀ ਗਲਤੀ ਨੁਕਸਾਨ ਕਰ ਜਾਂਦੀ ਹੈ,
1: ਛੋਟੀ ਜੀ ਗਲਤੀ ਨਾਲ ਹੀ। ਹਾਂ, ਕਿੰਨਾ ਦੁੱਖ ਭਰਿਆ ਮੈਨੂੰ ਹੋ ਗਏ
0: ਜੀ,
1: 2.5 ਸਾਲ ਹੋ ਗਏ ਪਏ ਨੂੰ।
0: ਚਲੋ ਕੋਈ ਨੀ, ਪਰਮਾਤਮਾ ਮਿਹਰ ਕਰੂਗਾ। ਥੋੜਾ ਜਿਹਾ ਢੂਈ ਦਾ ਕੰਮ ਰਿਸਕੀ ਤੇ ਨਾਜ਼ੁਕ ਜਿਹਾ ਹੁੰਦਾ, ਉਦੋਂ ਕਿਹੜਾ ਆਪਾਂ ਜਵਾਨੀ ਦੇ ਜੋਸ਼ ਵਿੱਚ ਝਟਕਾ ਜ਼ੋਰ ਮਾਰ ਜਾਂਦੇ ਆ, ਪਰ ਬਾਅਦ ਚ
1: ਥੋੜੇ ਚਿਰ ਦੀ ਗੱਲ ਹੀ ਆ।
0: ਜੀ ਜੀ ਜੀ ਜੀ। ਚਲੋ, ਗੀਤ ਬਾਪੂ ਜੀ ਫਿਰ ਕਿਹਦੀ ਆਵਾਜ਼ ਚ ਸੁਣੋਗੇ ਅੱਜ?
1: ਅਮਰ ਸਿੰਘ ਸ਼ੌਂਕੇ ਦੀ ਆਵਾਜ਼ ਚ ਸੁਣਾ ਦਿਓ ਜੀ। ਮੇਰੇ
0: ਗੀਤ ਆ ਗਿਆ ਜੀ, ਸ਼ੁਕਰੀਆ ਤੁਹਾਡਾ ਬਹੁਤ ਬਹੁਤ।
1: ਸ਼ੁਕਰੀਆ ਜੀ, ਸ਼ੁਕਰੀਆ ਸਰ, ਬਹੁਤ ਅੱਛੇ ਆ ਜੀ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ, ਜਿਸ ਦੇ ਤਹਿਤ ਤੁਸੀਂ ਸੁਣ ਰਹੇ ਸੀ ਸਾਡੇ ਸਰੋਤਿਆਂ ਦੀ ਪਸੰਦ ਤੇ ਫਰਮਾਇਸ਼ੀ ਗੀਤ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਵਿਸ਼ੇਸ਼ ਸਹਿਯੋਗ ਸਾਨੂੰ ਰਿਹਾ ਤਕਨੀਕੀ ਟੀਮ ਦਾ, ਤੇ ਇਸ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਨੂੰ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਸ਼ਾਮ ਸੁਹਾਨੀ।
0: ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ ਠੀਕ 8 ਵੱਜ ਰਹੇ ਨੇ। ਹੁਣ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਇੱਕ ਸਪੋਂਸਰ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ NCERT ਨੇ, ਤੇ ਅੱਜ ਤੁਸੀਂ ਇਸ ਪ੍ਰੋਗਰਾਮ ਦੀ 1286ਵੀਂ ਕੜੀ ਸੁਣੋਗੇ।

ਹੁਣ ਤੁਸੀਂ ਸੁਣ ਰਹੇ ਸੀ ਸਾਡਾ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਉਮੰਗ। ਇਸ ਨੂੰ ਸਪੌਂਸਰ ਕੀਤਾ ਸੀ NCERT ਨੇ ਤੇ ਅੱਜ ਤੁਸੀਂ ਇਸ ਪ੍ਰੋਗਰਾਮ ਦਾ 1286ਵਾਂ ਭਾਗ ਸੁਣ ਰਹੇ ਸੀ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 8:30 ਹੋ ਰਹੇ ਨੇ। ਹੁਣ ਪੇਸ਼ ਹੈ ਪੰਜਾਬੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਸਵਾਗਤ ਸਾਰੇ ਹੀ ਸਰੋਤਿਆਂ ਦਾ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ। ਸਰੋਤਿਓ, ਅੱਜ ਤੁਹਾਡੇ ਖਤਾਂ 'ਤੇ ਆਧਾਰਿਤ ਫਰਮਾਇਸ਼ੀ ਗੀਤ ਤੁਹਾਨੂੰ ਸੁਣਵਾਏ ਜਾਣਗੇ ਔਰ ਪਹਿਲਾਂ ਸੁਣ ਲੈਂਦੇ ਹਾਂ ਇਹ ਗੀਤ ਜਿਸਨੂੰ ਆਵਾਜ਼ ਦਿੱਤੀ ਹੈ ਸੁਰਿੰਦਰ ਸ਼ਿੰਦਾ ਅਤੇ ਗੁਲਸ਼ਨ ਕੋਮਲ ਹੋਰਾਂ ਨੇ।

0: ਜੀ, ਇਸ ਗੀਤ ਨੂੰ ਸੁਣਨ ਦੇ ਲਈ ਸਾਡੇ ਕੋਲ ਬਹੁਤ ਸਾਰੀਆਂ ਫਰਮਾਇਸ਼ਾਂ ਪਹੁੰਚੀਆਂ ਸਨ। ਪਿੰਡ ਕੋਟ ਸ਼ਮੀਰ ਤੋਂ ਲਿਖਣ ਵਾਲੇ ਦੋਸਤ ਸਨ ਜੀ, ਸਰਦਾਰ ਕਰਮਜੀਤ ਸਿੰਘ ਜੀ ਅਤੇ ਨਾਲ ਹੀ ਵੀਰ ਸਿੰਘ, ਨਰਾਇਣ ਸਿੰਘ ਬਿੱਲੂ ਜੀ ਅਤੇ ਹਰਵੰਸ ਸਿੰਘ ਅਤੇ ਹਰਵਿੰਦਰ ਸਿੰਘ ਨਰੂਆਣਾ ਤੋਂ ਅਤੇ ਇਹਨਾਂ ਦੇ ਸਾਥੀ। ਇਸ ਤੋਂ ਇਲਾਵਾ ਮਲੋੜ ਪਿੰਡ ਤੋਂ ਜਗਤਾਰ ਗਿੱਲ ਜੀ ਲਿਖ ਰਹੇ ਨੇ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ ਅਤੇ ਬੁਰਜ ਸਿੱਧਵਾ ਤੋਂ ਲਿਖ ਰਹੇ ਨੇ ਜੀ, ਸਰਬਜੋਤ ਸਿੱਧੂ ਧੌਲਾ ਕਿੰਗਰਾ ਤੋਂ ਜਗਤਾਰ ਜੱਗਾ ਹੋਰਾਂ ਦੀ ਇਸ ਗੀਤ ਲਈ ਫਰਮਾਇਸ਼ ਪਹੁੰਚੀ ਸੀ। ਬਾਬੂ ਸਿੰਘ ਧਮਾਨ, ਬਲਜਿੰਦਰ ਸਿੰਘ ਧਮਾਨ ਅਤੇ ਨਾਲ ਹੀ ਰਵਨੀਤ ਕੌਰ ਅਤੇ ਨਿਸ਼ੂ ਇਹ ਲਿਖ ਰਹੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ, ਇਸ ਗੀਤ ਦੇ ਲਈ ਜੋ ਫਰਮਾਇਸ਼ ਇਹਨਾਂ ਨੇ ਭੇਜੀ ਸੀ। ਪੁਰਾਣੀ ਮੰਡੀ ਮੁੱਲਾਪੁਰ ਤੋਂ ਸਾਡੇ ਕੋਲ ਰਾਜੇਸ਼ ਜੈਨ, ਅਰੁਣਾ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਨਗੀਨਾ ਜੈਨ ਅਤੇ ਇਹਨਾਂ ਦਾ ਪੂਰਾ ਜੈਨ ਪਰਿਵਾਰ, ਅਤੇ ਇਸ ਤੋਂ ਇਲਾਵਾ ਬਿੱਟੂ ਜੈਨ, ਟੀਟੂ ਜੈਨ, ਕ੍ਰਿਸ਼ਨ ਗੋਪਾਲ ਸ਼ਰਮਾ ਜੀ, ਸੋ ਇਹਨਾਂ ਸਾਰਿਆਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਘੁੜਿਆਣਾ ਪਿੰਡ ਤੋਂ ਲਿਖ ਰਹੇ ਨੇ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੀਪਿੰਦਰ ਸਿੰਘ, ਗੁਰਸ਼ਬਦ, ਦਰਸ਼ਨ ਸਿੰਘ ਅਤੇ ਇਹਨਾਂ ਦਾ ਸਮੂਹ ਬਰਾੜ ਪਰਿਵਾਰ, ਅਤੇ ਇਸ ਤੋਂ ਇਲਾਵਾ ਜੀ ਬਾਘਾ ਪੁਰਾਣਾ ਤੋਂ ਸਾਡੇ ਕੋਲ ਸੁਨੇਹਾ ਪਹੁੰਚਿਆ ਸੀ ਗਗਨਦੀਪ ਕੌਰ ਹੋਰਾਂ ਦਾ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਅਤੇ ਨਾਲ ਹੀ ਪਰਮਜੀਤ ਸਿੰਘ, ਇਹ ਸਭ ਬਾਘਾ ਪੁਰਾਣਾ ਤੋਂ ਸਾਨੂੰ ਆਪਣਾ ਸੁਨੇਹਾ ਭੇਜ ਕੇ ਹਾਜ਼ਰੀ ਲਵਾ ਰਹੇ ਸਨ ਜੀ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। 9 ਦਸ਼ਕ ਯਾਨੀ ਕਿ 90 ਸਾਲ ਜਦੋਂ ਟੀਵੀ ਦਾ ਪਰਦਾ ਅਜੇ ਕੋਰਾ ਸੀ ਤੇ ਇੰਟਰਨੈਟ ਇੱਕ ਸੁਪਨਾ, ਉਦੋਂ ਧੁੰਨ ਦੀ ਇਸ ਲਹਿਰ ਨੇ ਭਾਰਤ ਦੇ ਹਰ ਘਰ ਵਿੱਚ ਆਪਣੀ ਜਗ੍ਹਾ ਬਣਾਈ। ਕ੍ਰਿਕਟ ਦੇ ਅੱਖੀ ਡਿੱਠੇ ਰੋਮਾਂਚਕ ਹਾਲ ਤੋਂ ਲੈ ਕੇ ਮਨ ਕੀ ਬਾਤ ਦੇ ਸੰਵਾਦ ਤੱਕ,
2: ਆਸਮਾਨ ਮੈਂ ਸਿਰ ਉਠਾ ਕਰ ਘਨੇ ਬਾਦਲੋਂ ਕੋ ਚੀਰ ਕਰ ਰੋਸ਼ਨੀ ਕਾ ਸੰਕਲਪ ਲੇ ਅਭੀ ਤੋ ਸੂਰਜ ਉਗਾ ਹੈ।
1: ਆਕਾਸ਼ਵਾਣੀ ਮਹਿਜ਼ ਇੱਕ ਰੇਡੀਓ ਸਟੇਸ਼ਨ ਨਹੀਂ ਬਲਕਿ ਹਰ ਭਾਰਤੀ ਦੇ ਸੰਘਰਸ਼ ਅਤੇ ਸਫਲਤਾ ਦਾ ਗਵਾਹ ਹੈ। ਸੂਚਨਾ, ਸਿੱਖਿਆ ਅਤੇ ਮਨੋਰੰਜਨ ਦਾ ਭਰੋਸੇਯੋਗ ਸਾਥੀ ਅੱਜ ਵੀ ਪਹਾੜਾਂ ਦੀਆਂ ਟੀਸੀਆਂ ਤੋਂ ਲੈ ਕੇ ਦੂਰ ਦੁਰਾਡੇ ਪਿੰਡਾਂ ਤੱਕ ਸਾਡੀ ਆਵਾਜ਼ ਹੀ ਤੁਹਾਡੀ ਪਛਾਣ ਹੈ।

ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ। ਸੋ ਇਹਨਾਂ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ। ਮਹੇਸ਼ ਗਿੱਟ ਨਾਭਾ ਤੋਂ, ਸੋਮਦੱਤ, ਕੇਰਵ, ਜੋਤੀ ਰਾਣੀ ਅਤੇ ਗੁਰਮੰਤਨ ਹੋਰਾਂ ਦਾ ਵੀ ਸੁਨੇਹਾ ਰੋਜ਼ਾਨਾ ਦੀ ਤਰ੍ਹਾਂ ਸਾਡੇ ਕੋਲ ਪਹੁੰਚ ਚੁੱਕਿਆ ਜੀ। ਅਗਲਾ ਖੱਤ ਪਹੁੰਚਿਆ ਜੀ ਗੁਰਦਾਸ ਸਿੱਧੂ, ਕੁਲਬਾਰਾ ਸਿੱਧੂ, ਹਰਨਾਲ ਸਿੱਧੂ, ਸੋਨੀ ਸਿੱਧੂ, ਰੰਮੀ ਸਿੱਧੂ, ਇਹ ਲਿਖ ਰਹੇ ਨੇ ਤਹਿਸੀਲ ਨਥਾਣਾ ਅਤੇ ਪਿੰਡ ਗੰਗਾ, ਜ਼ਿਲ੍ਹਾ ਬਠਿੰਡਾ ਤੋਂ। ਇਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜੀ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੀਪਿੰਦਰ, ਮਾਫ ਕਰਨਾ, ਦਪਿੰਦਰ, ਵਰਿੰਦਰ, ਸਿਮੂ, ਰਜਿੰਦਰ, ਦਰੋਗਾ, ਮਹਿੰਦਰ, ਪੱਟੀ, ਮੰਡੀ ਕਲਾਂ। ਸੋ ਇਹਨਾਂ ਸਾਰੇ ਸਰੋਤਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ। ਇੱਕ ਖਤ ਪਹੁੰਚਿਆ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ, ਕੈਂਚੀਆਂ ਤੋਂ ਜੀ। ਔਰ ਇਸ ਤੋਂ ਇਲਾਵਾ ਨੇੜੇ ਧਰਮਸ਼ਾਲਾ, ਪਿੰਡ ਅਬਲੂ ਕੋਟਲੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ ਜੀ, ਇਹਨਾਂ ਦੇ ਸਾਥੀ ਬਰਾੜ ਜੀ, ਰਾਣਾ ਜੀ, ਕਾਲਾ, ਨੀਲਾ ਸਰਾਂ, ਅੰਬਰ, ਅੰਮ੍ਰਿਤ ਧਾਲੀਵਾਲ, ਅਰਸ਼ਦੀਪ ਸਿੰਘ ਅਤੇ ਇਹਨਾਂ ਦਾ ਦੋਸਤ ਹੈ ਕਿੰਦਾ। ਸੋ ਇਹਨਾਂ ਸਾਰਿਆਂ ਦਾ ਵੀ ਸਵਾਗਤ ਕਰਦੇ ਹਾਂ ਜੀ। ਗਾਂਧੀ ਚੌਂਕ ਰੋਪੜ ਤੋਂ ਪਹੁੰਚਿਆ ਖੱਤ, ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ ਹੋਰਾਂ ਦਾ। ਔਰ ਇਸ ਤੋਂ ਇਲਾਵਾ ਜਿਵੇਂ ਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਮਸੀਤਾਂ ਡੱਬਵਾਲੀ ਤੋਂ ਦਰਸ਼ਨ ਲੋਟ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ, ਕੁਝ ਹੋਰ ਸਾਥੀ ਇਹਦੇ ਵਿੱਚ ਨਾਮ ਸ਼ਾਮਿਲ ਸਨ। ਔਰ ਮਲੋਟ ਪਿੰਡ ਤੋਂ ਕੁਲਵੰਤ ਸਿੰਘ ਹੋਰਾਂ ਦਾ ਖੱਤ ਪਹਿਲਾਂ ਸ਼ਾਮਿਲ ਕਰ ਚੁੱਕਿਆ ਅਤੇ ਇਹਨਾਂ ਦੇ ਨਾਲ ਸਾਥੀ ਨੇ ਜਸਵੰਤ ਗਿੱਲ ਜੀ, ਰਮਨ ਗਿੱਲ ਜੀ ਅਤੇ ਮੁਕਤਸਰ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਇਹਨਾਂ ਦੇ ਕੁਝ ਸਾਥੀ, ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਹਲਾ, ਦਰਸ਼ਨ ਬਰਾੜ ਅਤੇ ਮਲਕੀਤ ਕੁੜਿਆਣਾ। ਸੋ ਇਹਨਾਂ ਸਾਰਿਆਂ ਦੀ ਹਾਜ਼ਰੀ ਜਿਹੜੀ ਹੈ ਜੀ ਉਹ ਲੱਗ ਚੁੱਕੀ ਹੈ ਅਤੇ ਗੀਤ ਇਹਨਾਂ ਦੀ ਪਸੰਦ 'ਤੇ ਆਪਾਂ ਸਾਰੇ ਸੁਣਦੇ ਹਾਂ।

ਜੀ ਸਰੋਤਿਓ, ਅਗਲਾ ਗੀਤ ਬਿਲਕੁਲ ਸਾਡੇ ਕੋਲ ਤਿਆਰ ਬਰ ਤਿਆਰ ਹੈ ਜੀ। ਦੀਦਾਰ ਸੰਧੂ ਹੋਰਾਂ ਦੀ ਆਵਾਜ਼ ਦੇ ਵਿੱਚ ਹੈ ਔਰ ਵੇਖਦੇ ਹਾਂ ਕਿਹੜੇ ਸਰੋਤਿਆਂ ਨੇ ਸਾਨੂੰ ਇਸ ਗੀਤ ਨੂੰ ਸੁਣਨ ਦੇ ਲਈ ਸੁਨੇਹਾ ਭੇਜਿਆ ਜੀ। ਅਲੀਕਾ ਡੱਬ ਵਾਲੀ ਤੋਂ ਸਾਨੂੰ ਲਿਖ ਰਿਹਾ

ਇਹ ਸੀ ਅੱਜ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਕੁਛ ਹੀ ਪਲਾਂ ਬਾਅਦ ਜਾਣੀ ਕਿ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ ਰਾਤ 9 ਵਜੇ ਹੋਣਗੀਆਂ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰਦੇ ਹਾਂ ਖਬਰਾਂ ਦੇ ਲਈ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਕੜੀ ਦੇ ਅਨੁਸਾਰ ਰਾਤ ਦੇ 11:15 ਹੋ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ